0: ਪਈ ਹੈ, ਵਰਲਡ ਵਾਈਡ ਚੱਲਦੀ ਪਈ ਹੈ, ਉਹਨਾਂ ਨੂੰ ਨਹੀਂ ਸਿਕਿਉਰਿਟੀ ਦਾ। ਮਤਲਬ ਅਸੀਂ ਜੇ ਇੱਕ ਉਂਗਲ ਦੂਜੇ ਵੱਲ ਚੁੱਕਦੇ ਹਾਂ, ਤਿੰਨ ਸਾਡੇ ਵੱਲ ਆਉਂਦੀਆਂ। ਜੇ ਟਿਕਟੋਕ ਸਿਕਿਉਰਿਟੀ ਕਰਕੇ ਬੰਦ ਕੀਤੀ ਹੈ, ਸੇਫਟੀ ਰੀਜਨ ਕਰਕੇ ਬੰਦ ਕੀਤੀ ਹੈ, ਤੇ ਰੀਲ ਵੀ ਤਾਂ ਵਰਲਡ ਵਾਈਡ ਚੱਲਦੀ ਹੈ, ਉਹ ਵੀ ਤਾਂ ਡਾਟਾ ਖਿੱਚਦੀ ਹੋਊਗੀ ਜਿਹੜੇ ਲੋਕਾਂ ਦਾ ਜਿਹੜੇ ਵੇਖਦੇ ਨੇ। ਖੈਰ 9058131320 ਕਿਸੇ ਨੇ ਇਹਦੇ ਵਿੱਚ ਕੋਈ ਆਪਣੀ ਇਨਫੋਰਮੇਸ਼ਨ ਸਾਡੇ ਵਾਧਾ ਕਰਨਾ ਹੋਵੇ ਤੇ ਕਾਲ ਕਰ ਸਕਦੇ ਨੇ। ਅੱਛਾ ਕਿਤੇ ਸਰ, ਚੀਨ ਦਾ ਇੱਕ ਨਵਾਂ ਕਾਰਨਾਮਾ, ਅਸੀਂ ਤਾਂ ਚੰਦਰ ਮਾਮਾ ਕਹਿੰਦੇ ਸੀਗੇ, ਚੰਦ ਮਾਮਾ ਹਨਾ, ਉਹ ਕਹਿੰਦਾ ਮਾਮਾ ਜੇ ਕੋਲ ਮਿਲਣ ਜਾਣਾ ਤੇ 90 ਮਿੰਟ ਦੇ ਮਾਮੇ ਦੀ ਸੈਰ ਜਿਹੜੀ ਆ ਕਿੰਨੇ ਦੀ ਪਊਗੀ? ਕਿਤੇ ਸਰ
1: 6,40,00,000 ਰੁਪਏ ਦੀ ਭਾਰਤੀ ਪੈਸੇ ਅਨੁਸਾਰ।
0: ਪਤਾ ਨੀ ਜਿਹੜੇ ਹੋਣਗੇ ਮਾਮਾ ਜੀ ਨੂੰ ਮਿਲਣ ਵਾਲੇ, 90 ਮਿੰਟ ਦੇ ਵਿਚ ਜਾਣਾ ਜੀ, ਆਉਣਾ ਤੇ 6,40,00,000 ਤੇ 40,00,000
1: 90 ਮਿੰਟ ਦੇ ਵਿਚ, 90 ਮਿੰਟ ਦੇ ਵਿਚ ਆਉਣਾ ਜਾਣਾ। ਵੈਸੇ ਉਹਨਾਂ ਨੇ 4 ਤੋਂ ਲੈ ਕੇ 5 ਦਿਨ ਪਹਿਲਾਂ ਹੋਣੀ ਹੈ ਟ੍ਰੇਨਿੰਗ ਇਹਨਾਂ ਦੀ, ਇਹਨਾਂ 6,40,00,000 ਦੇ ਵਿਚ ਪਹਿਲਾਂ ਟ੍ਰੇਨਿੰਗ ਹੋਏਗੀ ਉਹਨਾਂ ਦੀ, ਤੇ ਵੀ ਕਿਵੇਂ ਤੁਸੀਂ ਬੈਠਣਾ, ਕਿਵੇਂ ਤੁਰਨਾ, ਤੇ ਫਿਰ ਤੁਸੀਂ ਇਹਨਾਂ ਨੂੰ ਇੱਕ ਬਿਨਾਂ ਜੇ ਬਿਨਾਂ ਵੇਟ ਤੋਂ ਹੁੰਦਾ ਨਾ, ਜੇ ਬਿਨਾਂ ਆਪਣੇ ਆਪ ਨੂੰ ਹਵਾ ਦੇ ਵਿਚ ਉਡਾਉਣਾ, ਉੱਥੇ ਜਾਣਗੇ ਨਾ ਇਹ, ਤੇ ਉੱਥੇ ਉਹ ਆਨੰਦ ਵੀ ਇਹਨਾਂ ਨੂੰ ਆਏਗਾ। ਤੇ ਹਾਂ, ਜੇ ਕੋਈ ਫਰਜ਼ ਕਰ ਲਓ ਭਾਰਤ ਦਾ ਬੰਦਾ ਹੈਗਾ ਉਹ ਜਾਣਾ ਚਾਹੁੰਦਾ ਇਸ ਦੇ ਵਿਚ, ਤੇ ਉਸ ਨੂੰ ਆਪਣੇ ਖਰਚੇ ਉਹ ਵੱਖਰੇ ਕਰਨੇ ਪੈਣਗੇ, ਜਿਹੜਾ ਉਹ ਉੱਥੇ ਆਪਣਾ ਟਰੈਵਲ ਦਾ ਹੈਗਾ, ਟਰੈਵਲ ਦਾ ਖਰਚਾ ਹੁੰਦਾ ਤੇ ਉਹਦਾ ਉਹਦੀ ਟਿਕਟ ਹੈਗੀ ਆ, ਉਹ ਸਾਰੇ ਖਰਚੇ ਪੱਤੇ ਉਹਨੂੰ ਵੱਖਰੇ ਕਰਨੇ ਪੈਣਗੇ। ਇਸ ਤੋਂ ਇਲਾਵਾ ਉਹਨਾਂ ਨੇ 6,40,00,000 ਰੁਪਏ ਦੇਣਾ ਤੇ 90 ਮਿੰਟ ਉਹ ਅੰਤਰਿਕਸ਼ ਦੇ ਵਿਚ ਜਾ ਸਕਦੇ ਆ, ਤੇ ਇਹ 4 ਬੰਦਿਆਂ ਨੇ ਇਹ ਸੈਰ ਬੁੱਕ ਵੀ ਕਰ ਲਈ ਹੈ। ਚਾਵਲਾ
0: ਸਾਹਿਬ,
1: ਇੰਟਰਸਟਿੰਗ ਗੱਲ ਹੈ ਵੀ 4 ਬੰਦਿਆਂ ਨੇ ਇਹ ਸੈਰ ਬੁੱਕ ਵੀ ਕਰ ਲਈ ਹੈ ਵੀ ਅਸੀਂ ਦੇਖ ਕੇ ਆਉਂਦੇ ਯਾਰ 90 ਮਿੰਟ ਜਿਹੜਾ ਕਿ ਅੰਤਰਿਕਸ਼ ਵਿਚ ਕਿਵੇਂ ਦਾ ਮਾਹੌਲ ਹੁੰਦਾ
0: ਸਾਡੇ ਵੀ
1: ਹੈਗਾ, ਆਪਣੇ ਭਾਰਤ ਦਾ ਕੋਈ ਨਜ਼ਰ ਹੈਗਾ। ਚਾਵਲਾ ਸਾਹਿਬ,
0: 6,40,00,000 ਭਾਰਤ ਦਾ ਕੋਈ ਹੁੰਦਾ ਨਹੀਂ, ਬਥੇਰੇ ਨੇ ਖਰਚਣ ਵਾਲੇ ਪੈਸੇ,
1: ਬੜੇ ਨੇ
0: ਜਿਸ ਮਾਧਿਅਮ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਡਾਇਲ ਕਰਕੇ ਜਾਂ ਐਪ ਰਾਹੀਂ ਸੁਣ ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਛਾ ਲੱਗਦਾ ਜਦੋਂ ਵਰਲਡ ਮੈਪ ਦੇ ਉੱਤੇ ਬਲਿਊ ਬਲਿਊ ਜਿਹਾ ਹੁੰਦਾ ਨਾ
2: ਜੀ,
0: ਜਦੋਂ ਇੱਦਾਂ ਬਲਿਊ ਹੁੰਦਾ ਨਾ, ਵੇਖੋ ਹੁਣ ਭਾਰਤ ਦੀ ਤਸਵੀਰ ਆ ਗਈ ਪੂਰੇ ਨਕਸ਼ਾ ਪੂਰਾ, ਇਧਰ ਆਸਟ੍ਰੇਲੀਆ ਇੱਦਾਂ ਦਾ ਜੀ ਬਲਿਊ ਰੰਗ ਦੇ ਵਿਚ, ਆ ਸਾਡਾ ਕੈਨੇਡਾ ਤੇ ਆ ਸਾਡਾ ਅਮਰੀਕਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਅਗਲਾ ਕੁਸ਼ਚਨ ਵੀ ਕਾਫੀ ਅਹਿਮ ਹੀ ਆ ਕਿਤਾ ਸਾਹਿਬ। ਹਾਂਜੀ ਜੀ
2: ਜੀ ਜੀ, ਗੁਜਰਾਤ ਚਲਦੇ ਜੀ, ਗਰਬਾ ਦਾ ਕਾਫੀ ਪਾਪੂਲਾਰਿਟੀ, ਨਵਰਾਤਰ ਵੀ ਆਉਣ ਵਾਲੇ ਨੇ, ਤੇ ਉਹਦੇ ਲਈ ਹੁਣ ਗਰਬਾ ਦੇ ਜਿਹੜੇ ਪਾਰਟਨਰਸ ਮਿਲ ਰਹੇ ਨੇ ਉੱਥੇ, ਪੇਡ ਪਾਰਟਨਰਸ, ਕੀ ਕਹਿਣਾ ਚਾਹੋਗੇ?
1: ਬੜੀ ਇੰਟਰਸਟਿੰਗ ਗੱਲ ਸੀ ਜੀ ਇਹ। ਅਸਲ ਵਿੱਚ ਨਾ ਇੱਕ ਆਪਣਾ ਉੱਥੇ ਕ੍ਰਿਸ਼ਨ ਮਿਸਤਰੀ ਨਾਂ ਦਾ ਬੰਦਾ ਹੈ, ਇੰਸਟਾਗ੍ਰਾਮ ਯੂਜ਼ਰ, ਤੇ ਉਸਨੇ ਨਾ ਇਹ ਕੋਈ ਰਿਸਰਚ ਕੀਤੀ ਕਿ ਗਰਬਾ ਦੇ ਵਿੱਚ ਨਾ ਜਦੋਂ ਗਰਬਾ ਹੁੰਦਾ ਉਹਦਾ ਡਾਂਸ ਕਰਨ ਵਾਸਤੇ, ਗਰਬਾ ਡਾਂਸ ਹੁੰਦਾ ਇੱਕ, ਤੁਹਾਨੂੰ ਪਤਾ ਹੀ ਆ, ਹਾਂਜੀ ਤੁਸੀਂ ਕੀਤਾ ਵੀ
2: ਹੋਵੇਗਾ, ਬਿਲਕੁਲ
1: ਬਿਲਕੁਲ। ਹਾਂ ਤੇ ਉਹ, ਹਾਂ ਤੇ ਉਹ ਗਰਬਾ ਡਾਂਸਰ ਦੇ ਵਿੱਚ ਨਾ ਉਹਨਾਂ ਪਾਰਟਨਰ ਹੁੰਦਾ ਨਾ ਜੀ, ਉਹ ਪਾਰਟਨਰ ਨਹੀਂ ਮਿਲ ਰਿਹਾ। ਦੇਖੋ ਗਰਬਾ ਇੱਕ ਸਾਡਾ ਨਵਰਾਤਰੀ ਇੱਕ ਬੜਾ ਪਵਿੱਤਰ ਤਿਉਹਾਰ ਹੈ ਜੀ, ਤੇ ਇਸ ਦੇ ਵਿੱਚ ਨਵਰਾਤਰਿਆਂ ਨੂੰ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ। ਬਹੁਤ ਸਾਰੇ ਬੰਦੇ ਨਵਰਾਤਰਿਆਂ ਨੂੰ ਕੋਈ ਨੋਨ ਵੈਜ ਨਹੀਂ ਖਾਂਦੇ, ਬਹੁਤ ਸਾਰੇ ਬੰਦੇ ਸ਼ਰਾਬ ਨਹੀਂ ਪੀਂਦੇ, ਤੇ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ, ਮੋਦੀ ਜੀ ਤਾਂ ਨਵਰਾਤਰਿਆਂ ਨੂੰ ਕਹਿੰਦੇ ਆ, ਕਹਿੰਦੇ ਮੈਂ ਤਾਂ ਗਰਮ ਪਾਣੀ ਪੀ ਕੇ ਸਾਰ ਲੈਣਾ।
2: ਵੈਸੇ
1: ਮੋਦੀ ਜੀ 76 ਸਾਲ ਦੇ ਹੋ ਗਏ, ਮੋਦੀ ਜੀ ਤੇ 76 ਸਾਲ ਦੀ ਉਮਰ ਹੋ ਗਈ ਹੈ ਮੋਦੀ ਜੀ, ਤੇ ਉਹ ਕਹਿੰਦੇ ਮੈਂ ਤਾਂ ਨਵਰਾਤਰਿਆਂ ਨੂੰ ਖਾਂਦਾ ਹੀ ਕੁਛ ਨਹੀਂ। ਤੇ ਹੋਰ ਵੀ ਕਿਹਾ ਉਹਨਾਂ ਨੇ, ਕਹਿੰਦੇ ਵੀ ਸ਼ਾਇਦ ਕੋਈ ਨੋਨ ਵੈਜ ਤਾਂ ਕਹਿੰਦੇ ਮੈਂ ਵੈਸੇ ਨੀ ਖਾਂਦਾ ਮੋਦੀ ਜੀ। ਹੁਣ ਗਰਬਿਆਂ ਨੂੰ ਪਾਰਟਨਰ ਲੈਣ ਵਾਸਤੇ, ਪਾਰਟਨਰ ਕਿਰਾਏ ਤੇ ਲੈਣ ਵਾਸਤੇ ਇੱਕ ਸੋਸ਼ਲ ਮੀਡੀਆ ਉੱਤੇ ਛੱਡਿਆ ਗਿਆ, ਤੇ ਉਹਨਾਂ ਨੇ ਕਿਹਾ ਵੀ 3 ਪੈਕੇਜ ਨੇ ਤੁਹਾਨੂੰ ਜੇਕਰ ਤੁਸੀਂ ਗਰਬਾ ਲਈ ਪਾਰਟਨਰ। ਪਹਿਲਾ ਪੈਕੇਜ ਹੈ ਸਿਲਵਰ ਪੈਕੇਜ, ਉਹਦਾ 1,000 ਰੁਪਏ ਲਵਾਂਗੇ ਅਸੀਂ, ਤੁਸੀਂ 2 ਘੰਟੇ ਗਰਬਾ ਉਹਦੇ ਨਾਲ ਕਰ ਸਕਦੇ ਹੋ, ਜਿਹੜੀ ਕਿ ਫੀਮੇਲ ਪਾਰਟਨਰ ਹੋਏਗੀ, ਉਹਦੇ ਨਾਲ ਤੁਸੀਂ 1 ਘੰਟਾ 2 ਘੰਟੇ ਤੁਸੀਂ ਗਰਬਾ ਕਰ ਸਕਦੇ ਹੋ। ਗੋਲਡ ਪੈਕੇਜ ਹੈਗਾ, ਤੁਸੀਂ ਇਹਦੇ ਨਾਲ 4 ਘੰਟੇ ਜਿਹੜਾ ਕਿ ਗਰਬਾ ਕਰ ਸਕਦੇ ਹੋ, ਤੇ ਕੁਛ ਹੋਰ ਵੀ ਨਾਲ ਦੱਸਿਆ ਗਿਆ ਕਿ ਤੁਸੀਂ ਬਿੰਦੀ ਲਾ ਸਕਦੇ ਹੋ ਉਹ ਕੁੜੀ ਦੇ ਜਿਹੜੀ ਕਿ ਤੁਹਾਡੇ ਪਾਰਟਨਰ ਹੈਗੀ ਆ, ਤੇ ਤੁਸੀਂ ਉਹਦੇ ਨਾਲ ਕੁਛ ਹੋਰ ਵੀ ਉਹਦੇ ਸਰੀਰਕ ਤੌਰ ਤੇ ਉਹਦੇ ਨਾਲ ਟੱਚ ਕਰ ਸਕਦੇ ਹੋ। ਤੇ ਫਿਰ ਹੈ ਪਲੈਟੀਨਮ ਪੈਕੇਜ, ਉਹ ਹੈਗਾ ਤੁਸੀਂ ਸਾਰਾ ਦਿਨ ਉਹਦੇ ਨਾਲ ਰਹਿ ਸਕਦੇ ਹੋ, ਕਿੰਨਾ ਟਾਈਮ ਗਰਬਾ ਕਰਨਾ ਤੁਸੀਂ ਗਰਬਾ ਕਰ ਸਕਦੇ ਹੋ, ਉਹਦਾ 2,000 ਰੁਪਏ ਹੈਗਾ, ਤੇ ਉਹਦੇ ਨਾਲ ਤੁਸੀਂ ਕੁਝ ਹੋਰ ਵੀ ਉਸ ਨੂੰ ਕਿਹਾ ਕਿ ਉਹਦੇ ਨਾਲ ਤੁਸੀਂ ਕੁਝ ਖਾ ਵੀ ਸਕਦੇ ਹੋ ਬਹਿ ਕੇ, ਤੇ
0: ਇਹਦੀ
1: ਬੜੀ ਚਰਚਾ ਚਾਵਲਾ ਸਾਹਿਬ, ਬੜੀ ਨਵਰਾਤਰੇ ਦੀ, ਖਾਸ ਕਰੇ ਗੁਜਰਾਤ ਚ, ਗੁਜਰਾਤ ਚ ਖਾਸ ਕਰੇ ਗੁਜਰਾਤ ਚ ਹੋਇਆ ਚਾਵਲਾ ਸਾਹਿਬ ਇਹ ਘਟਨਾਕ੍ਰਮ।
0: ਅੱਛਾ ਇੱਕ ਹੋਰ ਅਹਿਮ ਖਬਰ ਆ, ਵੈਸੇ ਚਾਹੀਦਾ ਤੇ ਏਦਾਂ ਹੀ ਆ ਜੀ, ਨਾਸਕ ਵਿਚ ਅਵਾਰਾ ਕੁੱਤਿਆਂ ਤੇ ਕਹਿਰ ਦਾ ਅਨੋਖਾ ਪ੍ਰਦਰਸ਼ਨ ਸਾਹਮਣੇ ਆਇਆ। ਲੋਕਾਂ ਨੇ ਦੁਖੀ ਹੋ ਕੇ ਕੁੱਤਿਆਂ ਤੋਂ ਸ਼ਿਵ ਸੈਨਾ UBT ਦੇ ਕਾਰਕੁਨਾਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਦਫ਼ਤਰ ਚ ਕੁੱਤੇ ਛੱਡੇ। ਮੈਂ ਵੇਖ ਰਿਹਾ ਸੀਗਾ, ਬੋਰੀਆਂ ਭਰ ਭਰ ਕੇ ਲਿਆਏ ਤੇ ਵਿਚਾਰਾ ਘਰ ਕੁਝ ਨੀ ਰਿਹਾ, ਬੈਠਾ ਸੀਗਾ, ਕੁੱਤੇ ਉਹਦੇ ਟੇਬਲ ਤੇ ਵੀ ਤੁਰੇ ਫਿਰਦੇ ਸੀ। ਚਾਹੀਦਾ ਤੇ ਮੇਨਕਾ ਗਾਂਧੀ, ਇਹ ਚਾਹੀਦਾ ਪਤਾ ਕੀ ਆ, ਮੇਨਕਾ ਗਾਂਧੀ ਨੂੰ ਮਿਲ ਕੇ ਇਹਨਾਂ ਨੂੰ ਕਹਿੰਦੇ ਤੈਨੂੰ ਮਿਲਣਾ ਆ, ਉੱਥੇ ਬੋਰੀਆਂ ਦੀਆਂ ਬੋਰੀਆਂ ਉਹਦੇ ਆਲੇ ਦੁਆਲੇ ਛੱਡਣ, ਵੀ ਤੂੰ ਕਾਫੀ ਹਮਦਰਦੀ ਰੱਖਦੀ ਆ। ਇਹ ਚਾਹੇ ਬੱਚੇ ਨੂੰ ਨੋਚ ਲੈਣ, ਬਜ਼ੁਰਗ ਨੂੰ ਨੋਚ ਲੈਣ, ਬੰਦੇ ਨੂੰ ਨੋਚ ਲੈਣ, ਭੈਣ ਨੂੰ ਨੋਚ ਲੈਣ, ਮਾਂ ਨੂੰ ਨੋਚ ਲੈਣ, ਉਦੋਂ ਤੇਰੇ ਕੋ ਹਾ ਦਾ ਨਾਰਾ ਨਹੀਂ ਵੱਜਦਾ, ਪਰ ਜਦੋਂ ਕੋਈ ਇਹਨਾਂ ਨੂੰ ਸੋਟੀ ਮਾਰਦਾ ਉਦੋਂ ਤੂੰ ਭੁੜਕ ਡੰਡਿਓ ਬਾਹਰ ਹੁੰਦੀ। ਕੀ ਕਹਿਣਾ ਚਾਹੋ?
1: ਅਸਲ ਚਾਵਲਾ ਸਾਹਿਬ ਨਾ ਪਿਛਲੇ ਕਈ ਦਿਨਾਂ ਤੋਂ, ਮਤਲਬ ਕਿ ਮਹੀਨਾ ਹੋ ਗਿਆ ਸੀਗਾ ਕਿ ਬਹੁਤ ਸਾਰੇ ਲੋਕ ਸ਼ਿਕਾਇਤਾਂ ਕਰਦੇ ਸੀਗੇ ਨਾਸਕ ਦੇ ਵਿਚ ਕਿ ਕੁੱਤੇ ਬਹੁਤ ਹੋ ਚੁੱਕੇ ਆ, ਕਈ ਬੱਚਿਆਂ ਨੂੰ ਕੱਟਿਆ ਉਹਨਾਂ ਨੇ, ਕੁਝ ਬੱਚਿਆਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ, ਕੁਝ ਬਜ਼ੁਰਗ ਜਿਹੜੇ ਹੈਗੇ ਉਹ ਹਸਪਤਾਲਾਂ ਪਹੁੰਚ ਚੁੱਕੇ ਆ, ਵੀ ਤੁਸੀਂ ਕਿਉਂ ਨੀ ਇਹਨਾਂ ਦੇ ਉੱਪਰ ਕੋਈ ਕਾਰਵਾਈ ਕਰ ਰਹੇ। ਪਤਾ ਨੀ ਕੀ ਗੱਲ ਹੈ, ਮਹਾਰਾਸ਼ਟਰ ਦੀ ਸਰਕਾਰ ਜਿਹੜੀ ਕਿ ਭਾਜਪਾ ਸਰਕਾਰ ਅੱਜ ਕੱਲ ਉੱਥੇ, ਉਹਨਾਂ ਦਾ ਕੋਈ ਜਾਗ ਹੀ ਨਹੀਂ ਰਹੇ ਸੀਗੇ, ਤੇ ਫਿਰ ਸ਼ਿਵ ਸੈਨਾ ਜਿਹੜਾ ਕਿ ਉਧਵ ਬਾਲ ਠਾਕਰੇ ਸ਼ਿਵ ਸੈਨਾ ਹੈਗੀ ਆ, ਉਹਨਾਂ ਦੇ ਕਾਰਕੁਨਾਂ ਨੇ ਫਿਰ ਗਏ ਉੱਥੇ ਜਿਹੜਾ ਕਿ ਨਗਰ ਪੰਚਾਇਤ ਦਾ ਅਧਿਕਾਰੀ ਹੈਗਾ ਦਫ਼ਤਰ ਦੇ ਵਿਚ, ਤੇ ਜਾ ਕੇ ਉਹਨਾਂ ਨੇ ਕੀ ਕੀਤਾ, ਨਾਲ ਲੈ ਗਏ ਬੋਰੀਆਂ ਦੇ ਵਿਚ ਕੁੱਤੇ ਪਾ ਕੇ ਤੇ ਗੱਲ ਕੀਤੀ। ਉਹ ਕਹਿੰਦੇ ਵੀ ਅਸੀਂ ਕਰ ਰਹੇ ਹਾਂ, ਕਹਿੰਦੇ ਤੁਸੀਂ ਹੁਣ ਤੱਕ ਤਾਂ ਕੀਤਾ ਨੀ ਗਾ ਜੀ, ਨੁਕਸਾਨ ਤਾਂ ਬਹੁਤ ਹੋ ਗਿਆ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਕਰ ਰਹੇ ਹਾਂ, ਕਹਿੰਦੇ ਤੁਸੀਂ ਨਹੀਂ ਕਰ ਰਹੇ, ਕਰੋ ਚਲੋ ਕੋਈ ਗੱਲ ਨੀ। ਉਹਨੇ ਉਹ ਬੋਰੀਆਂ ਦੇ ਮੂੰਹ ਖੋਲੇ ਤੇ ਉਹਦੇ ਮੇਜ ਦੇ ਉੱਪਰ ਕੁੱਤੇ ਛੱਡਦੇ, ਤੇ ਹੁਣ ਬੰਦਾ ਚੀਕਾਂ ਮਾਰੇ, ਬੰਦਾ ਉੱਥੇ ਕੀ ਹੋ ਗਿਆ, ਉਰੇ ਚੀਕਾਂ ਮਾਰੇ, ਬੰਦਾ ਉੱਠੇ ਕਹਿੰਦਾ ਵੀ ਉਹਦੇ ਕੁੱਤੇ ਵੀ ਛੱਡਦੇ ਸੀ। ਕਹਿੰਦਾ ਵੀ ਜੇਕਰ ਤੂੰ ਚੀਕਾਂ ਮਾਰ ਸਕਦਾ ਕੁੱਤਿਆਂ ਤੋਂ, ਸਾਡਾ ਕੀ ਹਾਲ ਆ ਜਿਹੜੇ ਅਸੀਂ ਉੱਥੇ ਰਹਿ ਰਹੇ ਹਾਂ, ਸਾਡਾ ਕੀ ਹਾਲ ਹੈ। ਤੇ ਉਹ ਵੈਸੇ ਉੱਥੇ ਇਸ ਗੱਲ ਦਾ ਕਾਫੀ ਸੰਗਿਆਨ ਲਿਆ ਗਿਆ, ਸ਼ਾਇਦ ਕੁੱਤਿਆਂ ਦੇ ਖਿਲਾਫ਼ ਕਾਰਵਾਈ ਹੋ ਸਕਦੀ ਹੈ ਹੁਣ। ਚਾਵਲਾ ਸਾਹਿਬ
0: ਬਹੁਤ ਮਿਹਰਬਾਨੀ, ਸ਼ਾਇਦ ਲਿਖਦਾ ਹੈ ਕਿ ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿਚ ਬਹਿ ਕੇ ਬੋਲਣ ਤੇ ਪਾਬੰਦੀ ਹੈ, ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿਚ ਬਹਿ ਕੇ ਬੋਲਣ ਤੇ ਪਾਬੰਦੀ ਹੈ, ਆਪਣੇ ਖਾਬਾਂ ਨੂੰ ਹੱਥੀ ਸਾੜ ਲੈ ਬੇਸ਼ੱਕ, ਰਾਖ ਠੰਡੀ ਨੂੰ ਫਰੋਲਣ ਤੇ ਪਾਬੰਦੀ ਹੈ, ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਤੂੰ ਜੁੱਤੀਆਂ ਥੱਲੇ ਮੰਦੋਲਣ ਤੇ ਪਾਬੰਦੀ ਹੈ, ਜੇ ਗਜ਼ਲ ਕਹਿਣੀ ਤਾਂ ਤੁਕਬੰਦੀ ਨੂੰ ਰੱਖ ਪਾਸੇ, ਹੁਣ ਕੜੀ ਸ਼ਬਦਾਂ ਦੀ ਘੋਲਣ ਤੇ ਪਾਬੰਦੀ ਹੈ, ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ, ਹਰ ਕਿਸੇ ਤੇ ਭੇਤ ਖੋਲਣ ਤੇ ਪਾਬੰਦੀ ਹੈ, ਮੈਂ ਜਦੋਂ ਗੁਜਰੇ ਸਮੇਂ ਚੋਂ ਭਾਲਦਾ ਤੈਨੂੰ, ਫਰਜ਼ ਆਖਣ ਉਸ ਨੂੰ ਟੋਲਣ ਤੇ ਪਾਬੰਦੀ ਹੈ, ਠੋਲਣ ਤੇ ਪਾਬੰਦੀ ਹੈ। ਅਮਨਦੀਪ ਸਿੰਘ ਅਮਨ ਸਾਹਿਬ ਦੀਆਂ ਸਤਰਾਂ ਦੇ ਨਾਲ ਅੱਗੇ ਲੈਣੇ, ਕਿਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੱਲ ਮਿਲਦੇ ਹਾਂ।
1: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਇਸ ਸਾਂਝੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਲਵਾਂਗੇ ਬ੍ਰੇਕ। ਪ੍ਰੋਗਰਾਮ ਕਿਵੇਂ ਲੱਗਦਾ ਜ਼ਰੂਰ ਆਪਣੇ ਵਿਚਾਰ ਭੇਜ ਦਿਆ ਕਰੋ, ਲਿਖ ਕੇ ਔਨ ਏਅਰ, ਔਨ ਏਅਰ ਆ ਕੇ ਕਹਿਣਾ 905-813-1320 ਤੇ ਲਿਖ ਕੇ ਭੇਜਣਾ 416-716-7794। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 7547818188 लोटस प्यूरन होम डायमंड एंड डायमंड्स पर्सनल इंजरी लॉयर्स येकर तुहाडा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो कसूर तुहाडा है या नहीं तुसी पहला वांगू हुण काम ते जा अपने व्यापारक अदारे ते नहीं जा सकदे सारे खर्चे ज्यों दे त्यों बरकरार हन उपरो इंश्योरेंस कंपनियां भी आना कानी कर रही हन तुसी सोच रहे हो करिए ता हुण की करिए चीचियां ना वटो बस एक नाम याद रखो किसी भी तरह के एक्सीडेंट होने की सूरत विच तुहाडे हक्कां दा रखवाला मानसिक पीड़ा दे नाल शरीरक दर्दां दी मलम डायमंड एंड डायमंड पर्सनल इंजरी लॉयर्स फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 416-557-5010 डायमंड एंड डायमंड्स पर्सनल इंजरी

0: What's happening in Lincoln? We've got the local tea. Stories, people, and places from across our community. Listen twice a month wherever you get your podcasts or visit speakuplincoln.ca/podcast. The Lincoln Local, it's the talk of the town.
1: Mississauga, Brampton, Barrie, ਇਧਰਲੇ ਪਾਸਿਓਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਕੋਈ ਏਰੀਆ ਮੇਰੇ ਖਿਆਲ ਦੇ ਵਿੱਚ ਸਾਡੇ ਜਿੱਥੇ ਹੱਬ ਹੈ ਪੰਜਾਬੀਆਂ ਦੀ ਭਾਰਤੀਆਂ ਦੀ ਹਰ ਲੈਂਗੁਏਜ ਵਾਲੇ ਜਿਹੜੇ ਸਾਡੇ ਵੀਰ ਵਸਦੇ ਨੇ ਕੋਈ ਰਹਿ ਨਹੀਂ ਗਈ ਇਹਦੀ ਕਮਿਊਨਿਟੀ ਨੂੰ ਵਧਾਈ ਹੈ ਕਮਿਊਨਿਟੀ ਇਸ ਲਈ ਵਧਾਈ ਦੀ ਪਾਤਰ ਹੈ ਕਿ ਇਸ ਏਰੀਏ ਦੇ ਵਿੱਚ ਅਸੀਂ ਕਈਆਂ ਏਰੀਏ ਦੇ ਜੇ ਤਾਂ 30 ਸਾਲਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਜਿਹੜਾ ਹੈ ਉਹ ਪਹੁੰਚੇ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਲਓ ਬੈਸਟ ਰੈਨੋਵੇਸ਼ਨ ਤੁਹਾਡੇ ਘਰ ਦੀ ਕਿਤੇ ਬੇਸਮੈਂਟ ਲੀਕ ਹੋ ਜਾਵੇ ਤੇ ਉਹਨੂੰ ਸਦਾ ਸਦਾ ਵਾਸਤੇ ਪ੍ਰੋਫੈਸ਼ਨਲ ਜਿਹੜਾ ਹੈ ਇੰਜੈਕਸ਼ਨ ਇੱਕ ਹੁੰਦਾ ਜੀ ਉਹ ਲਾ ਕੇ ਤੇ ਸਦਾ ਵਾਸਤੇ ਚੀਤਾਂ ਬੰਦ ਕਰ ਦਿੰਦੇ ਨੇ ਪਾਣੀ ਨਹੀਂ ਮੁੜ ਕੇ ਆਉਂਦਾ ਕੌਂਕਰੀਟ ਦਾ ਕਿਸੇ ਤਰ੍ਹਾਂ ਦਾ ਕੰਮ ਕਰਾਉਣ ਲਈ ਵਰਕ ਪਰਮਿਟ ਲੈ ਕੇ ਘਰ ਦੀ ਬੇਸਮੈਂਟ ਬਣਾਉਣ ਲਈ ਨੰਬਰ ਟੂ ਕਾਲ ਸਰਦਾਰ ਸਤਵਿੰਦਰ ਸਿੰਘ 416-451-4545 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਅੰਮ੍ਰਿਤਸਰੀ ਫਿਸ਼ ਬਾਗ ਕਮਾਲ ਬਣਾਉਂਦੇ ਨੇ 499 ਰੇੜਾਸਨ ਤੇ ਮਿਕਲੋਗਲਨ ਬੈਠ ਕੇ ਖਾਣਾ ਖਾਣ ਟੇਕ ਆਊਟ ਕੇਟਿੰਗ ਲਾਈਵ ਔਨ ਲੋਕੇਸ਼ਨ ਟਿਫਨ ਲਗਾਉਣ ਲਈ ਭਾਜੀ ਤਿਆਰ ਕਰਾਉਣ ਲਈ 905-450-6464 ਲਾਲੀ ਸਵੀਟਸ ਐਂਡ ਤੰਦੂਰੀ
2: ਰੈਸਟੋਰੈਂਟ ਮੈਥਸਨ ਮਿਸ ਆਗਾ ਤੇ ਬਹੁਤ ਹੀ ਵਧੀਆ ਹਾਈ ਕਲਾਸ ਹਾਈ ਕੁਆਲਿਟੀ ਦਾ ਫਰਨੀਚਰ ਤੁਸੀਂ ਰੀਜਨੇਬਲੀ ਪ੍ਰਾਈਸ ਬਾਏ ਕਰਨਾ ਚਾਹੁੰਦੇ ਹੋ ਸੋ ਕੰਟੈਕਟ ਰੋਹਿਤ ਓਵਰ ਦੇਰ 905-232-7489
1: ਪੀਲ ਰੈਸ਼ਵਨ ਦੇ ਭਪਿੰਦਰ ਸਿੰਘ ਸਿਰਫ ਇਕ ਹਫ਼ਤਾ ਹੀ ਲੈਂਦੇ ਨੇ ਤੇ ਉਹ ਇਕ ਹਫ਼ਤੇ ਵਿਚ ਤੁਹਾਡਾ ਫੁੱਲ ਪਲੈਸ ਵਾਸ਼ਰੂਮ ਜਿਸ ਤਰ੍ਹਾਂ ਦਾ ਵੀ ਚਾਹੋ ਹਾਈ ਐਂਡ ਦਾ ਵਾਸ਼ਰੂਮ ਬਣਾਉਣਾ ਹੈ ਸਿਰਫ 7 ਡੇਜ਼ ਕਰਫਲੈਸ ਸ਼ਾਵਰ ਵੀ ਤਿਆਰ ਕਰਦੇ ਨੇ ਸਰਦੀਆਂ ਹੋਣ ਜਾਂ ਗਰਮੀਆਂ 647-648-1847 ਟਰੱਕ ਦੀ ਤਸੱਲੀ ਬਖਸ਼ ਮੁਰੰਮਤ ਕਰਨ ਲਈ ਟਰੱਕ ਰਿਪੇਅਰ ਸੈਂਟਰ ਹੈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਦੀ ਬੈਲਟ ਰਿਪੇਅਰ ਡੀਪੀਐਫ ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲਈ 14 ਸਾਲ ਦਾ ਐਕਸਪੀਰੀਅੰਸ ਤੁਹਾਡੇ ਲਈ ਹੈਪੀ ਬੜਿਆਲ ਵੀ ਸੁੱਖਾ ਟੇਸੀ 647-7692-57 ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ ਵਾਕਿਆ ਨੇ ਘਰ ਦੀ ਜਾਂ ਵਪਾਰਕ ਅਦਾਰੇ ਦੀ ਪੇਂਟ ਕਰਾਉਣ ਵਾਸਤੇ ਗਿੱਲ ਹਾਊਸ ਪੇਂਟਿੰਗ ਦੇ 30 ਸਾਲ ਦਾ ਐਕਸਪੀਰੀਅੰਸ ਲੈ ਕੇ ਕਮਲ ਗਿੱਲ ਜੀ ਨੂੰ ਕਾਲ ਕਰ ਲੈਣਾ 647-8 ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੇ ਖੇਤਰ ਵਿਚ ਸਰਵਿਸ ਪ੍ਰੋਵਾਈਡ ਕਰ ਰਿਹਾ ਗੂਗਲ ਤੇ 5-star ਰੇਟਡ ਕੰਪਨੀ ਮੇਪਲ ਵਨ ਕਿਚਨ ਬਾਥ ਆਫਿਸ ਜਾਂ ਕਿਚਨ ਤਿਆਰ ਕਰਾਉਣੀ ਹੈ ਤਾਂ ਕਾਲ ਕਰੋ 173 ਐਡਵਾਂਸ ਬੁਲੇਵਾਰਡ ਜੂਨ 34 905-458-0075
2: ਜੀ ਔਰ ਐਚ ਕੇ ਮੂਵਰਸ ਐਂਡ ਸਟੋਰੇਜ ਜਿਹੜੇ ਦਾ ਬੈਸਟ ਲੋਕਲ ਲੌਂਗ ਡਿਸਟੈਂਸ ਮੂਵਰਸ ਹੈਗੇ ਨੇ ਜੀ ਸਟੋਰੇਜ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ ਸਪੈਸ਼ਲਿਟੀ ਮੂਵਿੰਗ ਪੈਕਿੰਗ ਸਰਵਿਸਿਜ਼ ਕਰਦੇ ਨੇ ਰੈਜੀਡੈਂਸ਼ੀਅਲ ਮੂਵਿੰਗ ਜਾਂ ਫਿਰ ਕਮਰਸ਼ੀਅਲ ਮੂਵਿੰਗ ਹੈਗੀ ਜੰਕ ਰਿਮੂਵਲ ਕਰਾਉਣਾ ਚਾਹੁੰਦੇ ਹੋ ਸੋ ਸਰਵਿਸ ਆਰ ਪ੍ਰੋਵਾਈਡ ਆਲ ਓਵਰ ਦ ਕੈਨੇਡਾ ਨੰਬਰ ਟੂ ਕਾਲ ਦੈਮ 416-522-4-6704 ਐਚ ਕੇ ਮੂਵਰਸ ਐਂਡ ਸਟੋਰੇਜ
1: ਸਟੀਫਨ ਫਰਨੀਚਰ 2575 ਸਟੇਜ ਸਟੀਲ ਟੋਰਬਮ ਦਾ ਏਰੀਆ ਜਿੱਥੇ ਤੁਸੀਂ ਕੁਆਲਿਟੀ ਦਾ ਫਰਨੀਚਰ ਜਸ ਬਾਈ ਬਹੁਤ ਹੀ ਵਧੀਆ ਰੇਟ ਤੇ ਦਿੰਦੇ ਨੇ ਹਰ ਤਰ੍ਹਾਂ ਦਾ ਫਰਨੀਚਰ 905-790-0560 ਕੈਲੇਡਿਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਾਈਵੇ ਪਾਰਕਿੰਗ ਲਾਟਸ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਜਾਂ ਫਿਰ ਤੁਸੀਂ ਫਾਰਮ ਡਰਾਈਵੇ ਪੇਵ ਕਰਾਉਣਾ ਹੈ ਤਾਂ ਜਸਪਾਲ 416-818-9900 ਤੇ ਕਾਲ ਕਰ ਸਕਦੇ ਹੋ ਮਠਾਰੂ ਵੈਲਡਿੰਗ ਟਰੱਕ ਟ੍ਰੇਲਰ ਦੀ ਵੈਲਡਿੰਗ ਦੀਆਂ ਸੇਵਾਵਾਂ ਲਈ 98 ਯੂਨਿਟ ਨੰਬਰ 1 ਰਦਪੁਰ ਤੇ ਸਨੀ ਮਠਾਰੂ ਜੀ ਨੂੰ 647-63-53 ਤੇ ਕਾਲ ਕਰ ਸਕਦੇ ਹੋ
2: ਜੀ ਰਵੀ ਗੁਲਾਟੀ ਲਾ ਆਫਿਸਰ ਰਵੀ ਜੀ ਜੋ ਕਿ ਬੈਸਟ ਸੋਲਿਸਿਟਰ ਤੇ ਨੋਟਰੀ ਪਬਲਿਕ ਹੈਗੇ ਨੇ ਐਫੀਡੇਵਿਟ ਸੈਕਲੇਸ਼ਨ ਲੈਟਰ ਸਪਾਂਸਰਸ਼ਿਪ ਲੈਟਰ ਪਾਵਰ ਆਫ ਅਟਰਨੀ ਵਗੈਰਾ ਬਣਵਾਉਣਾ ਚਾਹੁੰਦੇ ਹੈਗੇ ਹੋ ਸਟੇਟ ਦਾ ਕੋਈ ਵੀ ਲੀਗਲ ਮਸਲਾ ਹੈਗਾ ਤਾਂ ਫਿਰ ਪ੍ਰੋਫੈਸ਼ਨਲ ਐਡਵਾਈਸ ਲਈ ਕਾਲ ਕਰੋ ਰਵੀ ਗੁਲਾਟੀ ਅਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਟੀਮ ਨੂੰ ਨੰਬਰ 905-232-8700
1: ਜੁੜਨ ਜਾ ਰਹੇ ਹਾਂ ਜੀ ਅਸੀਂ ਪੰਜਾਬ ਸਰਦਾਰ ਬਲਜਿੰਦਰ ਸਿੰਘ ਜੀ ਉਰਫ ਮਿੰਟੂ ਗੁਰੂ ਸਰੀਰ ਦੇ ਨਾਲ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਬਹੁਤ ਜਲਦੀ ਉਨ੍ਹਾਂ ਨਾਲ ਗੱਲਬਾਤ ਹੋਵੇਗੀ ਗੱਲਬਾਤ ਦੇ ਵਿਚ ਤੁਸੀਂ ਵੀ ਸ਼ਾਮਲ ਹੋ ਸਕੋਗੇ ਨੰਬਰ ਰਹੇਗਾ 905-813-1320 ਤੇ ਤੁਸੀਂ ਕਾਲ ਕਰ ਸਕਦੇ ਹੋ
3: ਐਚ ਕੇ ਮੂਵਰਸ ਹੋਮ ਆਫਿਸਿਸ ਅਪਾਰਟਮੈਂਟਸ ਐਂਡ ਡਿਲੀਵਰੀ ਬਿਗ ਔਰ ਸਮਾਲ ਵੀ ਮੂਵ ਇਟ ਆਲ
4: ਐਚ ਕੇ ਮੂਵਰਸ
3: ਲੋਕਲ ਐਂਡ ਲੌਂਗ ਡਿਸਟੈਂਸ ਵੀ ਆਲਸੋ ਸ਼ਿਪ ਕਾਰਡ ਕੇਲਰ ਟ੍ਰਾਂਸਪੋਰਟ ਐਂਡ ਮੂਵਿੰਗ ਸਰਵਿਸਿਸ
4: ਫੋਰ ਸਰਵਿਸ ਵਿਦ ਅ ਸਮਾਈਲ ਗਿਵ ਅਸ ਅ ਕਾਲ
3: ਕਾਲ ਮਿਸਟਰ ਹਰਮਿੰਦਰ 416-524-6704
4: 416-524-6704 ਪੇ
3: ਵਿਜ਼ਿਟ 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10 ਬ੍ਰੈਂਪਟਨ ਲੌਂਗ ਡਿਸਟੈਂਸ ਮੂਵਿੰਗ ਸਪੈਸ਼ਲਿਸਟ ਐਚ ਕੇ ਮੂਵਰਸ
5: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ

0: ही कॉल करो 6475545589 6475558
1: इंतजार हुण खत्म होया। रीमैक्स गोल्ड रियल्टी दे गौडी खुमान लैके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
2: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थे तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अपलायंसेस लगवाना चाहुंदे हो, डिलीवरी ऑन टाइम लैण लई चेते रखो। टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन। नंबर 9057990045 0575 टॉप चॉइस इलेक्ट्रॉनिक्स।
3: अपने दंदा दा रखो ख्याल SM Supreme Deal Dental Center दे नाल।
4: Wide range of services, wisdom tooth, root canal, denture.
5: For dental extraction, cleaning, gum treatment and implant.
3: SM Supreme Deal Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
6: रोज दे खाने तो हो गया बोर।
7: ट्राई करना चाहते हो कुछ होर?
8: ताजे स्वादले चाइनीज खाने लई आज ही पहुंचो एशिया गार्डन चाइनीज रेस्टोरेंट 2648 इस्लिंगटन एवेन्यू इटोबीको। फोन नंबर 4167498333 यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
9: एशिया गार्डन चाइनीज रेस्टोरेंट।
2: नोट करो कि तुहाडे शहर दे विच खुले होम फिक्स तो तुसी अपने घर दी रेनोवेशन लई हर तरह दीआं जरूरतां पूरीआं कर सकदे हो। हार्डवुड लैमीनेट, वख-वख तरह दी फ्लोरिंग, पोर्चलिन टाइल्स, सिरेमिक टाइल्स, फॉसेट्स, प्लंबिंग एक्सेसरी, डोर, विंडो, ड्राइवर्स, खिड़कियां, दरवाजे आदि रहना चाहुंदे हो तां होम फिक्स ते आओ 2657 डंडा स्ट्रीट, वेस्ट मिसिसागा, 20 डेल्टा पार्क बुलेवार्ड, ब्रैम्पटन। और कॉल 9057962555 9057962555। इफ यू नीड योर होम फिक्स काल होम फिक्स। नोट करो कि जेकर तुसी अपने घर जा बिजनेस अदारें दे विच प्रोफेशनल पेंट द्वारा पेंट करवाना चाहुंदे हो ता चेते रखो गिल हाउस पेंटिंग, जो तुहाडे घर दे विच पेंट तो पहला हर एक कोना प्रॉपर तरीके नाल कवर करदे हन। वाजब रेट अते समय सिर काम करवाउण लई अते एस्टीमेट बिल्कुल फ्री लैण लई कॉल करो कमल गिल 6478339960 6478335960 गिल हाउस पेंटिंग। जेकर तुसी क्वालिटी दा फर्नीचर अपने घर लेके आना चाहुंदे हो तां चेते रखो ऑल काइंड फर्नीचर लिमिटेड, लिविंग रूम, बेडरूम सेट, मैट्रेस, डाइनिंग रूम सेट अते अपने मन पौंदा सोफा सेट जां तुसी फर्नीचर कह के तैयार करवाना है तां चेते रखो ऑल काइंड फर्नीचर। समुंदर नूं कुज्जे विच बंद करन वाला नाम 2424 फिंच एवेन्यू वेस्ट, यूनिट नंबर 11, मिलवन दे नजदीक, नॉर्थ यॉर्क विच। जां कॉल करो सरदार अजमेर सिंह 416-741-4686 ऑल काइंड फर्नीचर लिमिटेड।
0: रीमैक्स गोल्ड रियल्टी ना काम करदे अर्श चावला लेके आए ने बल्ले बल्ले बल्ले बल्ले बल्ले वाली डील। ओशवा विच बन रहे हन 3 बेडरूम्स, फ्री होल टाउन होम्स विद कार पार्किंग दे नाल, कीमत सिर्फ ते सिर्फ 3,99,000। 5,000 डॉलर दे के इन्हां दी बुकिंग शुरू है। 2028 दे विच तुसी अपने घर दे मालिक बन जाओगे। कॉल करो अर्श चावला 416-303-1515 जो लै गया सो लै गया, जो रह गया सो रह गया, क्योंकि खंड दे खड़ौने होने।
10: कैनेडा दी मन्नी परमानी ट्रांसपोर्टेशन कंपनी शाह ट्रांसपोर्ट नू चाहिदे ने कुछ एक ड्राइवर्स। इमीडिएट हायरिंग हो रही है। ओनर ऑपरेटर्स टीम, कंपनी ड्राइवर्स टीम, सोलो ड्राइवर्स चाहिदे ने जी कंपनी दे वास्ते। कंसिस्टेंट लराडो टेक्सास डे रन्स, स्टेडी माइल्स अते रिलायबल काम पूरा साल दिता जावेगा। वधेरे जानकारी लई कॉल संदीप 416-903-8390। शाह ट्रांसपोर्ट दा यार्ड लोकेटेड है 5758 Dixie Road intersection 401 and Dixie। Number ek vari phir to 416-903-8990।
11: ਢੋਲ ਜਗੀਰੋ ਦਾ ਤੇ ਢਾਬਾ ਜਗੀਰ ਦਾ, ਇਹਨਾਂ ਦੋਨਾਂ ਦੇ ਕਿਆ ਕਹਿਣੇ।
12: ਜਗੀਰ ਦਾ ਢਾਬਾ, ਇਹਨਾਂ ਦੇ ਔਥੈਂਟਿਕ ਇੰਡੀਅਨ ਕਿਜ਼ੀਨ ਦਾ ਹੈ ਹਰ ਕੋਈ ਦੀਵਾਨਾ।
11: ਬਟਰ ਚਿਕਨ, ਗੋਟ ਕਰੀ, ਟਿੱਕਾ ਮਸਾਲਾ, ਚਨਾ ਮਸਾਲਾ, ਦਾਲ ਮੱਖਣੀ,
12: ਮਿਕਸ ਵੈਜ ਪਕੌੜਾ, ਸਪੈਸ਼ਲ ਫਿਸ਼, ਬਿਰਿਆਨੀ, ਬਰਗਰ ਤੇ ਪਰਾਂਠਾ,
11: ਡਿਜ਼ਰਟ ਵੈਜ ਤੇ ਨਾਨ ਵੈਜ ਵਿੱਚ ਢੇਰ ਸਾਰੀ ਵੈਰਾਇਟੀ,
12: ਤੇ ਨਾਲੇ ਜਗੀਰ ਦੀ ਸਪੈਸ਼ਲ ਚਾਹ ਵੀ ਟਰਾਈ ਕਰਿਓ।
11: 1 Cedar ਗਰੋਵ ਰੋਡ, ਮੋਨੋ, ਔਰੇਂਜਵਿਲ ਦੇ ਵਿੱਚ।
12: ਕਾਲ 6474003229
11: ਔਰ ਵਿਜ਼ਿਟ www.jagirdataba.com।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6474585859 647 554 5
13: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ।
14: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
13: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 6473825500।
15: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
16: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
15: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
16: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
15: ਤੇ ਮੇਰੇ ਜੀਜੇ ਲਈ ਘੜੀ?
16: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
15: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 14290।
17: ਪੰਜਾਬੀ ਦਿਲ, ਅੰਗਰੇਜ਼ੀ ਵਾਈਬ, CJMR ਇਜ਼ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
18: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੂ ਗੁਰਸਰੀਏ ਦਾ,
19: ਮਿੰਟੂ ਗੁਰਸਰੀਏ ਦਾ।
20: ਵੈਲਕਮ, ਗੱਲਾਂ ਬਾਤਾਂ ਦੇ ਨਾਲ ਠਾ ਸੋਟਾ ਲੈ ਕੇ ਹਾਜ਼ਰ ਨੇ ਮਿੰਟੂ ਗੁਰੂਸਰੀਆ ਜੀ ਤੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਵੈਸੇ ਗੱਲਾਂ ਬਾਤਾਂ ਨਾਲ ਠਾਸ ਸੋਟਾ ਲੈ ਕੇ ਹੈਗਾ। ਸ਼ੁਰੂਆਤ ਚ ਮੈਂ ਸ਼ਬਦ ਸਾਂਝੇ ਕੀਤੇ ਸੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਹਦੇ ਬਿਨਾਂ ਕੋਈ ਹੋਰ ਹੈ ਢੰਗ ਹੈ ਨੀ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨੀ। ਵਾਂਗ ਰੱਸੀਆਂ ਦੇ ਲੋਕੀ ਕੰਮ ਲੈਂਦੇ ਤੇ ਜਿਹੜੇ ਸੱਪਾਂ ਦੇ ਮੂੰਹ ਵਿਚ ਦੰਦ ਹੈ ਨੀ। ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ ਜਿਹਦੇ ਪੂਰੇ ਕੋਲ ਆਪਣੇ ਸੰਦ ਹੈ ਨੀ। ਸ਼ਿਵਗੜ ਸਤਿਆ ਆਖਰ ਨੂੰ ਪਛਤਾਉਂਦਾ ਏ ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ। ਬਜਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ, 100 ਵਾਰ ਰਮਾਇਆ ਭਾਵੇਂ ਖੇਤ ਹੋਵੇ ਤੇ ਭਾਵੇਂ ਖੇਤ ਹੋਵੇ। ਸੋ ਪ੍ਰੋਗਰਾਮ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਹ ਤਾਂ ਗੱਲਾਂ ਬਾਤਾਂ ਨਾਲ ਠਾਸ ਸੋਟਾ ਲੈ ਕੇ ਹਾਜ਼ਰ ਨੇ, ਪਰ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਿਹਦੇ ਬਿਨਾਂ ਕੋਈ ਹੋਰ ਢੰਗ ਹੈ ਨੀ। ਬੰਦੇ ਨਾ ਵੈਸੇ ਸੱਪ ਨੂੰ ਇੱਥੇ ਸੱਪ ਤੋਲੇ ਫਿਰਦੇ ਹਨ ਜੀ, ਜਿਹੜੇ ਕੈਨੇਡਾ ਦੇ ਸੱਪ ਨੇ ਇਹਨੂੰ ਸੱਪ ਹੀ ਨੀ ਮੰਨਦੇ। ਹਾਂਜੀ, ਪੁੱਛੋ ਫੜ ਕੇ ਚੱਕ ਕੇ ਪਰਾ ਮਾਰਦੇ ਨੇ। ਉਹ ਗ੍ਰੀਨ ਜਿਹਾ ਸੱਪ ਹੈ, ਕਹਿੰਦੇ ਘਾਹ ਖਾਣਾ, ਇਹ ਤੋਂ ਡਰਦੇ ਨੀ। ਪਰ ਸੱਪ ਨੂੰ ਸੱਪ ਹੀ ਸਮਝਣਾ ਚਾਹੀਦਾ, ਪਤਾ ਨੀ ਕਿਹੜੇ ਵੇਲੇ ਦੱਸ ਜਾਏ। ਖੈਰ, ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ
21: ਸਾਰਿਆਂ ਨੂੰ।
20: ਕੀ ਹਾਲ ਚਾਲ? ਠੀਕ ਠਾਕ।
22: ਕੇਜਰੀਵਾਲ ਤੇ ਕੱਲ ਸ਼ੁਰੂ ਹੋਈਆਂ ਤਿਆਰੀਆਂ, ਕੀ ਕਹਿਣਾ ਚਾਹੋਗੇ, ਕੀ ਚੱਲ ਰਿਹਾ?
21: ਤਿਆਰੀਆਂ ਹੁਣ ਇਲੈਕਸ਼ਨ ਦੀਆਂ ਹੀ ਆ ਜੀ, ਸਾਰੇ ਪਾਸੇ ਤਿਆਰੀਆਂ ਇਲੈਕਸ਼ਨ ਦੀਆਂ। ਤੇ ਜਿਹੜੀ ਕੱਲ ਇਹਨਾਂ ਦੀ ਲੰਮੀ ਚੌੜੀ ਮੀਟਿੰਗ ਹੋਈ ਆ, PAC ਦੀ ਹੋਈ ਆ। PAC ਦੇ ਵਿਚ ਪਿਛਲੇ ਦਿਨ ਇਕ ਵੱਡਾ ਚੇਂਜ ਕੀਤਾ ਗਿਆ ਸੀਗਾ, ਅਮਨ ਅਰੋੜਾ ਬਾਹਰ ਕਰ ਦਿੱਤੇ ਗਏ, ਬੀਬੀ ਬਲਜਿੰਦਰ ਕੌਰ ਬਾਹਰ ਕਰ ਦਿੱਤੇ ਗਏ, ਸਵਰਨ ਕੌਰ ਮਾਣੂਕੇ ਜਿਹੜੇ ਆ ਬੀਬੀ, ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਮਾਣੂਕੇ ਬੀਬੀ ਦਾ ਪੂਰਾ ਨਾਮ ਮੈਨੂੰ ਪਤਾ ਨੀ, ਬੀਬੀ ਮਾਣੂਕੇ ਆ। ਚਲੋ ਖੈਰ, ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ, ਤਾਂ ਫਿਰ ਉਹਦੇ ਵਿਚ ਚੀਮਾ ਸਾਹਿਬ, ਭਗਵੰਤ ਮਾਨ, ਇਹਨਾਂ ਨੂੰ ਪੱਕੇ ਤੌਰ ਤੇ PAC ਦੇ ਵਿਚ ਲਾ ਦਿੱਤਾ ਗਿਆ। ਤਾਂ PAC ਦੀ ਇਹ ਪਹਿਲੀ ਮੀਟਿੰਗ ਸੀਗੀ, ਜਿਸ ਤੋਂ ਬਾਅਦ ਇਹਨਾਂ ਨੇ ਬਾਹਰ ਆ ਕੇ ਸਿਸੋਦੀਆ ਸਾਹਿਬ ਨੇ ਉਹੀ ਗੱਲਾਂ ਕਿ ਦੇਖੋ ਜੀ, ਗੱਲ ਇਹ ਆ ਕਿ ਮਾਨ ਸਾਹਿਬ ਨੂੰ ਲੋਕ ਬਹੁਤ ਚਾਹੁੰਦੇ ਹੈਗੇ ਨੇ, ਤੇ ਮਾਨ ਸਾਹਿਬ ਨੂੰ ਹੀ ਦੁਬਾਰਾ ਦੇਖਣਾ ਚਾਹੁੰਦੇ ਹੈਗੇ ਨੇ। ਫਿਰ ਬਸ ਜਿਵੇਂ ਜਿਵੇਂ ਉਹਨਾਂ ਦਾ ਲੱਲਾ ਭਾਬਾ ਸੂਤ ਆਉਂਦਾ ਲਾਈ ਜਾਂਦੇ ਆ ਕਿ ਦੁਨੀਆਂ ਬਹੁਤ ਖੁਸ਼ ਹੈ, ਦੁਨੀਆਂ ਬਹੁਤ ਚਲਾਕਾਂ ਦੀ, ਤੇਰੇ ਜਿਹਾ ਲੱਭਣਾ ਔਖਾ ਹੈ, ਦੁਨੀਆਂ ਬਹੁਤ ਚਲਾਕਾਂ ਦੀ। ਉਹ ਕਹਿੰਦੇ ਕਿ ਦੁਨੀਆਂ ਬਹੁਤ ਖੁਸ਼ ਆ, ਭਗਵੰਤ ਮਾਨ ਬਹੁਤ ਅੱਛਾ ਕੰਮ ਕਰ ਰਹੇ ਨੇ, ਬਸ ਆਲ ਇਜ਼ ਵੈਲ, ਆਲ ਇਜ਼ ਵੈਲ। ਦਰਅਸਲ ਜਿਹੜੀ ਵਿਚਲੀ ਗੱਲ ਆ, ਜੋ ਪਰਦੇ ਦੇ ਪਿੱਛੇ ਦੀ ਗੱਲ ਆ, ਪਰਦੇ ਦੇ ਪਿੱਛੇ ਦੀ ਗੱਲ ਇਹ ਆ ਕਿ ਜਿਹੜਾ ਇਹਨਾਂ ਦਾ ਚਿੰਤਨ ਹੋਇਆ, ਮੰਥਨ ਹੋਇਆ, ਉਹ ਬੇਸਿਕਲੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਹੋਇਆ, ਜ਼ਿਆਦਾ ਵੀ ਹੋਣੀਆਂ ਪਰ ਜਿਹੜੀਆਂ ਸਾਡੇ ਤੱਕ ਪਹੁੰਚੀਆਂ। ਕਿ ਦਰਅਸਲ ਜੋ ਸਭ ਤੋਂ ਮਹੱਤਵਪੂਰਨ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਟ੍ਰੈਟਜੀ ਤੇ ਇਹਨਾਂ ਨੇ ਖਾਸ ਮੱਥਾ ਮਾਰਿਆ ਕਿ ਭਾਈ ਇਹ ਕੀ ਕਰ ਰਹੇ ਆ। ਤੇ ਖਾਸ ਤੌਰ ਤੇ ਇਹਨਾਂ ਨੇ ਦੋ ਜਿਹੜੇ ਇਹਨਾਂ ਦੇ ਰਾਜ ਜਿੱਤੇ ਹੋਏ ਆ ਭਾਜਪਾ ਦੇ, ਉਹਨਾਂ ਦੇ ਮਾਡਲ ਨੂੰ ਅਧਿਐਨ ਦੇ ਵਿੱਚ ਲਿਆਂਦਾ ਕਿ ਦਿੱਲੀ ਐਂਡ ਬੰਗਾਲ ਜਿਵੇਂ ਉੱਥੇ ਆਮ ਆਦਮੀ ਪਾਰਟੀ ਜਿੱਤੀ ਆ, ਜੇ ਉਹ ਫਾਰਮੂਲਾ ਇੱਥੇ ਅਪਲਾਈ ਕਰਦੇ ਆ ਤਾਂ ਅਸੀਂ ਉਸ ਸੂਰਤ ਚ ਕਿੱਥੇ ਖਲੋਵਾਂਗੇ। ਕਿਉਂਕਿ ਦੇਖੋ ਸਰਵੇ ਸੁਰਵੇ ਚੱਲ ਰਹੇ ਆ ਪਾਰਟੀਆਂ ਦੇ, ਅੰਦਰੂਨੀ ਕਈ ਸਰਵੇ ਚੱਲ ਰਹੇ ਨੇ, ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ, ਤਾਂ ਇਹਨਾਂ ਨੂੰ ਪਤਾ ਵੀ ਆ, ਰਿਐਲਿਟੀ ਦਾ ਇਹਨਾਂ ਨੂੰ ਪਤਾ, ਕੈਮਰਿਆਂ ਦੇ ਮੂਹਰੇ ਜੋ ਮਰਜ਼ੀ ਇਹ ਕਹੀ ਜਾਣ। ਤਾਂ ਭਾਜਪਾ ਨੇ ਇੱਕ ਵਾਰੀ ਇਹਨਾਂ ਨੂੰ ਧੁੜਕੂ ਤੇ ਲਾ ਦਿੱਤਾ ਹੈ। ਕਿਉਂ? ਕਿਉਂਕਿ ਦੂਜੀ ਜਿਹੜੀ ਚਿੰਤਨ ਦੀ ਇਹਨਾਂ ਦੀ ਵਿਸ਼ੇ ਦੀ ਗੱਲਬਾਤ ਸੀ ਉਹ ਸੀਗੀ ਕਿ ਨਸ਼ੇ ਦੇ ਮੁੱਦੇ ਤੇ ਜੋ ਭਾਰਤੀ ਜਨਤਾ ਪਾਰਟੀ ਯਾਤਰਾ ਵਗੈਰਾ ਕੱਢ ਰਹੀ ਹੈ ਕਿ ਉਹਦੇ ਤੇ ਅਸੀਂ ਕੀ ਕਰ ਸਕਦੇ ਹਾਂ। ਮਤਲਬ ਕਿ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਇਹਨਾਂ ਦੀ ਕਾਫੀ ਉੱਥੇ ਮੱਥਾ ਖਪਾਈ ਹੋਈ ਆ ਕਿ ਇਹਨਾਂ ਚੀਜ਼ਾਂ ਦੇ ਨਾਲ ਕਿੱਦਾਂ ਸਿੰਜਿਆ ਜਾਵੇ, ਕਿੱਦਾਂ ਨਜਿੱਠਿਆ ਜਾਵੇ, ਫੇਰ ਕਿਸ ਤਰ੍ਹਾਂ ਅੱਗੇ ਵਧਿਆ ਜਾਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਉੱਥੇ ਇਹਨਾਂ ਨੇ ਵਿਚਾਰੀਆਂ ਨੇ। ਹੁਣ ਦੇਖੋ ਅੱਗੇ ਜਾ ਕੇ ਕੀ ਕਰਦੇ ਆ, ਕੀ ਇਹਨਾਂ ਨੇ ਆਪਦੀ ਰਣਨੀਤੀ ਉਲੀਕੀ ਆ। ਵੈਸੇ ਜੇ ਪਤਾ ਵੀ ਹੋਵੇ ਤੇ ਮੇਰੇ ਖਿਆਲ ਦੇ ਨਾਲ ਕਿਸੇ ਵੀ ਪਾਰਟੀ ਦੀ ਰਣਨੀਤੀ ਲੀਕ ਕਰਨੀ ਵੀ ਨਹੀਂ ਚਾਹੀਦੀ, ਉਹ ਕੀ ਕਰਨਗੇ ਕੀ ਨਹੀਂ ਕਰਨਗੇ ਜਦੋਂ ਰਿਕਾਰਡ ਤੇ ਆਏਗਾ ਸਾਹਮਣੇ ਆ ਜਾਏਗਾ। ਪਰ ਇਹ ਚਰਚਾਵਾਂ ਜ਼ਰੂਰ ਹੋਈਆਂ ਨੇ ਜੋ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ, ਜੋ ਇਸ ਵੇਲੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮੁੱਦੇ ਨੂੰ ਇਸ ਕਦਰ ਹਾਵੀ ਕਰ ਦਿੱਤਾ ਕਿ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ 50 ਫੈਮਲੀਆਂ ਜਿਹੜੀਆਂ ਵਿਕਟਮਸ ਦੀਆਂ ਨੇ ਉਹ ਇਹਨਾਂ ਨੇ ਦਿਖਾ ਦਿੱਤੀਆਂ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੁਰੂਆਤ ਹੈ, ਅੱਜ 18 ਤਰੀਕ ਹੋ ਗਈ ਹੈ, 18 ਤਰੀਕ ਬੜੀ ਮਹੱਤਵਪੂਰਨ ਹੈ। ਅੱਜ ਮੁੱਖ ਮੰਤਰੀ ਦੀ ਮੀਟਿੰਗ ਵੀ ਹੈ ਮੁਲਾਜ਼ਮਾਂ ਦੇ ਨਾਲ, ਪਹਿਲੀ ਮੀਟਿੰਗ ਹੈ, ਸ਼ਾਇਦ ਕੋਈ ਮਸਲਾ ਹੱਲ ਹੋ ਜਾਵੇ। ਤੇ ਤੁਸੀਂ ਇਹ ਵੀ ਦੇਖੋ ਨਾ ਕਿ PAC ਦੀ ਮੀਟਿੰਗ ਹੋਈ, ਨਾਲ ਦੀ ਨਾਲ ਜਦੇ ਪੱਤਰ ਜਾਰੀ ਹੋ ਗਿਆ ਕਿ ਆ ਜਾਓ ਮੀਟਿੰਗ ਕਰੀਏ, ਜਿਸ ਅਹੰਕਾਰੀ ਮੁੱਖ ਮੰਤਰੀ ਨੇ ਜ਼ਲੀਲ ਕੀਤੇ ਮੁਲਾਜ਼ਮ ਆਗੂ ਸੱਦ ਕੇ ਜਲੰਧਰ ਦੇ ਵਿੱਚ, ਨਾਲ ਵਾਲੇ ਕਮਰੇ ਚ ਬੈਠ ਗਿਆ ਮੁੱਖ ਮੰਤਰੀ ਤੇ ਜਿਹੜੇ ਆਫੀਸਰ ਆ ਉਹ ਕਹਿੰਦੇ ਆ ਕਿ ਜਾਂ ਤੇ ਵੀਡੀਓ ਪਾ ਦਿਓ ਪਹਿਲਾਂ ਤੇ ਜਾਂ ਮੁੱਖ ਮੰਤਰੀ ਤੁਹਾਨੂੰ ਮਿਲਣਗੇ ਨਹੀਂ। ਤਾਂ ਅੱਜ ਉਹੀ ਮੁੱਖ ਮੰਤਰੀ ਚਿੱਠੀ ਭੇਜਦਾ ਕਬੂਤਰ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਖੋ ਦੇ ਆ ਕਿ ਆ ਜਾਓ ਪਹਿਲੀ ਮੁਲਾਕਾਤ ਕਰੀਏ। ਹੁਣ ਪਹਿਲੀ ਮੁਲਾਕਾਤ ਦੇ ਵਿੱਚ ਚਾਹੇ ਕੋਈ ਰਿਜ਼ਲਟ ਨਾ ਵੀ ਨਿਕਲੇ ਪਰ ਇੱਕ ਸੰਵਾਦ ਤੇ ਸ਼ੁਰੂ ਹੋ ਜਾਏਗਾ, ਡਾਇਲੋਗ ਸ਼ੁਰੂ ਹੋ ਜਾਏਗਾ। ਤਾਂ ਯਾਨੀ ਇਹ ਵੀ ਚੀਜ਼ ਬੜੀ ਇਤਫਾਕਨ ਆ ਕਿ ਕੱਲ ਹੀ ਇਹਨਾਂ ਦੀ PAC ਦੀ ਮੀਟਿੰਗ ਹੁੰਦੀ ਹੈ ਤੇ ਕੱਲ ਹੀ ਮੁਲਾਜ਼ਮਾਂ ਨੂੰ ਸੱਦਾ ਆ ਜਾਂਦਾ ਕਿ ਆਓ ਗੱਲਬਾਤ ਕਰੀਏ। ਸੋ ਇਹ ਇੱਥੇ ਜਿਹੜੀ ਮਹੱਤਵਪੂਰਨ ਮੀਟਿੰਗ ਹੋਈ ਆ ਇਹਦਾ ਲੱਭੋ ਲਬਾਬ ਇਹੋ ਹੈ ਕਿ ਚੁਣਾਵੀ ਚਰਚਾ ਹੈ, ਹੋਰ ਕੁਛ ਨੀ। ਬਾਹਰ ਆ ਕੇ ਜੋ ਮਰਜ਼ੀ ਕਹੀ ਜਾਣ, ਰਾਜਸਥਾਨ ਨੂੰ ਲੈ ਕੇ ਮੰਥਨ ਹੋਇਆ, ਗੋਆ ਨੂੰ ਲੈ ਕੇ ਹੋਇਆ, ਇਟਲੀ ਨੂੰ ਹੋਇਆ ਲੈ ਕੇ, ਫਲਾਣੇ ਨੂੰ ਲੈ ਕੇ ਹੋਇਆ, ਉਹ ਜੋ ਮਰਜ਼ੀ ਕਹੀ ਜਾਣ। ਦਰਅਸਲ ਪੰਜਾਬ ਦੀਆਂ ਚੋਣਾਂ ਦੀ ਚਿੰਤਾ ਇਹਨਾਂ ਦੀ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਉਹ ਖਤਰਨਾਕ ਹੈ, ਸਭ ਤੋਂ ਖਤਰਨਾਕ। ਹਾਲਾਂਕਿ ਕਾਂਗਰਸ, ਮੈਂ ਮੰਨਦਾ ਕਿ ਕਾਂਗਰਸ ਇਹਨਾਂ ਲਈ ਉਹਨਾਂ ਤੋਂ ਵੀ ਖਤਰਨਾਕ ਬਣ ਸਕਦੀ ਆਉਣ ਵਾਲੇ ਦਿਨਾਂ ਚ, ਪਰੰਤੂ ਭਾਜਪਾ ਤੋਂ ਇਸ ਕਰਕੇ ਡਰ ਰਹੇ ਆ ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੀ ਤਾਕਤ ਆ। ਬੰਗਾਲ ਦੇ ਵਿੱਚ ਜਿਸ ਪ੍ਰਕਾਰ ਉਹਨਾਂ ਨੇ ਤਰਥੱਲੀ ਮਚਾਈ ਸੀ ਕਿ ਮਮਤਾ ਬੈਨਰਜੀ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਗਿਆ ਉਹਦੇ ਨਾਲ, ਕਿ ਉਹ ਸੂਰਤ ਹਾਲ ਬਣਦੀ ਤਾਂ ਅਸੀਂ ਕਿੱਥੇ ਖੜ ਸਕਦੇ।
20: ਮੈਂ ਕਈ ਸਾਲਾਂ ਤੋਂ ਕਹਿ ਰਿਹਾ ਕਿ BJP ਪੰਜਾਬ ਦੇ ਵਿੱਚ ਜਿਵੇਂ ਜਿਸ ਤਰੀਕੇ ਨਾਲ ਆਪਣੇ ਬਲਬੂਤੇ ਤੇ ਚਾਹੁੰਦੀ ਹੈ ਕਿ ਮੈਂ ਅਸੀਂ 117 ਦੀਆਂ 17 ਸੀਟਾਂ ਤੇ ਚੋਣ ਲੜਨੀ ਹੈ, ਭਾਵਾਂ ਕਿ ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਨਹੀਂ ਮੰਨਦੇ ਕਿ ਉਹਨਾਂ ਦਾ ਆਧਾਰ ਨਹੀਂ ਹੈ, ਪਰ ਪਤਾ ਨਹੀਂ ਸਮ ਹਾਉ ਮੈਂ ਕਾਫੀ ਸਾਲਾਂ ਤੋਂ ਕਹਿ ਰਿਹਾ ਕਿ BJP ਨੇ ਜੇਕਰ ਆਪਣੇ ਪੱਤੇ ਸਹੀ ਤਰੀਕੇ ਨਾਲ ਖੇਡ ਲਏ, ਸਹੀ ਉਹਨੇ ਸ਼ਤਰੰਜ ਵਿਛਾ ਲਈ ਤੇ ਕੁਛ ਨਾ ਕੁਛ ਬਹੁਤ ਅੱਛਾ ਕਰਕੇ ਜਾ ਸਕਦੀ ਹੈ। ਆਉਣ ਵਾਲੇ ਟਰਮ ਲਈ ਤਾਂ ਕੁਛ ਨਾ ਕੁਛ ਬਹੁਤ ਅੱਛਾ ਕਰਕੇ ਉਹ ਨਿਕਲੇਗੀ, ਜਿਹਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵਕਤ ਜਿਹੜੀ ਆਪਣੀ ਰਣਨੀਤੀ ਤਿਆਰ ਕਰ ਰਿਹਾ ਉਹਦੇ ਤੇ ਬੜੀ ਬਾਜ ਅੱਖ ਰਵੇਗੀ ਉਹਨਾਂ ਦੀ। ਔਰ ਆਮ ਆਦਮੀ ਪਾਰਟੀ ਦਾ ਤੁਸੀਂ ਦੱਸ ਦਿੱਤਾ, ਬਾਕੀ ਰਹੀ ਕਾਂਗਰਸ ਖੇਰੂ ਖੇਰੂ ਹੋਈ ਹੈ, ਉਤੋਂ ਲੱਗਦੇ ਨੇ ਕਿ ਇਕੱਠੇ ਨੇ ਪਰ ਵਿਚੋਂ ਅਜੇ ਕਈ ਕੁਝ ਤੰਦਾਂ ਖਿਲਰੀਆਂ ਹੋਈਆਂ ਨੇ। ਅੱਛਾ, ਇਸ ਵਕਤ ਜਿਹੜਾ ਸ਼੍ਰੋਮਣੀ
1: ਕਾਂਗਰਸ ਦਾ ਹਵਾਲਾ ਮੈਂ ਇਸ ਕਰਕੇ ਦਿੱਤਾ ਹੈ ਕਿਉਂਕਿ ਜਿਹੜੀ ਗੇਮ ਪਲਟ ਰਹੀ ਹੈ ਨਾ, ਉਸ ਗੇਮ ਨੂੰ ਇੱਕ ਲਾਰਜ ਆਪਾਂ ਕੈਨਵਸ ਤੇ ਦੇਖੀਏ, ਉਹ ਗੇਮ ਹੈ ਰਾਹੁਲ ਗਾਂਧੀ ਦਾ ਇੰਡੀਆ ਚ ਰਾਈਜ਼ ਹੋਣਾ।
20: ਬਿਲਕੁਲ,
1: ਰਾਹੁਲ ਗਾਂਧੀ ਦਾ ਇੰਪੈਕਟ ਸਰ ਬਹੁਤ ਹੈ ਔਰ ਪੂਰੀ ਦੁਨੀਆਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੇਖ ਲਓ ਡੋਨਲਡ ਟਰੰਪ, ਨੇਤਨਯਾਹੂ, ਇਹ ਵੈਸੇ ਇੱਕੋ ਹੀ ਕਤਾਰ ਦੇ ਲੀਡਰ ਆ, ਇੱਕੋ ਹੀ ਵਿਚਾਰਧਾਰਾ ਦੇ, ਇੱਕੋ ਹੀ ਸਭ ਕੁਛ ਆ। ਨਰਿੰਦਰ ਮੋਦੀ ਦਾ ਗ੍ਰਾਫ ਇੰਨਾ ਥੱਲੇ ਜਾ ਰਿਹਾ ਕਿ UPI ਦੇ ਮੁੱਦੇ ਤੇ ਸਰ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿੰਨੀ ਆਲੋਚਨਾ ਹੋ ਰਹੀ ਹੈ। ਜਿਹੜਾ ਰਾਹੁਲ ਗਾਂਧੀ ਦਾ ਇੰਪੈਕਟ ਹੈ, ਜੇ ਉਹ ਮੰਨ ਲਓ ਇੱਥੇ ਕੰਮ ਕਰ ਗਿਆ, ਜਿਵੇਂ ਅਸੀਂ ਪਿਛਲੇ ਲੋਕ ਸਭਾ ਇਲੈਕਸ਼ਨ ਚ ਪੰਜਾਬ ਚ ਰਹਿੰਦਿਆਂ ਦੇਖਿਆ, ਉਦੋਂ ਵੀ ਤੇ ਵੱਖ ਵੱਖ ਹੀ ਸੀਗੇ ਨਾ ਸਰ।
20: ਬਿਲਕੁਲ ਬਿਲਕੁਲ,
1: ਉਦੋਂ ਪੰਜਾਬੀਆਂ ਨੇ ਦੋ ਚਿਹਰਿਆਂ ਨੂੰ ਵੋਟ ਪਾਈ ਸੀ, ਮੋਦੀ ਔਰ ਰਾਹੁਲ। ਕਾਂਗਰਸ ਇਸ ਕਰਕੇ ਮੈਂ ਤਾਂ ਹੀ ਕਿਹਾ ਕਿ ਕਾਂਗਰਸ ਇਹਨਾਂ ਤੋਂ ਵੀ ਖਤਰਨਾਕ ਹੋ ਜਾਏਗੀ ਜੇਕਰ ਉਹਨਾਂ ਨੇ ਇੱਕ ਦੋ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰ ਲਿਆ। ਔਰ ਰਾਹੁਲ ਗਾਂਧੀ ਦਾ ਚਿਹਰਾ ਜੇ ਮੰਨ ਲਓ ਵੋਟਰ ਦੇ ਮਨ ਮਸਤਕ ਚ, ਕਿਉਂਕਿ ਨਾਲ UP ਹੈ, ਇਹ ਨਾ ਭੁੱਲੋ ਕਿ ਨਾਲ UP ਦਾ ਇਲੈਕਸ਼ਨ ਹੋਣ ਜਾ ਰਿਹਾ ਇਸ ਵਾਰੀ, ਔਰ UP ਦਾ ਇਲੈਕਸ਼ਨ ਇਸ ਵਾਰੀ ਯੋਗੀ ਵਾਸਤੇ ਬੜਾ ਟਫ ਹੈ।
20: ਉੱਥੇ
1: ਅਖਿਲੇਸ਼ ਵਰਸਿਸ ਜਿਹੜਾ ਕਹਿ ਲੋ ਕਿ ਭਾਜਪਾ ਜਾਂ ਇੰਡੀਆ ਗੱਠਜੋੜ ਹੈ, ਉੱਥੇ ਉਹਨਾਂ ਦੀ ਕਮਜ਼ੋਰ ਪਰਿਸਥਿਤੀ ਕਰ ਰਿਹਾ ਭਾਜਪਾ ਦੀ।
20: ਸੋ
1: ਇਸ ਵਾਸਤੇ ਐਤਕੀ ਜੇ ਰਾਹੁਲ ਗਾਂਧੀ ਦਾ ਇੰਪੈਕਟ ਇੱਥੇ ਖੇਡਦਾ ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਵੀ ਇੱਕ ਬਹੁਤ ਵੱਡੀ ਪਲੇਅਰ ਬਣ ਜਾਏਗੀ ਇਹਨਾਂ ਦੇ ਮੁਕਾਬਲੇ।
20: ਕੋਈ ਦੋਰਾਵਾ ਨੀ ਮਿੰਟੂ ਜੀ, ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ ਕਿ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ, ਭਾਵੇਂ ਕਿ ਸਾਡਾ ਗੋਦੀ ਮੀਡੀਆ ਜਾਂ ਮੀਡੀਆ ਉਥੋਂ ਦਾ ਜਿਹੜਾ ਆਪਣੀ ਜਿੰਮੇਵਾਰੀ ਤੋਂ ਭਗੌੜਾ ਹੈ, ਪ੍ਰੋਪਰ ਜਿੰਮੇਵਾਰੀ ਨਹੀਂ ਨਿਭਾ ਰਿਹਾ, ਅਪੋਜੀਸ਼ਨ ਲੀਡਰ ਦੀ ਗੱਲ ਪੂਰੀ ਤਰ੍ਹਾਂ ਇਨ ਬਿਨ ਨਹੀਂ ਰੱਖੀ ਜਾ ਰਹੀ। ਸਾਡੇ ਇੱਥੇ ਮਾਰਕ ਕਾਰਨੀ ਸਾਹਿਬ ਅੱਜ ਜਾ ਰਹੇ ਸੀਗੇ ਪ੍ਰਧਾਨ ਮੰਤਰੀ, ਤੇ ਇੱਕ ਆਮ ਬੰਦਾ ਉਹਨੂੰ ਟੁੱਟ ਟੁੱਟ ਕੇ ਸਵਾਲ ਕਰ ਰਿਹਾ ਸੀ, ਟੁੱਟ ਟੁੱਟ ਕੇ ਪੈ ਰਿਹਾ ਸੀ ਕਿ ਕਾਰਨੀ ਮੈਨੂੰ ਜਵਾਬ ਦੇ ਕੇ ਜਾ, ਮਤਲਬ ਸਿਕਿਉਰਿਟੀ ਖਲੋਤੀ ਸੀ ਸਵਾਲ ਪੁੱਛਣ ਦਾ, ਉਹਨਾਂ ਹਰ ਇੱਕ ਦਾ ਹੱਕ ਹੈ ਇੱਥੇ ਤੋਂ ਉੱਥੇ ਪੁੱਛ ਨਹੀਂ ਸਕਦੇ, ਪਰ ਮੀਡੀਆ ਆਪਣਾ ਫਰਜ਼ ਨਿਭਾ ਰਿਹਾ ਨਾਲ ਦੀ ਨਾਲ, ਉਹਨੂੰ ਵੀ ਦਿਖਾਇਆ ਤੇ ਕਾਰਨੀ ਸਾਹਿਬ ਦੇ ਐਕਸ਼ਨ ਵੀ ਦਿਖਾਏ, ਮੀਡੀਆ ਨੇ ਦੋਨੋਂ ਪਾਸੇ ਦਿਖਾਏ, ਮੀਡੀਆ ਦਾ ਫਰਜ਼ ਹੈ, ਇਹ ਧਰਮ ਹੈ। ਦੂਜੇ ਪਾਸੇ ਇਹ ਹੈ ਕਿ ਸੋਸ਼ਲ ਨੈਟਵਰਕ ਮੀਡੀਆ ਜਾਂ ਜਿਹੜਾ ਕੋਈ ਥੋੜਾ ਬਹੁਤਾ ਉੱਥੋਂ ਦਾ ਮੀਡੀਆ, ਜਿਵੇਂ ਰਾਹੁਲ ਆਪਣੀ ਗੱਲ ਰੱਖਦਾ ਨਾ, ਅੱਜ ਦਾ ਜਿਹੜਾ ਯੂਥ ਹੈ ਜਾਂ ਅੱਜ ਦਾ ਜਿਹੜਾ ਵੋਟਰ ਹੈ, ਉਹ ਉਸਦੀ ਗੱਲ ਨੂੰ ਸੁਣਦਾ ਤੇ ਸਮਝਦਾ ਤੇ ਉਹ ਗੱਲ ਤੱਥਾਂ ਦੇ ਆਧਾਰ ਤੇ ਕਰਦਾ, ਟੂ ਦੀ ਪੁਆਇੰਟ ਗੱਲ ਕਰਦਾ। ਇਸ ਕਰਕੇ ਮੈਂ ਸਮਝਦਾ ਕਿ ਪੱਪੂ ਵੀ ਕਹਿਤਾ, ਫਿਰ ਸ਼ਹਿਜ਼ਾਦਾ ਵੀ ਕਹਿਤਾ, ਕਈ ਕੁਝ ਨੂੰ ਖਿਤਾਬ ਮਿਲੇ ਨੇ, ਹੁਣ ਉਹ ਆਪਣਾ ਕਰਤੱਵ ਜਿਹੜਾ ਨਿਭਾ ਰਿਹਾ, ਆਪਣਾ ਫਰਜ਼ ਨਿਭਾ ਰਿਹਾ, ਜਿਸ ਤਰ੍ਹਾਂ ਐਕਸ਼ਨ ਦੇ ਵਿੱਚ ਹੈ, ਕੋਈ ਦੋ ਰਾਵਾਂ ਨਹੀਂ। ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ, ਜੇ ਇੱਥੇ ਆ ਕੇ ਪੰਜਾਬ ਦੇ ਵਿੱਚ ਕੁਝ ਕਰਦਾ ਤੇ ਕਾਂਗਰਸ ਵੀ ਚੈਲੇਂਜ ਕਰ ਸਕਦੀ ਹੈ। ਖੈਰ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਕਾਫੀ ਨਮੋਸ਼ੀ ਦੇ ਵਿੱਚ ਹੈ, ਕਿਉਂਕਿ ਅਮਰਜੀਤ ਸਿੰਘ ਚਾਵਲਾ, ਜਿਨ੍ਹਾਂ ਦੇ ਨਾਲ ਮੈਂ ਕਾਫੀ ਸਮਾਂ ਪਹਿਲਾਂ ਇੰਟਰਵਿਊ ਕੀਤੀਆਂ ਨੇ, ਔਰ ਪਤਾ ਲੱਗਾ ਕਿ ਉਹ ਕੈਨੇਡਾ ਪਹੁੰਚੇ ਨੇ, ਸਵੇਰੇ ਵੀ ਗੱਲ ਕੀਤੀ ਸੀ ਤੇ ਵੈਸੇ ਮੈਂ ਕਰਸੂਆਂ ਜਾਂ ਤੇ ਲਈਆਂ ਕਿ ਨੰਬਰ ਸ਼ਾਇਦ ਮਿਲ ਜੇ ਤੇ ਆਪਾਂ ਗੱਲ ਕਰੀਏ। ਚਾਵਲਾ ਸਾਹਿਬ ਸਾਡੇ ਅਜੀਜ਼ ਨੇ, ਜੇਕਰ ਸੁਣਦੇ ਦੇਖਦੇ ਹੋਣ ਤਾਂ ਜ਼ਰੂਰ ਭਾਈ ਆਪਣੀ ਗੱਲ ਰੱਖ ਸਕਦੇ ਨੇ। ਮੈਂ ਸਵੇਰੇ ਵੀ ਕਿਹਾ ਸੀ ਕਿ CJMR 1320 AM ਦੀ ਚਾਬੀਆਂ ਆਪਣੇ ਕੋਲ ਨੇ, ਸਿਰਫ ਅਸੀਂ ਜਿਹੜੇ ਸਾਡੀ ਹੈੱਡ ਆਫ਼ ਦਾ ਡਿਪਾਰਟਮੈਂਟ, ਉਹਨਾਂ ਨੂੰ ਦੱਸਣਾ ਹੀ ਆ ਕਿ 2 ਘੰਟੇ ਸਾਨੂੰ ਹੋਰ ਅਰਲੀ ਕਰ ਦਿਓ ਜਾਂ 2 ਘੰਟੇ ਸਾਨੂੰ ਲੇਟ ਕਰ ਦਿਓ, ਉਹਨਾਂ ਨੇ ਸਕੈਜੂਲ ਪਾ ਦੇਣਾ ਬਾਈ CRTC ਰੂਲ ਐਂਡ ਰੈਗੂਲੇਸ਼ਨ। ਸਾਨੂੰ ਜਿਹੜਾ ਟੈਸਟਿੰਗ ਪੀਰੀਅਡ ਦੇ ਦਰਮਿਆਨ ਵੀ ਸਾਰਾ ਕੁਝ ਫਾਲੋ ਕਰਨਾ ਪੈ ਰਿਹਾ ਤੇ ਉਹਨਾਂ ਦਾ ਵੈਲਕਮ ਆ, ਉਹ ਗੱਲ ਰੱਖ ਸਕਦੇ ਨੇ ਆਪਣੀ, ਜਿੱਦਾਂ ਉਹਨਾਂ ਨੇ ਵੀਡੀਓ ਦੇ ਰਾਹੀਂ ਦੱਸਿਆ ਕਿ ਮੇਰੇ ਤੇ ਕਦਾਰ ਕੁਰਸੀ ਹੋ ਰਹੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਵਾਲੇ ਦਾ ਨਾਂ ਲਿਆ, ਜੇਲ੍ਹ ਕੱਟਣ ਦਾ ਵੀ ਨਾਂ ਲਿਆ, ਉਹਨਾਂ ਨੇ ਆਪਣਾ ਪੱਖ ਰੱਖਿਆ, ਪਰ ਪਤਾ ਲੱਗਾ ਇਹ ਸਹੀ ਹੈ ਕਿ ਚੁੱਪ ਚਾਪ ਕੈਨੇਡਾ ਆ ਪਹੁੰਚੇ ਨੇ।
1: ਦੇਖੋ, ਗੱਲ ਇਹ ਹੈ ਕਿ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ, ਜੇ ਖਬਰਾਂ ਲੱਗੀਆਂ ਨੇ ਉਹਨਾਂ ਨੇ ਖੰਡਨ ਕਿਉਂ ਨੀ ਕੀਤਾ ਹੁਣ ਤੱਕ? ਕੱਲ ਦੀਆਂ ਖਬਰਾਂ ਲੱਗੀਆਂ ਨੇ ਕਿ ਚਾਵਲਾ ਖਿਸਕ ਗਿਆ ਇੱਥੋਂ, ਸਮਝਦੇ ਹੋ ਨਾ? ਜੇ ਚਾਵਲਾ ਖਿਸਕਿਆ ਇੱਥੋਂ ਤੇ ਖਿਸਕਿਆ ਕਿਉਂ?
20: ਬਿਲਕੁਲ
1: ਵੱਡਾ ਸਵਾਲ ਆ। ਤੇ ਜੇ ਤੁਸੀਂ ਇੰਨੀਆਂ ਜੇਲਾਂ ਕੱਟੀਆਂ ਤੇ ਫਿਰ ਇੱਥੇ ਸਾਹਮਣਾ ਕਰੋ, ਮਰਦਾਂ ਤੇ ਭੀੜਾਂ ਪੈਂਦੀਆਂ, ਫਿਰ ਜੇ ਤੁਹਾਨੂੰ ਲੱਗਦਾ ਧੱਕਾ ਹੋ ਗਿਆ ਤੇ ਧੱਕਾ ਫਿਰ ਭੱਜਣਾ ਕਾਹਦਾ ਜੇ ਜੇਲਾਂ ਕੱਟੀਆਂ ਤੇ? ਕੁਛ ਨੀ ਹੁੰਦਾ, ਫਿਰ ਆਪਦਾ ਲੜੋ, ਲੜਾਈ ਸਫਾਈ ਦੇ ਰਹੇ ਹੋ ਜਾ ਕੇ ਤੁਸੀਂ, ਪਤਾ ਨੀ ਕਿਹੜੇ ਕੈਨੇਡਾ ਦੇ ਸ਼ਹਿਰ ਬਹਿ ਕੇ ਵੀ ਉਥੋਂ ਆਖੇ ਜੀ ਸੱਚ ਸੱਚ ਸਾਹਮਣੇ ਆਏਗਾ, ਸੱਚ ਜਹਾਜ਼ ਤੇ ਲੱਦ ਕੇ ਲਿਆਉਣਾ ਉਥੋਂ ਕੈਨੇਡਾ ਚੋਂ, ਭਾਰਾ ਇੱਥੇ ਸੱਚ ਸਾਬਤ ਕਰੋ।
21: ਗੱਲ ਇਹ ਆ, ਐਫ ਆਈ ਆਰ ਪੜ੍ਹੀ ਆ ਤੁਸੀਂ? ਉਸ ਐਫ ਆਈ ਆਰ ਨੂੰ ਪੜ੍ਹੋ ਗੌਰ ਨਾਲ, ਐਫ ਆਈ ਆਰ ਪੜ੍ਹੀਏ ਤੇ ਕਹਾਣੀ ਹੋਰ ਨਿਕਲਦੀ ਆ। ਇੱਕ ਸਾਬਕਾ ਜਥੇਦਾਰ ਜਿਹਨੇ ਪਾਰਟੀ ਬਣਾਈ, ਉਹਦਾ ਨਾਂ ਜੋੜਿਆ ਗਿਆ ਸੀ ਇੱਕ ਲੇਡੀ ਨਾਲ ਇੱਕ ਮੁਲਕ ਦੇ ਖਾਸ ਵਿਜ਼ਿਟ ਤੇ। ਇਹ ਬੀਬੀ ਉੱਥੋਂ ਆਈ ਆ, ਇਹ ਤਾਂ ਉਸੇ ਕੰਟਰੀ ਤੋਂ ਆਈ। ਮੈਂ ਨਾਂ ਨੀ ਰਿਵੀਲ ਕਰ ਰਿਹਾ ਕੰਟਰੀ ਦਾ, ਪੈਸੇ ਕਰ ਵੀ ਸਕਦਾ, ਕੋਈ ਵੱਡੀ ਗੱਲ ਨੀ, ਕਿਉਂਕਿ ਆਈਡੈਂਟੀ ਜਿਹੜੀ ਵਿਕਟਮ ਦੀ ਹੈ ਉਹ ਅਸੀਂ ਰਿਵੀਲ ਨੀ ਕਰ ਸਕਦੇ ਇੰਡੀਆ ਦੇ ਕਾਇਦੇ ਦੇ ਮੁਤਾਬਕ। ਪਰ ਮੈਂ ਕੰਟਰੀ ਮੈਂ ਇੰਨੀ ਕੁ ਐਥਿਕਸ ਰੱਖਦਾ ਆਪਦੇ। ਤਾਂ ਜਿਹੜਾ ਕੰਮ ਇਹਨਾਂ ਨੇ ਕਰਨਾ ਚਾਹਿਆ, ਹੁਣ ਕੀ ਗੱਲ ਇਹ ਆ ਕਿ ਉਹ ਬੀਬੀ ਕਹਿ ਰਹੀ ਹੈ ਐਫ ਆਈ ਆਰ ਪੜ੍ਹੋ ਨਾ, ਐਫ ਆਈ ਆਰ ਪੜ੍ਹੋ। ਉਹ ਕਹਿ ਰਹੀ ਹੈ ਕਿ ਮੈਂ 17 ਨਵੰਬਰ 2025 ਨੂੰ ਇੱਥੇ ਲੈਂਡ ਕੀਤੀ ਹੈ ਇੰਡੀਆ ਚ, ਤੇ 28 ਨਵੰਬਰ 2025 ਤੋਂ ਬਾਅਦ ਕਮੇਟੀ ਨੇ ਮੇਰੀ ਰਿਹਾਇਸ਼ ਦਾ ਪ੍ਰਬੰਧ ਕੀਤਾ ਐਸ ਡੀ ਪੀ ਸੀ ਨੇ। ਕਿਉਂ ਬਈ, ਐਸ ਡੀ ਪੀ ਸੀ ਦੇ ਕਿਹੜੇ ਬੰਦੇ ਦਾ ਕੀ ਰਿਸ਼ਤਾ ਸੀ ਉਹਦੇ ਨਾਲ? ਫਿਰ ਉਹ 16 ਅਗਸਤ ਤੱਕ ਐਸ ਡੀ ਪੀ ਸੀ ਦੀ ਖਾਤਰਦਾਰੀ ਦਾ ਲੁਤਫ ਲੈਂਦੀ ਹੈ। ਸਰ, ਇੱਕ ਸੇਵਾਦਾਰ, ਇੱਕ ਸੇਵਾਦਾਰ ਨੀ, ਉਹਨੂੰ ਬਕਾਇਦਾ ਦਿੱਤੀ ਗਈ ਹੈ ਐਫ ਆਈ ਆਰ ਦੇ ਵਿੱਚ। ਸਭ ਕੱਲੇ ਕੱਲੇ ਇੱਕ ਰੂਮ ਨੰਬਰ ਦਾ ਜ਼ਿਕਰ ਹੈ ਜਿਹਦੇ ਵਿੱਚ ਵਾਰ ਵਾਰ ਬਲਾਤਕਾਰ ਹੋਇਆ। ਤੁਸੀਂ ਆਪਣੀਆਂ ਉਦਣ ਦੀਆਂ ਲੋਕੇਸ਼ਨਾਂ ਇੱਥੇ ਜਨਤਕ ਕਰ ਦਿਓ। ਬੜਾ ਸੌਖਾ ਹੈ ਨਾ, ਮੰਨ ਲਓ ਜੇ ਮੈਨੂੰ ਕੋਈ ਇਲਜ਼ਾਮ ਦਾ ਸਾਹਮਣਾ ਕਰਨਾ ਪੈਂਦਾ, ਕੋਈ ਬੀਬੀ ਉੱਠ ਕੇ ਕਹੇ ਕਿ ਮਿੰਟੂ ਫਲਾਣੇ ਹੋਟਲ ਚ ਮੇਰੇ ਨਾਲ ਸੀ ਫਲਾਣੇ ਸ਼ਹਿਰ ਚ, ਤਾਂ ਸਿੰਪਲ ਹੈ। ਜੇ ਮੈਂ ਨਹੀਂ ਤੇ ਮੈਂ ਕਹੂੰਗਾ ਕਿ ਆਹ ਚੱਕੋ ਜੀ ਮੇਰੀ ਲੋਕੇਸ਼ਨ ਉਸ ਦਿਨ ਦੀ, ਆਹ ਚੱਕੋ ਮੇਰੀ ਸੀਸੀਟੀਵੀ ਉਸ ਦਿਨ ਦੀ। ਅਸੀਂ ਤੇ ਹਰ ਟਾਈਮ ਇੱਥੇ ਇੰਡੀਆ ਚ ਵੀ ਹੁਣ 24 ਘੰਟੇ ਸੀਸੀਟੀਵੀ ਚ ਰਹਿੰਦੇ ਹਾਂ, ਇਹ ਪ੍ਰੂਫ ਕਰਨਾ ਕਿੱਡਾ ਔਖਾ। ਉਹਨੇ ਕੱਲਾ ਕੱਲਾ ਕਮਰਾ ਦੱਸਿਆ, ਤੇ ਸਭ ਤੋਂ ਵੱਡਾ ਸਵਾਲ ਇਹਨਾਂ ਅਕਾਲੀਆਂ ਨੂੰ, ਇਹ ਚਾਵਲਾ ਨੂੰ, ਕਿ ਭਾਈ ਸਾਹਿਬ ਇਹ ਕੌਣ ਸੀ ਜਿਹਨੂੰ ਤੁਸੀਂ ਆਨੰਦਪੁਰ ਸਾਹਿਬ ਠਹਿਰਾ ਰੱਖਿਆ ਸੀ? ਔਰ ਇਹਦੇ ਬਾਰੇ ਪਹਿਲਾਂ ਹੀ ਤੁਹਾਡਾ ਇੱਕ ਬੜਬੋਲਾ ਲੀਡਰ ਕਹਿ ਚੁੱਕਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬੀਬੀ ਜਿਹੜੀ ਆ, ਹੁਣ ਮੈਂ ਨਾਂ ਲੈਤਾ ਨਾ ਗਿਆਨੀ ਹਰਪ੍ਰੀਤ ਸਿੰਘ, ਕਿਉਂ? ਕਿਉਂਕਿ ਅਕਾਲੀ ਲੀਡਰ ਨੇ ਕਿਹਾ ਸੀ, ਉਹਦਾ ਜ਼ਿਕਰ ਕੀਤਾ ਵਾਰ ਵਾਰ ਉਹਦੀ ਕੰਟਰੀ ਦਾ। ਤਾਂ ਗੱਲ ਇਹ ਆ ਕਿ ਭਾਈ ਇਸ ਐਫ ਆਈ ਆਰ ਨੂੰ ਜੇ ਪੜ੍ਹੀਏ ਨਾ, ਬੜੇ ਸਵਾਲ ਖੜੇ ਹੁੰਦੇ ਆ ਕਿ ਇੱਕ ਬੀਬੀ ਨਵੰਬਰ ਤੋਂ ਲੈ ਕੇ ਬਾਹਰੋਂ ਆ ਕੇ ਖਾਸ ਕਮਰਿਆਂ ਚ ਖਾਸ ਖਾਤਰਦਾਰੀ ਚ ਰਹਿ ਰਹੀ ਕਿਉਂ? ਤੇ ਮੁਲਕ ਉਹੀ ਆ, ਹੁਣ ਮੈਨੂੰ ਨੀ ਪਤਾ ਇਹ ਬੀਬੀ ਉਹ ਆ ਕੇ ਹੋਰ ਹੈ, ਮੁਲਕ ਉਹੀ ਹੈ ਜਿਹਦਾ ਇਹਨਾਂ ਨੇ ਰੌਲਾ ਪਾਇਆ ਸੀਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਲੱਗ ਹੋਏ ਇਹਨਾਂ ਤੋਂ। ਤਾਂ ਕੀ ਕੋਈ ਸਾਜਿਸ਼ ਰਚਨ ਲਈ ਲਿਆਂਦਾ ਸੀ ਤੇ ਬਾਅਦ ਦੇ ਵਿੱਚ ਬਈ ਸਾਰਾ ਕੁਛ ਉਲਟਾ ਪੈ ਗਿਆ? ਤਾਂ ਕਹਾਣੀਆਂ ਚੋਂ ਕਹਾਣੀਆਂ ਕਈ ਨਿਕਲਦੀਆਂ ਨੇ। ਗੱਲ ਇਹ ਆ ਕਿ ਚਾਵਲਾ ਬਾਰੇ ਖ਼ਬਰਾਂ ਇਹੋ ਨੇ ਕਿ ਇਹ ਇੱਥੋਂ ਖਿਸਕ ਗਿਆ, ਪਰ ਇਹ ਅਕਾਲੀ ਹੈਗੇ ਆ ਕੁਛ ਬੁੱਢੇ ਬਾਰੇ ਆਪਦਾ ਮੂੰਹ ਕਾਲਾ ਕਰਵਾਉਂਦੇ ਹੀ ਕਰਵਾਉਂਦੇ ਆ। ਸੁੱਚਾ ਸਿੰਘ ਲੰਗਾਹ ਦੀ ਉਮਰ ਕਿੰਨੀ?
3: ਜੀ ਜੀ ਜੀ,
21: ਸੁੱਚਾ ਸਿੰਘ ਲੰਗਾਹ ਦੀ ਉਮਰ ਕਿਹੜੀ ਚ ਹੋਇਆ ਸਾਰਾ ਕੁਛ?
3: ਜੀ ਜੀ ਜੀ ਜੀ ਜੀ ਜੀ,
21: ਉਹਦੇ ਤੇ ਇਲਜ਼ਾਮ ਜੋ ਵੀ ਲੱਗੇ ਅਨੈਤਿਕ ਕਰ। ਮਸਲਾ ਇਹ ਆ ਕਿ ਜੇ ਕੋਈ ਮਿਊਚੁਅਲ ਕੰਸੈਂਟ ਹੁਣ ਆਪਾਂ ਕਹਿ ਦਿੰਦੇ ਆ ਮਿਊਚੁਅਲ, ਪਰ ਜੋ ਕਮਰੇ ਆ, ਕਮਰੇ ਸਰ ਪਤਾ ਕਿੱਥੋਂ ਦੇ ਆ? ਸਾਰੇ ਧਾਰਮਿਕ ਰਹਿਸ਼ਾਂ ਦੇ ਆ
3: ਜੀ।
21: ਉਹਨੂੰ ਖਾਤਰਦਾਰੀ ਕਿੱਥੇ ਦਿੱਤੀ ਜਾ ਰਹੀ ਆ?
3: ਸਰਾਵਾਂ
21: ਚ ਜੀ, ਰਹਿਸ਼ਾਂ ਚ
3: ਜੀ।
21: ਇੱਕ ਕੀ ਗੱਲ ਆ, ਇਹਦਾ ਖੁੱਲ ਕੇ ਜਦੋਂ ਵੀਡੀਓ ਪਾਈ ਆ, ਖੁੱਲ ਕੇ ਇਹ ਵੀ ਦੱਸੇ ਚਾਵਲਾ ਕਿ ਇਸ ਬੀਬੀ ਨੂੰ ਵੀ ਆਈ ਪੀ ਟ੍ਰੀਟਮੈਂਟ ਕੌਣ ਦਵਾਰੇ?
3: ਬਿਲਕੁਲ ਬਿਲਕੁਲ, ਮੈਂ ਤੁਹਾਨੂੰ 100% ਸਹਿਮਤ ਹਾਂ ਕਿ ਖਾਲਸੇ ਦੀ ਉਹ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੇ ਬਹੁਤ ਵੱਡਾ ਇੱਕ ਉਹ ਧਾਰਮਿਕ ਸਥਾਨ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਕਹਿੰਦੇ ਹੁੰਦੇ ਨਾ ਕਿ ਮੈਨੂੰ ਕੰਨਾ ਪੂਸੀ ਕਰਕੇ ਆਖਦੇ ਆ ਕਿ ਮਿੰਟੂ ਅਕਾਲੀਆਂ ਦਾ ਚਹੇਤਾ ਲੱਗਦਾ, ਅੱਜ ਦੇਖ ਲੋ ਅਕਾਲੀਆਂ ਦੀ ਗੱਲ ਹੋਈ ਆ ਤੇ ਮੈਨੂੰ ਉਹ ਬੋਲ ਯਾਦ ਨੇ ਜਦੋਂ ਅਖਬਾਰ ਦੇ ਵਿਚ ਲਿਖਿਆ ਸੀਗਾ ਕਿ ਆਪਣੇ ਵਰਗੇ ਨੇ ਭਰਤੀ ਕਰ ਲਿਆ। ਯਾਦ ਆ ਮਿੰਟੂ ਜੀ, ਸੱਚ ਨੂੰ ਸੱਚ ਕਹਿਣਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਇਹਦੇ ਨਾਲ ਸਾਨੂੰ ਪਤਾ ਕਿ ਬਹੁਤ ਸਾਰੀਆਂ ਸਾਨੂੰ ਮੁਸ਼ਕਲਾਵਾਂ ਆਉਂਦੀਆਂ ਨੇ, ਸਾਨੂੰ ਬਹੁਤ ਸਾਰਾ ਟੋਰਚਰ ਵੀ, ਮਤਲਬ ਫਾਈਨੈਂਸ਼ੀਅਲ ਟੋਰਚਰ ਸਾਨੂੰ ਸਾਹਮਣਾ ਕਰਨਾ ਪਿਆ, ਪਰ ਜਿਸ ਮੁਕਾਮ ਤੇ ਅਸੀਂ ਫਿਰ ਵੀ ਪਹੁੰਚ ਗਏ ਹਾਂ, ਮੇਰੇ ਖਿਆਲ ਦੇ ਵਿਚ ਇਹ ਉਸ ਦੀ ਅਪਾਰ ਕਿਰਪਾ ਤੇ ਸਾਡੇ ਚਾਹੁਣ ਵਾਲਿਆਂ ਤੋਂ ਬਿਨਾਂ ਨਹੀਂ ਹੋ ਸਕਦਾ, ਸਾਡੇ ਬਿਜ਼ਨਸਮੈਨ ਸਹਿਯੋਗੀਆਂ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਸੀ ਜੇ ਐਮ ਆਰ 3020 ਏ ਅੰਤ ਤੇ ਅਸੀਂ ਇਕ ਵਾਰੀ ਫਿਰ ਤੋਂ ਵਾਪਸ ਆਏ ਹਾਂ। ਇਹ ਤੁਹਾਡੀ ਬਦੌਲਤ ਹੈ ਦੋਸਤੋ, ਜਿਹੜੇ ਸੱਚ ਨੂੰ ਸੁਣਨ ਵਾਲੇ ਹੋ, ਸਪੋਰਟ ਕਰਨ ਵਾਲੇ ਹੋ। ਬਾਕੀ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਕੈਨੇਡਾ ਦੇ ਵਿਚ ਨੇ ਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦਾ ਪੱਖ ਰੱਖਣ ਵਾਸਤੇ ਪੂਰਾ ਸਮਾਂ ਇੱਥੇ ਦੇ ਸਕਦੇ ਹਾਂ, ਘੰਟਾ ਦੋ ਘੰਟੇ। ਉਨ੍ਹਾਂ ਨੇ ਆਪਣੀ ਵੀਡੀਓ ਪਾ ਕੇ ਵੈਸੇ ਆਪਣੀ ਕਦਾਰਕੁਸ਼ੀ ਦੀ ਗੱਲ ਕੀਤੀ, ਉਹ ਤੁਸੀਂ ਟੀਵੀ ਤੇ ਵੀ ਦੇਖ ਰਹੇ ਹੋ ਤੇ ਅਸੀਂ ਵੈਸੇ ਵੀ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਪਾਈ ਹੈ ਕਿ ਮੇਰਾ ਇੱਕ ਰਾਜਨੀਤਿਕ ਚਾਲ ਹੈ,
20: ਬਾਗੀ ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਅਗਲਾ ਕੁਸ਼ਚਨ ਪਲੀਜ਼
22: ਜੀ। ਮਿੰਟ ਜੀ, ਪਾਵਰਕੌਮ ਨੂੰ ਜਾਰੀ ਹੋਏਗਾ ਕਾਰਨ ਦੱਸੋ, ਨੋਟਿਸ ਕੀ ਕਹਿਣਾ ਚਾਹੁੰਦਾ?
21: ਪਾਵਰਕੌਮ, ਹਰ ਦੂਜੀ ਤੀਜੀ ਖਬਰ ਪੰਜਾਬ ਦੇ ਵਿਚ ਪਾਵਰਕੌਮ ਜਾਂ ਬਿਜਲੀ ਨਾਲ ਜੁੜੀ ਹੁੰਦੀ ਹੈ ਤੇ ਇਹ ਦਿਨ ਰਹਿ ਗਏ ਨੇ। ਉਹ ਜਿਵੇਂ ਗਾਣਾ ਸੀ ਨਾ, ਦਿਨ ਰਹਿ ਗਏ ਨੇ ਥੋੜੇ ਪੈ ਜਾਣਗੇ ਵਿਛੋੜੇ ਲੈ ਗਹਿਰਾ ਲੈ ਆਏ ਚਿਹਰੇ ਸ਼ਗਨਾਂ ਦੇ ਜੋੜੇ। ਦਿਨ ਥੋੜੇ ਹੀ ਹੁਣ 10-15 ਦਿਨ ਆ। ਕੱਲ ਸਾਡੇ ਵੀ ਇਧਰ ਹਲਕਾ ਹਲਕਾ ਜਿਹਾ ਮੀਂਹ ਪੈ ਗਿਆ ਤਾਂ ਮਤਲਬ ਫਸਲ ਪੱਕ ਜਾਣੀ ਆ, ਫਸਲ ਪੱਕ ਜਾਏਗੀ ਤਾਂ ਸਾਰਾ ਕੁਛ ਸੈੱਟ ਹੋ ਜਾਏਗਾ। ਹੁਣ 10 ਕੁ ਦਿਨਾਂ ਦੀ ਗੱਲ ਆ, ਬਾਸਮਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਲੱਗ ਗਈ, ਨਰਮਾ ਆਉਣ ਲੱਗ ਗਿਆ। ਤਾਂ ਪਾਵਰਕੌਮ ਦਾ ਅਸਲ ਦੇ ਵਿਚ ਰੌਲਾ ਇਹ ਪਿਆ ਕਿ ਸਾਡੇ ਇੱਥੇ ਹੁੰਦੀ ਹੈ ਰੈਗੂਲੇਟਰੀ, ਪਾਵਰਕੌਮ ਨੇ ਜੋ ਵੀ ਫੈਸਲਾ ਲੈਣਾ ਰੈਗੂਲੇਟਰੀ ਹੁੰਦੀ ਹੈ ਇਹਦੇ ਉੱਤੇ। ਤਾਂ ਰੈਗੂਲੇਟਰੀ ਨੇ ਕੋਈ ਮਤਲਬ ਕਿ ਹੈਗਾ ਸੀਗਾ ਜਿੱਦਾਂ ਸੌਦਾ, ਸੌਦਾ ਕਾਹਦਾ, ਕੋਈ ਪ੍ਰੋਜੈਕਟ ਸੀਗਾ ਜਿਹਦੇ ਤਹਿਤ ਇਹਨਾਂ ਨੂੰ ਸੂਰਜੀ ਊਰਜਾ ਜਿਹੜੀ ਆ ਮਿਲਣ ਦਾ ਰਸਤਾ ਖੁੱਲਣਾ ਸੀਗਾ। ਟ੍ਰਿਬਿਊਨ ਨੇ ਅੱਜ ਇਹ ਖ਼ਬਰ ਲਾਈ ਆ। ਵੈਸੇ ਟ੍ਰਿਬਿਊਨ ਨੇ ਪਹਿਲਾਂ ਵੀ ਇਹ ਖ਼ਬਰ ਲਾਈ ਸੀਗੀ, ਬੜੀ ਇੰਟਰਸਟਿੰਗ ਹੈ। ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਇੱਕ ਸਸਤਾ ਸੌਦਾ ਕਹਿ ਲਓ ਕਿ ਦਿੱਤਾ, ਸਸਤਾ ਸੌਦਾ ਆਫਰ ਕਿ ਹਾਂ ਭਾਈ ਇੰਨੇ ਕੁ ਪੈਸਿਆਂ ਤੇ, ਯਾਨੀ 2.61 ਰੁਪਏ ਤੇ ਪਰ ਯੂਨਿਟ ਇਹ ਡੀਲ ਡਨ ਹੁੰਦੀ ਆ। ਰੈਗੂਲੇਟਰੀ ਨੇ ਕਹਿਤਾ ਕਿ ਕਰੋ, ਪਰ ਗੱਲ ਇਹ ਆ ਕਿ 250 ਮੈਗਾਵਾਟ ਦਾ ਇਹ ਜਿਹੜਾ ਮੌਕਾ ਸੀਗਾ ਡੀਲ ਦਾ, ਇਹ ਇਹਨਾਂ ਨੇ ਆਪਣੇ ਹੱਥੋਂ ਕੱਢ ਦਿੱਤਾ। ਤੇ ਫਿਰ ਉਸ ਤੋਂ ਬਾਅਦ ਕੀ ਆ ਕਿ ਜੋ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ, ਇਹ ਜਿਹੜਾ ਮੈਨੂਫੈਕਚਰਿੰਗ ਲਿੰਕਡ ਸਕੀਮ ਦੇ ਤਹਿਤ ਜੋ ਇਹਨਾਂ ਨੂੰ ਇਹ ਰੇਟ ਮਿਲਿਆ ਸੀ ਇਹ ਇਹਨਾਂ ਨੇ ਗਵਾ ਦਿੱਤਾ। ਕਿਉਂ? ਕਿਉਂਕਿ ਰੈਗੂਲੇਟਰੀ ਨੇ ਇਹਨਾਂ ਨੂੰ ਪ੍ਰਵਾਨਗੀ ਦੇ ਕੇ ਹਰੀ ਝੰਡੀ ਦਿੱਤੀ ਸੀ ਕਿ ਪਾਵਰ ਸੇਲ ਐਗਰੀਮੈਂਟ ਤੇ ਪਾਵਰ ਪਰਚੇਜ ਐਗਰੀਮੈਂਟ ਕਰ ਲਓ। ਹੁਣ ਰੈਗੂਲੇਟਰੀ ਨੇ ਇਹਨਾਂ ਨੂੰ ਨੋਟਿਸ ਕੱਢ ਦਿੱਤਾ ਕਿ ਤੁਸੀਂ ਇਹ ਮੌਕਾ ਕਿਵੇਂ ਗਵਾਇਆ। ਦਰਅਸਲ ਗੱਲ ਕੀ ਆ ਕਿ ਇਹ ਨੀਤੀਗਤ ਫੈਸਲੇ ਜਿਹੜੇ ਆ ਇਹ ਲੈ ਰਹੇ ਨੇ ਸਾਡੇ ਪੰਜਾਬ ਤੋਂ ਬਾਹਰਲੇ ਲੋਕ, ਇਹਨਾਂ ਦੇ ਵਿੱਚ ਇਨਫਲੂਐਂਸ ਹੈਗਾ ਪੰਜਾਬ ਤੋਂ ਬਾਹਰਲੇ ਲੋਕਾਂ ਦਾ, ਜਿਨ੍ਹਾਂ ਨੂੰ ਹਜੇ ਤੱਕ ਵੀ, ਕਿਉਂਕਿ ਉਹਨਾਂ ਦਾ ਕੰਮ ਹੀ ਕੀ ਆ, ਉਹਨਾਂ ਦਾ ਕੰਮ ਇੱਥੇ ਯਾਸ਼ੀ ਕਰਨੀ ਪੰਜਾਬੀਆਂ ਦੇ ਪੈਸੇ ਤੇ, ਉਹਨਾਂ ਦੇ ਕੰਮ ਹੈਗੇ ਨੇ ਮੌਜ ਮਸਤੀ ਕਰਨੀ। ਪੰਜਾਬ ਨੂੰ ਭਵਿੱਖ ਦੇ ਚਸ਼ਮੇ ਚੋਂ ਦੇਖਣਾ ਕੰਮ ਉਹਦਾ ਹੈ ਨਾ ਜਿਹਨੇ ਇੱਥੇ ਰਹਿਣਾ। ਚਿੰਤਾ ਮੈਨੂੰ ਆ ਨਾ, ਮੇਰੇ ਬੱਚੇ ਨੇ ਇੱਥੇ ਰਹਿਣਾ, ਚਿੰਤਾ ਮੇਰੇ ਪੋਤਿਆਂ ਨੇ ਇੱਥੇ ਰਹਿਣਾ, ਚਿੰਤਾ ਤੇ ਮੇਰੇ ਵਰਗੇ ਨੂੰ ਹੋਏਗੀ ਨਾ। ਜਿੰਨੇ ਮੇਰੇ ਵਰਗੇ ਨੇ ਕਿਰਾਏ ਤੇ ਆ ਕੇ, ਮੰਨ ਲਓ 4-5 ਸਾਲ ਗੌਰਮੈਂਟ ਚਲਾਈ ਆ, ਬਸ ਠੀਕ ਆ, ਉਦੋਂ ਬਾਅਦ ਬਿਸਤਰਾ ਬੰਨ ਕੇ ਹਮ ਤੋਂ ਚੱਲੇ ਪਰਦੇਸੀ ਹੋ ਗਏ, ਤਾਂ ਉਹਨੂੰ ਕਾਹਦੇ ਨਾਲ ਆ। ਸੋ ਇਹ ਜਿਹੜੇ ਨੀਤੀਗਤ ਫੈਸਲੇ ਆ, ਨੀਤੀਗਤ ਫੈਸਲੇ ਪੰਜਾਬੀਆਂ ਨੇ ਲੈ ਹੀ ਨਹੀਂ ਹੈ ਆ 5 ਸਾਲਾਂ ਚ, ਇਹ ਨੀਤੀਗਤ ਫੈਸਲਿਆਂ ਦਾ ਹੀ ਮਸਲਾ। ਹੁਣ ਉਹਨਾਂ ਨੇ ਕਿਹਾ ਕਿ ਦੱਸੋ, ਤੇ ਸਭ ਤੋਂ ਵੱਡੀ ਗੱਲ ਹੈ, ਮੈਂ ਕਹਿੰਦਾ ਕਿ ਜਿਸ ਦਿਨ ਇਹ ਸਰਕਾਰ, ਭਾਵੇਂ ਇਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਕਿ 47 ਤੱਕ ਤੇ ਸਾਡੇ ਕੋਲ ਠੀਕ ਹੈ, 47 ਤੱਕ ਅਸੀਂ ਰਾਜ ਕਰਨਾ, ਚਲੋ ਮੰਨ ਗਿਆ ਮੈਂ ਵੀ 47 ਤੱਕ ਆਮ ਆਦਮੀ ਪਾਰਟੀ ਵਾਲੇ ਰਾਜ ਕਰਨਗੇ, ਖੁਸ਼ ਹੋ ਜਾਣਗੇ ਅੱਜ ਝਾੜੂ ਵਾਲੇ ਵੀ ਮੈਥੋਂ ਕਿ ਲਓ 47 ਤੱਕ ਰਾਜ ਕਰੋ ਤੁਸੀਂ, ਜੀ ਭਰ ਕੇ ਜੀਓ ਮਿਲਣਾ। ਪਰ ਜਿੱਦਣ ਤੁਹਾਡੀ ਸਰਕਾਰ 47 ਤੋਂ ਬਾਅਦ ਵੀ ਚਲੇ ਗਈ, ਸਭ ਤੋਂ ਪਹਿਲਾਂ ਜੇ ਤੁਹਾਡੀ ਗਿੱਚੀ ਨੂੰ ਹੱਥ ਪੈਣਾ ਉਹ ਆ ਟੈਂਡਰ ਜਾਂ ਐਲੋਕੇਸ਼ਨਾਂ ਦੇ ਮਾਮਲੇ ਚ ਹੀ ਪੈਣਾ ਜੀ ਪੁੱਤਰ
20: ਜੀ। 9058131320 27 ਤੱਕ ਦਾ ਸੁਪਨਾ ਆਇਆ, ਉਦੋਂ ਗਾਂ ਦਾ ਨਹੀਂ ਆਇਆ,
21: ਨਹੀਂ 47 ਤੱਕ ਦਾ ਸਰ,
20: 47 ਤੱਕ,
21: 47 ਤੱਕ ਦਾ।
20: ਅੱਛਾ 47, ਚਲੋ ਜਿੰਦੇ ਵਸਦੇ ਰਹੋ ਜੀ। ਅੱਛਾ, ਅਕਾਲੀ ਦਲ ਸਕਤੇ ਦੇ ਵਿਚ ਹੈ, ਪਹਿਲਾਂ ਅਮਰਜੀਤ ਸਿੰਘ ਚਾਵਲਾ ਦੀ ਗੱਲ ਕੀਤੀ ਹੈ, ਅਕਾਲੀ ਦਲ ਡਾਕਟਰ ਨਿਸ਼ਾਨ ਛੱਡ ਗਿਆ ਪਾਰਟੀ, ਕੀ ਫਰਕ ਪਵੇਗਾ?
21: ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਤੁਸੀਂ ਮੇਰੀ ਗੱਲ ਲਿੰਕ ਕੀਤੀ ਅਕਾਲੀਆਂ ਦੀ, ਮੈਂ ਵੈਸੇ ਇਹਨਾਂ ਚੀਜ਼ਾਂ ਦੀ ਨਾ ਕੇਅਰ ਨਹੀਂ ਕਰਦਾ, ਮੈਂ ਮਤਲਬ ਪ੍ਰਵਾਹ ਨਹੀਂ ਕਰਦਾ।
20: ਨਹੀਂ, ਮੈਂ ਉਹਨਾਂ ਨੂੰ ਜਵਾਬ ਦਿੱਤਾ, ਮਿੰਟੂ ਜੀ, ਮੈਂ ਉਹਨਾਂ ਨੂੰ ਜਵਾਬ ਦਿੱਤਾ ਜੋ ਤੁਹਾਡੀਆਂ ਗੱਲਾਂ ਦੇ ਉੱਤੇ ਕਦੇ ਸਾਨੂੰ ਫੀਡਬੈਕ ਦਿੰਦੇ ਨੇ ਕਿ ਚਾਵਲਾ ਜੀ ਲੱਗਦਾ, ਮੈਂ ਕਿਹਾ ਨਹੀਂ ਤੁਸੀਂ ਧਿਆਨ ਨਾਲ, ਮੈਂ ਕਹਿੰਦਾ ਨਾ ਤੁਸੀਂ ਧਿਆਨ ਨਾਲ ਸੁਣਿਓ, ਮੈਂ ਧਿਆਨ ਨਾਲ ਸੁਣਦਾ, ਜਦੋਂ ਸੱਚ ਹੈ ਨਾ ਉਹ ਸੱਚ ਨੂੰ ਤੁਸੀਂ, ਜੇ ਤੁਹਾਨੂੰ ਅਜੇ ਲੱਗਾ ਤੇ ਕੱਲ ਨੂੰ ਜਦੋਂ ਕੋਈ ਉਹਨਾਂ ਦੀ ਗਲਤ ਖਬਰ ਆਵੇਗੀ ਜਾਂ ਇਹੋ ਜਿਹੀ ਖਬਰ ਆਵੇਗੀ ਉਹ ਤੋਂ ਵੀ ਮੈਨੂੰ ਪਿੱਛੇ ਨਹੀਂ,
21: ਸ਼ੱਕ ਤੇ ਜੀਵਨ ਸਾਥੀ ਤੇ ਵੀ ਹੋ ਜਾਂਦਾ ਨਾ,
20: ਬਿਲਕੁਲ
21: ਕਈ ਵਾਰ ਲੱਗਦਾ ਆਪਾਂ ਨੂੰ ਕਿੱਧਰ ਗਿਆ ਯਾਰ, ਇਹ ਬੋਲਦਾ ਕਿਉਂ ਨਹੀਂ ਮੇਰੇ ਨਾਲ ਚੱਜ ਨਾਲ। ਸੋ ਲੱਗਣ ਨੂੰ ਮੇਰੇ ਖਿਆਲ ਦੇ ਨਾਲ ਕੁਛ ਨਹੀਂ ਹੁੰਦਾ ਜੇ ਇਹਨਾਂ ਨੂੰ ਲੱਗੀ ਜਾਣ ਦਿਓ। ਰਹੀ ਗੱਲ ਕਿ ਦੇਖੋ, ਮੈਂ ਇੱਕ ਦਿਨ ਫੋਨ ਆਇਆ, ਹੁਣ ਗੱਲ ਚੱਲੀ ਹੈ ਸੁਖਬੀਰ ਸਿੰਘ ਬਾਦਲ ਦੀ ਟੀਮ ਚੋਂ, ਨਾਂ ਨੀ ਲੈਂਦਾ ਮੈਂ, ਇੰਨਾ ਕਿ ਇਹਨਾਂ ਦਾ ਲਿਹਾਜ ਕਰ ਦਿੰਦਾ ਮੈਂ, ਮੇਰੇ ਨੇੜਦੇ ਆ, ਕਹਿੰਦਾ ਯਾਰ ਹੁਣ ਤੂੰ ਸਾਨੂੰ ਚਾਹ ਨਾਲ ਆਂਡਾ ਜ਼ਿਆਦਾ ਨੀ ਦੇਣ ਲੱਗ ਗਿਆ। ਮੈਂ ਕਿਹਾ ਮੈਂ ਸਾਰਿਆਂ ਨੂੰ ਬਰਾਬਰ ਹੀ ਦਿੰਦਾ,
1: ਮੈਂ ਤਾਂ ਤੜਕੇ ਉਬਾਲ ਲੈਂਦਾ ਆ ਭਰ ਕੇ ਧਾਮਾ ਆ ਉਬਾਲੇ ਹੁੰਦੇ ਆ ਤੇ ਰਾਤ ਨੂੰ ਜਿੰਨੀਆਂ ਵੀ ਸ਼ਿਫਟਾਂ ਲਾਉਣਾ ਸਾਰੀਆਂ ਚ ਬਰਾਬਰ ਦੇ ਔਰ ਇਹ ਮੇਰਾ ਕੰਮ ਹੈ ਜੇ ਝੂਠੀ ਹੈ ਗੱਲ ਕੇਸ ਕਰ ਦਿਓ ਦਿਓ ਨੋਟਿਸ ਗੱਲ ਇਹ ਆ ਕੇ ਚਲੋ ਸਾਰੇ ਦੁਖੀ ਆ ਆਪਣੇ ਤੋਂ ਇਹ ਦੁਖੀ ਰਹਿਣ ਇਹਦੇ ਵਿਚ ਹੀ ਆਪਾਂ ਸੁਖੀ ਆ ਗੱਲ ਇਹ ਆ ਕਿ ਬਈ ਬਲਾਡੇ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਵੀ ਉਹ ਡਾਕਟਰ ਸਾਹਿਬ ਨੇ ਡਾਕਟਰ ਨਿਸ਼ਾਨ ਉਹ ਕਹਿੰਦਾ ਵੀ ਇਹ ਪਾਰਟੀ ਨੂੰ ਮੈਂ ਨੀ ਠੀਕ ਕਰ ਸਕਦਾ ਮੇਰੇ ਤੋਂ ਨੀ ਟੀਕਾ ਟੂਕ ਲੱਗਣਾ ਬਸ ਸਿੱਧਾ ਸਿੰਪਲ ਆ ਕਹਿੰਦਾ ਵੀ ਘਰ ਦੇ ਕੰਮ ਆ ਸਿਹਤ ਖਰਾਬ ਹੋ ਗਈ ਦੋ ਵਾਰੀ ਅੱਗੇ ਡਾਕਟਰ ਸਾਹਿਬ ਆਪਦਾ ਮਤਲਬ ਕਿ ਤੁਹਾਨੂੰ ਪਤਾ ਹੀ ਆ ਕਿਵੇਂ ਇਲੈਕਸ਼ਨ ਲੜਿਆ ਤੇ ਕਿਵੇਂ ਹਰਿਆ ਉਹ ਹੁਣ ਤੀਸਰੀ ਵਾਰ ਕਹਿੰਦੇ ਕਹਿੰਦੇ ਕਿ ਭਾਈ ਲਓ ਆਪਣੇ ਹੱਥ ਖੜੇ ਜੇ ਇਸ ਟੀਕੇ ਨਾਲ ਮੇਰੇ ਨਾਲ ਜਾਂ ਬੀ ਕਾਸੂਲ ਦੇ ਕੈਪਸੂਲ ਦੇ ਕੇ ਕੁਛ ਨੀ ਵੱਟਿਆ ਜਾਣਾ ਆਪਾਂ ਚੱਲੇ ਆ ਤਾਂ ਉਹ ਹਿਸਾਬ ਲਾ ਲੋ ਜਿਨ੍ਹਾਂ ਨੂੰ ਇਹਨਾਂ ਨੇ ਉਮੀਦਵਾਰ ਐਲਾਨੇ ਆ ਹਲਕਾ ਇੰਚਾਰਜ ਲਾਇਆ ਉਹ ਛੱਡ ਕੇ ਪਾਰਟੀ ਆਪਾਂ ਐ ਨੀ ਕਹਿ ਸਕਦੇ ਪਾਰਟੀ ਛੱਡ ਕੇ ਅਗਲਾ ਲੱਤ ਮਾਰ ਕੇ ਸਾਰੇ ਅਹੁਦਿਆਂ ਨੂੰ ਅਸਤੀਫਾ ਦੇ ਕੇ ਉਹ ਗਿਆ
3: ਜੀ
1: ਤੇ ਸੁਖਬੀਰ ਬਾਦਲ ਨੂੰ ਬੰਦੇ ਲੱਭਣੇ 117 ਦੇ ਜੇ 117 ਦੇ 117 ਲੜਨੇ ਪੈ ਗਏ ਨਾ ਤੇ ਬੰਦੇ ਲੱਭਣੇ ਔਖੇ ਹੋ ਜਾਣੇ ਆ
3: ਜੀ ਅਵੇ ਸਵੇ ਝਾਤ ਮਾਰਨ ਦੀ ਲੋੜ ਤੁਸੀਂ ਕਹਿ ਦੋ ਸਿੱਧੇ ਲਫ਼ਜ਼ਾਂ ਦੇ ਵਿਚ ਪਿੰਡੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
1: ਸ਼ੁਕਰੀਆ
3: ਭਾਵਾਂ ਕਿ 9 ਵਜਣ ਵਾਲੇ ਨੇ ਸਾਨੂੰ ਸਾਡੇ ਹੀ ਚੈਨਲ ਨੇ ਕੱਟ ਦੇਣਾ ਆਟੋ ਸਿਸਟਮ ਜਿਹੜਾ ਸਾਡਾ ਟੈਸਟਿੰਗ ਪੀਰੀਅਡ ਦੇ ਵਿਚ ਚੱਲ ਰਿਹਾ ਸਵੇਰੇ 10 ਤੋਂ 12
4: This is CJMR, the voice of the city, part of White Oaks Communications Group, your trusted local radio provider for more than 70 years.

पल हर कदम पाएंगे हम एक मंजर नया, पल पल हर कदम।

0: CJMR, the voice of the city, part of White Oaks Communications Group, your trusted local radio provider for more than 70 years.
1: ਜੁੱਤੀ ਪੈਰਾਂ ਦੀ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਦੀ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: You're listening to CJMR 1320, the voice of the city.
1: JD Music.

0: You're listening to CJMR 1320, the voice of the city.
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਆ, ਮੈਨੂੰ ਜੰਮਦੇ ਨੂੰ ਆ ਜੰਮਦੇ ਨੂੰ।

0: Please think. Are you there?
1: This is CJMR 1320, the voice of the city.

0: ਚਾਹਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਪਰਦੇਸੀ ਹੋ ਗਿਆ।
1: The voice for your community. The voice of the city. CJMR 1320.

0: This is CJMR 1320, the voice of the city.
1: JD Music.

0: in the dial.
1: Keep it on the voice of the city, CJMR 1320.

This is CJMR 1320, the voice of the city.

не вмирає, козаче, трохи поживи. Ех, рад би я

0: ਲੁੱਕ ਬਹਿੰਦਾ ਏ ਰੁਕਦਾ ਨਹੀਂ, ਲੁੱਕ ਬਹਿੰਦਾ ਏ ਰੁਕਦਾ ਨਹੀਂ, ਯਾਰੋ ਸੂਰਜ ਕਦੇ ਵੀ ਮੁੱਕਦਾ ਨਹੀਂ। ਲੁੱਕ ਬਹਿੰਦਾ ਏ ਰੁਕਦਾ ਨਹੀਂ, ਸੂਰਜ ਕਦੀ ਵੀ ਮੁੱਕਦਾ ਨਹੀਂ। ਨੀਤੋਂ ਵੀ ਗੱਲ ਹਰ ਜਾਂਦੀ ਏ, ਰੌਲਾ ਕੱਲੀ ਭੁੱਖਦਾ ਨਹੀਂ। ਲੁੱਕ ਬਹਿੰਦਾ ਏ ਰੁਕਦਾ ਨਹੀਂ, ਸੂਰਜ ਕਦੀ ਵੀ ਮੁੱਕਦਾ ਨਹੀਂ। ਨੀਤੋਂ ਗੱਲ ਵੀ ਹਰ ਜਾਂਦੀ ਏ, ਰੌਲਾ ਕੱਲੀ ਭੁੱਖਦਾ ਨਹੀਂ। ਨਿਊਂ ਦਾ ਥੁੱਕਿਆ ਹੋਇਆ ਮੁੜਕਾ ਧੁੱਪਾਂ ਨਾਲ ਵੀ ਸੁੱਕਦਾ ਨਹੀਂ। ਨੀਂਦਰ ਭਾਵੇਂ ਆ ਵੀ ਜਾਵੇ, ਜਗਰਾਤਾ ਤੇ ਮੁੱਕਦਾ ਨਹੀਂ। ਜੇਕਰ ਅੱਗ ਦਾ ਹੇਜ ਨਾ ਹੋਵੇ, ਬਾਲਣ ਆਪੇ ਧੁੱਖਦਾ ਨਹੀਂ। ਲੋਭ ਹੰਕਾਰ ਤੇ ਵੈਰ ਦਾ ਲੇਖਾ ਕਬਰਾਂ ਤੀਕਰ ਮੁੱਕਦਾ ਨਹੀਂ। ਖਤਰੇ ਅੰਦਰ ਬਾਗ ਏ ਸਾਰਾ, ਖਤਰੇ ਅੰਦਰ ਬਾਗ ਏ ਸਾਰਾ। ਮਸਲਾ ਕੱਲੇ ਰੁਕਦਾ ਨਹੀਂ, ਕੱਲੇ ਰੁਕਦਾ ਨਹੀਂ। ਹੁਸੈਨ ਮਜ਼ਰੂਹ ਸਾਹਿਬ ਦੀਆਂ ਇਹ ਸਤਰਾਂ ਨੇ ਤੇ ਉਹਨਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। 10:10 ਸ਼ੁੱਕਰਵਾਰ ਦੀ ਅੱਜ ਦੀ ਇਸ 18 ਸਪਤੰਬਰ ਦੀ ਮਹਿਫਲ ਦੇ ਵਿਚ ਹੋਏ ਨੇ। ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਹੋ ਸਕੇ ਤਾਂ ਆਪਣੇ ਦੋਸਤਾਂ ਮਿੱਤਰਾਂ ਸੁਨੇਹੀਆਂ ਨੂੰ ਇਸ ਰੇਡੀਓ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। IPTV ਬਾਕਸ ਤੇ ਤੁਸੀਂ ਦੇਖਦੇ ਹੋ, YouTube Facebook ਰਾਹੀਂ ਦੇਖਦੇ ਹੋ, ਸਬਸਕ੍ਰਾਈਬ ਕਰੋ, ਬੈਲ ਬਟਨ ਆਨ ਕਰੋ ਅਤੇ ਲੋਕਲ ਨੰਬਰ ਤੁਹਾਡੇ ਵਾਸਤੇ ਪੂਰੇ ਕੈਨੇਡਾ ਦੇ ਵਿਚ ਸਾਡੇ ਨਾਲ ਜੁੜਨ ਵਾਸਤੇ 6471347 9101320 ਅਤੇ ਅਮਰੀਕਾ ਦੇ ਵਿਚ 6417411919 ਹੈ। ਰੰਗਲਾ ਪੰਜਾਬ ਦਾ ਐਪ ਅਤੇ CGMR 1320 ਵੋਇਸ ਆਫ ਸਿਟੀ 1320 ਦਾ ਜੋ ਐਪ ਹੈ ਉਸ ਨੂੰ ਡਾਊਨਲੋਡ ਕਰਕੇ ਵੀ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸਾਧਨ ਨੇ ਜਿਨ੍ਹਾਂ ਦੇ ਨਾਲ ਜੁੜਿਆ ਜਾ ਸਕਦਾ ਰੰਗਲਾ ਪੰਜਾਬ ਦੇ ਨਾਲ ਤੇ ਲਓ ਫਿਰ ਸਟੂਡੀਓ ਦੇ ਨੰਬਰ 9058013 1320 9085 8132020 ਤੁਹਾਡਾ ਸਾਡਾ ਸਾਥ 12 ਵਜੇ ਤੱਕ ਰਹੇਗਾ। ਔਰ ਇਹ ਵੀ ਦੱਸ ਦਈਏ ਕਿ ਅਜੇ ਟਾਵਰ ਦੀ ਜਿਹੜੀ ਲੋਕੇਸ਼ਨ ਚੇਂਜ ਹੋਣ ਕਰਕੇ ਅਜੇ ਟੈਕਨੀਕਲ ਇਸ਼ੂ ਜਿਹੜੇ ਸਟਿਲ ਫੇਸ ਕੀਤੇ ਜਾ ਰਹੇ ਨੇ। ਤੁਹਾਡਾ ਬਹੁਤ ਸਾਰਾ ਧੰਨਵਾਦ, ਤੁਸੀਂ ਸਾਨੂੰ ਦੂਰ ਦਰੇਡਿਆਂ ਤੋਂ ਕਾਲ ਕਰਦੇ ਹੋ। ਕਦੇ ਸੋਚਿਆ ਨਹੀਂ ਸੀ ਇੰਨੀ ਦੂਰ ਤੱਕ ਵੀ ਇਹ ਮਾਰਕ ਕਰੇਗਾ, ਪਰ ਜਦੋਂ ਜਿਹੜੀ ਟਾਵਰ ਦੀ ਲੋਕੇਸ਼ਨ ਮੂਵ ਹੋਈ ਉਹਦੇ ਨਾਲ ਬਹੁਤ ਕੁਝ ਹਿਲਜੁਲ ਵੀ ਹੋਈ ਹੈ ਤੇ ਹੋ ਵੀ ਰਹੀ ਹੈ। ਪਿਕਰਿੰਗ ਐਜੈਕਸ ਤੋਂ ਫੋਨ ਆਏ ਨੇ, ਔਸ਼ ਵਾਲੇ ਸਾਈਡ ਤੋਂ ਵੀ ਕਾਲਸ ਆਈਆਂ ਨੇ ਕਿ ਉੱਥੇ ਵੀ ਸੁਣਿਆ ਜਾਂਦਾ। ਇਹਦੀਆਂ ਵੇਵਸ ਇਸ ਤਰ੍ਹਾਂ ਹੁੰਦੀਆਂ ਨੇ, ਅਪ ਡਾਊਨ ਕਿਤੇ ਕਲੀਅਰ ਹੋਵੇਗਾ ਕਿਤੇ ਤੁਹਾਨੂੰ ਥੋੜੀ ਬਹੁਤੀ ਡਿਸਟਰਬੈਂਸ ਆ ਸਕਦੀ ਹੈ, ਉੱਤੇ ਸਾਡਾ ਕੋਈ ਜ਼ੋਰ ਨਹੀਂ ਹੋਵੇਗਾ। ਪਰ ਜਿਸ ਏਰੀਏ ਦੇ ਵਿਚ ਸਾਨੂੰ ISD ਵੱਲੋਂ ਜੋ ਪਰਮਿਸ਼ਨ ਮਿਲੀ ਹੈ, ਜੋ ਦਾਇਰਾ ਮਿਲਿਆ, ਉੱਥੇ ਜੇਕਰ ਕੋਈ ਹੈ ਤਾਂ ਉਹ ਅਸੀਂ ਆਪਣੇ ਇੰਜੀਨੀਅਰ ਨੂੰ ਜ਼ਰੂਰ ਦੱਸਾਂਗੇ ਲੋਕੇਸ਼ਨ, ਉਹ ਉੱਥੇ ਵਰਕ ਕਰੇਗਾ। ਤੁਸੀਂ ਸਾਨੂੰ ਦੱਸਦੇ ਰਿਹਾ ਕਰੋ, ਅਰਸ਼ ਨੂੰ ਕਾਲ ਕਰ ਸਕਦੇ ਹੋ 416-303-1515, ਮੇਰਾ ਨੰਬਰ 416-716-7794-94, ਜਿੱਥੇ ਸਾਡੇ ਕੋਲ ਜ਼ੋਰ ਲੱਗਾ ਅਸੀਂ ਠੀਕ ਕਰਾਂਗੇ, ਜਿੱਥੇ ਸਾਡੀ ਰੇਂਜ ਨਹੀਂ ਹੈਗੀ ਉੱਥੇ ਸਾਡੀਆਂ ਬਾਹਾਂ ਖੜੀਆਂ ਨੇ। ਪ੍ਰੋਗਰਾਮ ਦੇ ਵਿਚ ਸਹਿਯੋਗ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਪਰ ਫਿਰ ਵੀ ਤੁਸੀਂ ਤੁਹਾਡੇ ਵਾਸਤੇ 647-910-13 ਵੀ ਜਿਹੜੇ ਹੱਦ ਬੰਨੇ ਦੂਰ ਹੋ ਗਏ ਨੇ, ਐਪ ਡਾਊਨਲੋਡ ਕਰ ਲਓ ਤੇ ਸੁਣ ਸਕਦੇ ਹੋ, ਚੰਗਾ ਲੱਗਦਾ। ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਸਕਦੇ ਹੋ, ਚੰਗਾ ਲੱਗਦਾ। IPTV ਬਾਕਸ ਤੇ ਦੇਖ ਸਕਦੇ ਹੋ ਜੇ ਚੰਗਾ ਲੱਗਦਾ। ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ। ਟੈਸਲਾ ਦੀਆਂ ਕਾਰਾਂ ਦੇ ਵਿਚ ਵੀ ਤੁਸੀਂ ਸੁਣ ਸਕਦੇ ਹੋ, ਔਰ ਇਸ ਦੇ ਨਾਲ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਬਹੁਤ ਮਿਹਰਬਾਨੀ, ਪ੍ਰੋਗਰਾਮ ਨੂੰ ਪਸੰਦ ਕਰਨ ਵਾਸਤੇ, ਫੀਡਬੈਕ ਦੇਣ ਵਾਸਤੇ, ਸਹਿਯੋਗ ਦੇਣ ਵਾਸਤੇ ਤੇ ਤੁਹਾਡੀਆਂ ਜਿਹੜੀਆਂ ਮੁਬਾਰਕਬਾਦ ਦੀਆਂ ਫੋਨ ਕਾਲਸ, ਈਮੇਲਸ ਆ ਰਹੀਆਂ ਨੇ, ਉਸ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਲਓ ਹੁਣ ਪੇਸ਼ ਕਰਾਂਗੇ ਚੋਣਵੀਆਂ ਖਬਰਾਂ। ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਜੀ ਲੋਟਸ ਫਿਰਨ ਹੋਮ, 121 ਸਿਟੀ ਵਿਰੈਕਸਟਲ, 3-4 ਵਲ ਕਿਚਨ ਦੇ ਵਿਚ ਵਾਕਿਆ ਨੇ। ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸਦੀਆਂ ਅੰਤਿਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ ਤਾਂ 121 ਸਿਟੀ ਵਿਰੈਕਸਟਲ ਤੇ ਕਾਲ ਕੀਤੀ ਜਾ ਸਕਦੀ ਹੈ 3-4 ਕਿਚਨਰ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ 647-547-8188। ਅਗਲੇ ਸਪੋਂਸਰ ਨੇ ਜੀ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਤੇ ਮਿਕਲੋਗਲਨ ਦਾ ਏਰੀਆ ਵਤਨ। ਪੈਸੇ ਭੇਜਣ ਸਮੇਂ, ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਇੰਡੀਆ ਖਾਤੇ ਚ ਪੈਸੇ ਦੇਖਣਾ ਚਾਹੁੰਦੇ ਹੋ 905-909-5400 ਤੇ ਸਾਥ ਦੇ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਟੋਰਾਂਟੋ ਟੂ ਦਿੱਲੀ 1060-91 ਤੇ ਰਿਟਰਨ ਤੁਹਾਨੂੰ ਮਿਲੇਗੀ ਜੀ ਟੋਰਾਂਟੋ ਟੂ ਦਿੱਲੀ 1580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1285-91 ਤੇ ਆਉਣ ਜਾਣ 2340 ਦੀ ਹੈ। ਕਰਾਚੀ 92, ਟੋਰਾਂਟੋ ਟੂ 1190 ਆਉਣ ਜਾਣ ਦੀ 2100 ਦੀ, ਟੋਰਾਂਟੋ ਇਸਲਾਮਾਬਾਦ 92-1225 ਆਉਣ ਜਾਣ 2070। ਵੈਕੇਸ਼ਨ ਪੈਕੇਜ ਦੇ ਵਿਚ ਡੋਮਿਨਿਕਨ ਰਿਪਬਲਿਕ 1145, ਮੈਕਸੀਕੋ 1060। ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਚੱਕੋ, ਚੈੱਕ ਕਰੋ ਵੈਲਿਡ ਹੈ, ਵੀਜ਼ਾ ਵੈਲਿਡ ਹੈ, ਜਿਸ ਕੰਟਰੀ ਜਾਣਾ ਉਸਦਾ ਵੀਜ਼ਾ ਹੈ, ਪਾਸਪੋਰਟ ਦੀ ਡੇਟ ਵੈਲਿਡ ਹੈ, ਟਰੈਵਲ ਕਰਨ ਯੋਗ ਹਨ, ਪਾਸਪੋਰਟ ਰੀਨਿਊ ਨਹੀਂ ਹੋਣ ਵਾਲਾ, ਸਾਰਾ ਕੁਝ ਚੈੱਕ ਕਰੋ ਫਿਰ ਟਿਕਟ ਬੁੱਕ ਕਰਾਓ। 2883 ਡਾਈ ਰੋਡ ਐਟ ਏਅਰਪੋਰਟ 450 ਈਬਨਜ਼ ਰੋਡ, ਸਵੇਰੇ 8:30 ਤੋਂ ਲੈ ਕੇ 11 ਤੱਕ ਖੁੱਲਦੇ ਨੇ। ਉਸੇ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵਿਜ਼ਾ ਟਰੈਵਲ ਇੰਸ਼ੋਰੈਂਸ 905-678-1200। ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ ਸਪੋਂਸਰ ਬਾਏ ਟਾਪ ਚੋਇਸ ਇਲੈਕਟ੍ਰੋਨਿਕਸ। ਪ੍ਰੋਗਰਾਮ ਦੇ ਵਿਚ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ, ਮੇਰਾ ਨੰਬਰ ਹੈ 416-716-7794। ਗੋਲਫ ਪਿਕਰਿੰਗ ਏਜੈਕਸ ਓਸ਼ਵਾ ਤੋਂ ਸਾਈਟ ਤੋਂ ਕਾਲ ਆਈਆਂ ਨੇ, ਮਾਰਨਿੰਗ ਸਾਈਟ 401 ਤੋਂ ਬਾਬ ਜੀ ਨੇ ਦਸਿਆ ਸੀ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਨਿੱਕੇ ਨਿੱਕੇ ਹੋਰ ਜਿਹੜੇ ਸ਼ਹਿਰ ਨੇ, ਈਟੋਬੀਕੋ, ਵੁੱਡਬ੍ਰਿਜ ਦੇ ਵਿਚ ਵੀ ਬਹੁਤ ਵੱਡੀ ਤਾਦਾਦ ਦੇ ਵਿਚ, ਵਾਹੁਣ ਦੇ ਵਿਚ ਵੱਡੀ ਤਾਦਾਦ ਦੇ ਵਿਚ, ਹੋਰ ਤਾਂ ਹੋਰ ਟੋਰਾਂਟੋ ਡਾਊਨ ਟਾਊਨ ਦੇ ਵਿਚ ਵੀ ਤੁਸੀਂ ਇਸ ਨੂੰ ਸੁਣਦੇ ਹੋ, ਬਹੁਤ ਬਹੁਤ ਸ਼ੁਕਰੀਆ। ਨੰਬਰ ਟੂ ਕਾਲ 416-716-7794। ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੈ। ਪੇਸ਼ ਨੇ ਚੋਣਵੀਆਂ ਖ਼ਬਰਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਵਿਚ ਵਿਖਾਈ ਦੇਣ ਲੱਗੀ ਵੱਡੀ ਸਿਆਸੀ ਹਿਲਜੁਲ। ਅਮਰੀਕਾ ਦੇ ਕਈ ਸੈਨੇਟਰਾਂ ਅਤੇ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮਾਂ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰੀ ਲੈਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਉਧਰ ਦੱਖਣੀ ਨਾਇਜੀਰੀਆ ਵਿਚ ਸਾਫਟ ਡਰਿੰਕਸ ਪੀਣ ਦੇ ਨਾਲ 48 ਲੋਕ ਮਾਰੇ ਗਏ ਨੇ, ਕਈ ਬਿਮਾਰ, 182 ਲੋਕ ਇਸ ਤੋਂ ਪ੍ਰਭਾਵਿਤ ਹੋਏ ਦੱਸੇ ਜਾਂਦੇ ਨੇ। ਪੁਲਿਸ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਗਏ 15 ਲੋਕਾਂ ਵਿਚੋਂ ਇਕ ਵਿਅਕਤੀ ਅਜਿਹੇ ਸਾਫਟ ਡਰਿੰਕਸ ਦਾ ਨਿਰਮਾਣ ਕਰ ਰਿਹਾ ਸੀ ਜਿਸ ਵਿਚ ਮੈਥਨਿਲ ਹੋਣ ਦਾ ਸ਼ੱਕ ਹੈ। ਉਹ ਪੁਲਿਸ ਦੀ ਜਾਂਚ ਵਿਚ ਸਹਾਇਤਾ ਕਰ ਰਿਹਾ। ਉਧਰ ਪਾਕਿਸਤਾਨ ਦੇ ਕੋਹਾੜ ਚੋਂ ਜੁਮੇ ਦੀ ਨਮਾਜ਼ ਦੌਰਾਨ ਅੱਜ ਮਸਜਿਦ ਨੇੜੇ ਧਮਾਕਾ, 15 ਲੋਕ ਮਾਰੇ ਗਏ ਨੇ, 50 ਤੋਂ ਵੱਧ ਜ਼ਖਮੀ। ਪੁਲਿਸ ਮੁਤਾਬਕ ਧਮਾਕਾ ਨਮਾਜ਼ ਦੌਰਾਨ ਹੋਇਆ, ਜ਼ਖਮੀਆਂ ਵਿਚ ਪੁਲਿਸ ਮੁਲਾਜ਼ਮ ਵੀ ਦੱਸੇ ਜਾ ਰਹੇ ਹਨ। ਅਮਰੀਕਾ ਵਿਚ ਧਾਰਮਿਕ ਸਥਾਨਾਂ ਦੇ ਨੇੜੇ ਬਫਰ ਜ਼ੋਨ ਬਾਰੇ ਬਿੱਲ ਛੇਤੀ ਹੀ ਪਾਸ ਹੋਣ ਦੀ ਮੰਗ। ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰੇ ਨੇ ਬਿੱਲ ਦੀ ਹਮਾਇਤ ਕੀਤੀ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮਾਂ ਦੌਰਾਨ 100 ਫੁੱਟ ਦਾ ਪ੍ਰਦਰਸ਼ਨ ਮੁਕਤ ਬਫਰ ਜ਼ੋਨ ਬਣਾਉਣ ਵਾਲੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਕੈਪੀਟਲ ਹਿੱਲ ਦੇ ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰਿਆਂ ਸਮੇਤ 30 ਤੋਂ ਵੱਧ ਗਰੁੱਪ ਬਿੱਲ ਦੀ ਹਮਾਇਤ ਵਿਚ ਜੁੜੇ ਹੋਏ ਹਨ। ਉਧਰ ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਦੇ ਵੀਜ਼ੇ ਮਨਜ਼ੂਰ। ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਲਈ ਵੀਜ਼ੇ ਜਾਰੀ ਕੀਤੇ ਹਨ। ਅਮਰੀਕੀ ਅਧਿਕਾਰੀ ਨੇ ਦਸਿਆ ਹੈ ਕਿ ਇਸ ਵਫਦ ਵਿਚ ਰਾਸ਼ਟਰਪਤੀ ਮਸੂਦ ਪੇਜਸਕਿਨ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਜੀ ਸ਼ਾਮਲ ਹੋਣਗੇ, ਜੋ ਵਿਸ਼ਵ ਪੱਧਰ ਤੇ ਅਹਿਮ ਮੁੱਦਿਆਂ ਤੇ ਆਪਣਾ ਪੱਖ ਰੱਖਣਗੇ। ਉਨ੍ਹਾਂ ਨੂੰ ਕੁਝ ਕੰਡੀਸ਼ਨ ਦਾ ਵੀ ਸਾਹਮਣਾ ਕਰਨਾ ਪਵੇਗਾ। ਕੈਨੇਡਾ ਤੋਂ 5 ਦਿਨ ਪਹਿਲਾਂ ਪਰਤਿਆ ਇੰਡੀਆ ਦੇ ਵਿਚ ਕੈਨੇਡਾ ਦਾ ਪੀ ਆਰ ਨੌਜਵਾਨ ਫਰੀਦਕੋਟ ਦੇ ਵਿਚ ਦੋ ਗਰਨੇਡਾਂ ਦੇ ਸਮੇਤ ਕਾਬੂ। ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਉਰਫ ਨਵ ਵਜੋਂ ਹੋਈ ਹੈ ਜੋ ਕੈਨੇਡਾ ਦਾ ਪੱਕਾ ਨਿਵਾਸੀ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੁਲਿਸ ਸਟੇਸ਼ਨ ਫਾਜ਼ਿਲਕਾ ਵਿਖੇ ਦਰਜ ਐਫ ਆਈ ਆਰ ਦੇ ਅਨੁਸਾਰ ਸ਼ੱਕ ਹੈ ਮੁਲਜ਼ਮ ਦੇ ਪਾਕਿਸਤਾਨ ਸਥਿਤ ਅੱਤਵਾਦੀ ਮੋਡਿਊਲਸ ਅਤੇ ਸਰਹੱਦ ਪਾਰ ਸਰਗਰਮ ਦੇਸ਼ ਵਿਰੋਧੀ ਅਨਸਰਾਂ ਨਾਲ ਸਬੰਧ ਦੱਸੇ ਜਾਂਦੇ ਨੇ। ਜਾਣ ਪੀਣ ਜਾਰੀ ਹੈ। ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰ ਤੇ 17 ਵਾਰ ਚਾਕੂ ਦੇ ਨਾਲ ਹਮਲਾ ਹੋਇਆ। ਅਮਰੀਕਾ ਵਿਚ ਸੈਕਰਾਮੈਂਟ ਦੇ 28 ਸਾਲਾ ਪੰਜਾਬੀ ਉਪਨੇਮ ਸਿੰਘ ਵਾਲੇ ਟਰੱਕ ਡਰਾਈਵਰ ਵਾਯੋਮਿੰਗ ਵਿਚ ਇਕ ਆਰਾਮ ਕਰਨ ਵਾਲੇ ਸਥਾਨ ਤੇ 17 ਵਾਰ ਚਾਕੂ ਨਾਲ ਇਸ ਹਮਲੇ ਕਾਰਨ ਉਸ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ ਤੇ ਸੱਟਾਂ ਲੱਗਣ ਦੀ ਖ਼ਬਰ ਹੈ ਤੇ ਉਹ ਹਾਸਪਿਟਲ ਦੇ ਵਿਚ ਦਾਖਲ ਹੈ। ਡਰਾਈਵਰ ਨੇ ਐਨ ਪੀ ਆਰ ਨੂੰ ਦਸਿਆ ਹੈ ਕਿ ਉਹ ਪੈਨਸਨ ਵਿਲੀਅਮ ਵੱਲ ਜਾ ਰਿਹਾ ਸੀ। ਜਦੋਂ ਉਹ ਬਾਥਰੂਮ ਦੀ ਵਰਤੋਂ ਕਰਨ ਲਈ ਵਿਰਾਮ ਸਥਾਨ ਤੇ ਪਹੁੰਚਿਆ ਤਾਂ ਉਸ ਨੇ ਕਿਹਾ ਹੈ ਕਿ ਹੋਰ ਆਦਮੀ ਨੇ ਉਸ ਦੇ ਅੰਦਰ ਆ ਕੇ ਅਚਾਨਕ ਉਸ ਨਾਲ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਛਾਨਬੀਨ ਜਾਰੀ ਹੈ। ਹੈਲੀਫੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿਚ ਰਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਮ੍ਰਿਤਕ ਦੇਹ ਨੂੰ ਟਿਕਾਣੇ ਲਾਉਣ, ਜਾਂਚ ਵਿਚ ਰੁਕਾਵਟ ਪਾਉਣ ਅਤੇ ਮ੍ਰਿਤਕ ਦੇਹ ਨਾਲ ਬੇਅਦਬੀ ਦੇ ਦੋਸ਼ ਸਨ। ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਰਮਨਦੀਪ ਕੌਰ ਹੈਲੀਫੈਕਸ ਵਿਚ ਆਪਣੇ ਜ਼ਮਾਨਤੀ ਵਿਅਕਤੀ ਦੇ ਨਾਲ ਨਿਰਧਾਰਤ ਪਤੇ ਤੇ ਰਹੇਗੀ ਅਤੇ ਉਹ ਨਵਾਂ ਸਕੋਸ਼ੀਆ ਤੋਂ ਬਾਹਰ ਨਹੀਂ ਜਾ ਸਕੇਗੀ। ਪੁਲਿਸ ਸਟੇਸ਼ਨ ਦੇ ਵਿਚ ਵੀ ਉਸ ਨੂੰ ਹਾਜ਼ਰੀ ਭਰਨੀ ਪਵੇਗੀ। ਅਮਰੀਕਾ ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ। ਗ੍ਰੀਨ ਕਾਰਡ ਦੇ ਬਦਲੇ ਨਿਯਮਾਂ ਨਾਲ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਵਿਅਕਤੀ ਦੇ ਸਰਜਰੀ ਸਰਕਾਰੀ ਸੌਰੀ ਮਦਦ ਤੇ ਨਿਰਭਰ ਹੋਣ ਦੀ ਸੰਭਾਵਨਾ ਹੈ। ਅਮਰੀਕਾ ਚ ਬਦਲ ਰਹੇ ਇਹ ਨਿਯਮ ਜ਼ਿਆਦਾਤਰ ਪਰਿਵਾਰ ਅਤੇ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬਿਨੇਕਾਰਾਂ ਲਈ ਵਿੱਤੀ ਜਾਂਚ ਦਾ ਘੇਰਾ ਵਧਾਉਂਦੇ ਹਨ। ਇਸ ਦੇ ਨਾਲ ਹੀ ਪੁਲਿਸ ਅਫਸਰਾਂ ਦੇ ਮਾਮਲੇ ਚੋਂ ਮਵਾ ਮੋਤਰਾ ਵੱਲੋਂ ਯੂ ਐਨ ਦਾ ਰੁਖ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਚੋਂ ਘੱਟ ਗਿਣਤੀ ਮਾਮਲਿਆਂ ਦੇ ਆਜ਼ਾਦ ਮਨੁੱਖੀ ਅਧਿਕਾਰ ਮਾਹਰ ਨਿਕੋਲਸ ਲੈਵਰੋਟ ਨੂੰ ਲਿਖੇ ਪੱਤਰ ਚੋਂ ਭਾਰਤ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੋਵਾ ਮਿੱਤਰਾ ਨੇ ਦੋਸ਼ ਲਗਾਇਆ ਹੈ ਕਿ ਜੁਲਾਈ ਅਗਸਤ ਮਹੀਨੇ ਦੇ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਤਿੰਨ ਮੌਕਿਆਂ ਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗ ਵਾਲੀ ਥਾਂ ਤੇ ਚਲੇ ਜਾਣ ਲਈ ਕਿਹਾ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਹਾਜ਼ਰ ਨਾ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਪ੍ਰੋਗਰਾਮ ਚੋਂ ਬਾਹਰ ਰਖਿਆ ਗਿਆ ਜਦੋਂ ਕਿ ਹੋਰਨਾਂ ਧਰਮਾਂ ਦੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਉਸ ਦਿਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ। ਟੀ ਐਮ ਸੀ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲਿਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲਿਸ ਦੀ ਐਸ ਟੀ ਐਫ ਦੇ ਮੁਖੀ ਜਾਵੇਦ ਸਮੀਮ ਅਤੇ ਸੀਨੀਅਰ ਆਈ ਪੀ ਐਸ ਖਲੀਲ ਅਹਿਮਦ ਦਾ ਜ਼ਿਕਰ ਕੀਤਾ ਹੈ। ਉਧਰ ਛੋਟੇ ਬੱਚਿਆਂ ਦੇ ਉਤਪਾਦਾਂ ਵਿਚ ਖਾਮੀਆਂ ਐਫ ਐਸ ਐਸ ਏ ਆਈ ਵੱਲੋਂ ਨੈਸਲੇ ਇੰਡੀਆ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇੰਡੀਆ ਦੀ ਖਾਦ ਸੁਰੱਖਿਆ ਨਿਯਾਤ ਐਫ ਐਸ ਐਸ ਏ ਆਈ ਏ ਨੇ ਛੋਟੇ ਬੱਚਿਆਂ ਦੇ ਪੋਸ਼ਣ ਨਾਲ ਜੁੜੇ ਤਿੰਨ ਉਤਪਾਦਾਂ ਵਿਚ ਸੁਰੱਖਿਆ ਮਿਆਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੈਸਲੇ ਇੰਡੀਆ ਲਿਮਟਿਡ ਖਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਫੂਡ ਸੇਫਟੀ ਅਥਾਰਟੀ ਨੇ ਈ ਕਾਮਰਸ ਪਲੇਟਫਾਰਮਾਂ ਤੇ ਉਪਲਬਧ ਨੈਨ ਐਕਸੈਲਾ ਪ੍ਰੋਫੈਸਟੇਜ 1 ਲੈਕਟੋਜ਼ਨ 1 ਅਤੇ ਇਕ ਹੋਰ ਫੋਲੋ ਅਪ ਫਾਰਮੂਲੇ ਦੇ ਪ੍ਰਚਾਰ ਤੇ ਸਮੱਗਰੀ ਦੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ। ਇਹ ਖ਼ਬਰਾਂ ਸੀ ਜੇ ਐਮ ਆਰ 1320 ਏ ਐਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਐਫ ਆਈ ਦਰਜ ਹੋਣ ਤੋਂ ਬਾਅਦ ਇਕ ਮਹੀਨੇ ਬਾਅਦ ਵੀ ਨਹੀਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਬਰ ਜਨਾਹ ਦਾ ਮਾਮਲਾ, ਦੋ ਕਰਮਚਾਰੀ ਮੁਅੱਤਲ, ਪੁਲਿਸ ਵੱਲੋਂ ਜਾਂਚ ਜਾਰੀ ਹੋਣ ਦਾ ਦਾਅਵਾ। ਇਹ ਮਾਮਲਾ 21 ਅਗਸਤ ਨੂੰ ਥਾਣਾ ਅਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ ਸੀ, ਪਰ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤਾ ਨੇ ਅਦਾਲਤ ਚੋਂ ਆਪਣਾ ਬਿਆਨ ਦਰਜ ਕਰਵਾਇਆ। ਸ਼ਿਕਾਇਤ ਅਨੁਸਾਰ ਔਰਤ ਨੇ 27 ਫਰਵਰੀ ਤੋਂ 19 ਅਗਸਤ ਦਰਮਿਆਨ ਸਰੀਰਕ ਸ਼ੋਸ਼ਣ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ, ਜਿਸ ਵਿਚ ਅਨੰਦਪੁਰ ਸਾਹਿਬ ਦੇ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਵਿਖੇ ਇਹ ਇਕ ਘਟਨਾ ਵੀ ਵਾਪਰੀ ਸ਼ਾਮਲ ਦੱਸੀ ਜਾ ਰਹੀ ਹੈ। ਪੰਜਾਬ ਚ ਕਥਿਤ ਹੱਤਿਆਵਾਂ ਨਾਲ ਜੁੜੇ ਮਾਮਲਿਆਂ ਦੇ ਵਿਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਹਾਈ ਕੋਰਟ ਨੇ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਵਿਚ ਕਥਿਤ ਟਾਰਗੇਟ ਕਿਲਿੰਗ ਅਤੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ 7 ਮਾਮਲਿਆਂ ਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ, ਰੋਕਥਾਮ ਐਕਟ UAPA ਤਹਿਤ ਦਰਜ ਮਾਮਲੇ ਵੀ ਸ਼ਾਮਲ ਹਨ। ਜੌਲ 2017 ਵਿਚ ਪੰਜਾਬ ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ਦੇ ਵਿਚ ਦਸਿਆ ਜਾ ਰਿਹਾ ਹੈ। ਉਧਰ ਨਿਠਾਰੀ ਕਾਂਡ ਦੇ ਮੁਲਜ਼ਮ ਸੁਰਿੰਦਰ ਕੋਹਲੀ ਨੇ ਖੁਦਕੁਸ਼ੀ ਕਰ ਲਈ ਹੈ। 2006 ਦੇ ਲੜੀਵਾਰ ਹੱਤਿਆਕਾਂਡ ਚ ਹੋਇਆ ਸੀ ਬਰੀ। ਚਾਹ ਦੀ ਦੁਕਾਨ ਤੇ ਮਿਲੀ ਲਟਕਦੀ ਲਾਸ਼। ਸ਼ਹਿਰ ਕੋਤਵਾਲ ਕੁੰਦਨ ਸਿੰਘ ਰਾਣਾ ਨੇ ਦਸਿਆ ਹੈ ਕਿ ਸੁਰਿੰਦਰ ਕੋਹਲੀ ਨਿਠਾਰੀ ਕਾਂਡ ਵਿਚ ਮੁਲਜ਼ਮ ਰਹਿ ਚੁੱਕਾ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹਰਿਦੁਆਰ ਵਿਚ ਰਹਿ ਰਿਹਾ ਸੀ ਤੇ ਕਿਰਾਏ ਤੇ ਚਾਹ ਦਾ ਖੋਖਾ ਲੈ ਕੇ ਕਾਰੋਬਾਰ ਕਰ ਰਿਹਾ ਸੀ। ਪੁਲਿਸ ਨੂੰ ਦੁਕਾਨ ਵਿਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਨੂੰ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਦੀ ਪੱਟੀ, ਕਰਾਂਗੇ ਉਨ੍ਹਾਂ ਨਾਲ ਗੱਲਬਾਤ। ਸਟੂਡੀਓ ਦਾ ਨੰਬਰ ਹੈ 905-813-1320।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320,
0: ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ। ਤੁਸੀਂ ਇਸ ਵਕਤ ਸੁਣ ਰਹੇ ਹੋ ਕੈਲੇਡਨ ਸਬਜ਼ੀ ਫਾਰਮ ਵੱਲੋਂ। ਕੈਲੇਡਨ ਸਬਜ਼ੀ ਫਾਰਮ ਤੁਹਾਡੇ ਸ਼ਹਿਰ ਦੇ ਵਿਚ ਆਪ ਖੁਦ ਸਬਜ਼ੀਆਂ ਖੇਤਾਂ ਦੇ ਵਿਚ ਉਗਾਉਂਦੇ ਨੇ, ਜਿਹਦੇ ਵਿਚ ਤਾਜ਼ੀਆਂ ਸਬਜ਼ੀਆਂ ਦੇ ਨਾਲ ਨਾਲ ਸਰੋਂ ਦਾ ਸਾਗ ਉਹ ਖੁਦ ਵੀ ਤਿਆਰ ਕਰਦੇ ਨੇ ਵਿਦ ਮੱਕੀ ਦੀ ਰੋਟੀ। ਲੋਕੀ ਮੂਲੀਆਂ, ਕੱਦੂ, ਕੀਆ, ਧੌਰੀ, ਬਤਾਊ, ਛੋਟੇ ਵੱਡੇ ਸਾਰੇ ਤਰ੍ਹਾਂ ਦੀਆਂ ਹਰੀਆਂ ਮਿਰਚਾਂ, ਸਪੈਸ਼ਲ ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ, ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, 905-840-9000 ਤੇ ਕਾਲ ਕੀਤੀ ਜਾ ਸਕਦੀ ਹੈ। ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਕੰਗ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਇਸ ਹਿੱਸੇ ਨੂੰ। ਜਦੋਂ ਵੀ ਤੁਸੀਂ ਕੋਈ ਪਾਰਟੀ ਕਰਨੀ ਹੈ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 1000 ਬੰਦਿਆਂ ਦੀ ਪਾਰਟੀ ਦੇ ਸ਼ਾਨਦਾਰ ਪ੍ਰਬੰਧਾਂ ਦੇ ਨਾਲ 416-433-9999 ਬੈਠ ਕੇ ਖਾਣਾ ਖਾਣ, ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ ਤੁਹਾਡੇ ਮਨਪਾਉਂਦੀ ਸਵਾਦਿਸ਼ਟ ਆਈਟਮਸ ਦੇ ਨਾਲ, ਅਲਾਕਾਟ ਮੈਨਿਊ ਅਤੇ ਖਾਲਸ ਸ਼ੁੱਧ ਖੋਏ ਦੀਆਂ ਵਨਸੁਨੀਆਂ ਮਿਠਾਈਆਂ ਤਿਆਰ ਕਰਾਉਣ ਲਈ ਜਾਂ ਆਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਲਈ ਬਣੀਆਂ ਬਣਾਈਆਂ ਲੈਣ ਲਈ ਆਓ। 680 ਰੈਕਸਟਰ ਬੁਲੇਵਾਰਡ, ਹਾਈਵੇ 27, 416-687-9999। ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਟਿਕਟ ਟ੍ਰੈਫਿਕ ਦੀ ਉਲੰਘਣਾ ਹੋਣ ਦੇ ਵਿਚ ਕੋਈ ਵੀ ਮਿਲ ਗਈ ਉਹਦੀ ਪ੍ਰੋਪਰ ਪੈਰਵਾਈ ਲਈ 416-716-3464 ਤੇ ਕਾਲ ਕਰ ਸਕਦੇ ਹੋ। ਟੌਪ ਚਾਈਸ ਇਲੈਕਟ੍ਰੋਨਿਕਸ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕੋਈ ਵੀ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਡਰਾਈਜ਼, ਹਾਈ ਐਂਡ ਦੇ ਅਪਲਾਈਸਿਸ ਅਤੇ ਫਰਨੀਚਰ ਕੁਆਲਿਟੀ ਦਾ ਲੈਣਾ ਹੈ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। ਨੰਬਰ ਟੂ ਕਾਲ 16 ਇੰਟਮੋਲ ਡਰਾਈਵ, ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ। ਨੰਬਰ 905-799-0045। HK ਮੂਵਰ ਭਾਈ ਕਮਾਲ ਦਾ ਕੰਮ ਕਰਦੇ ਨੇ। HK ਮੂਵਰ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵਜ਼, ਲੋਗਨੈਸਿਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕਿੰਗ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਸਾਰੀਆਂ ਪੂਰੇ ਕੈਨੇਡਾ ਦੇ ਵਿਚ ਆਲ ਓਵਰ ਮੂਵਿੰਗ ਲਈ। HK ਮੂਵਰ 140 ਐਡਵਾਂਸ ਬੁਲੇਵਾਰਡ, ਜੂਨਟ ਨੰਬਰ 10, ਬਰੈਂਪਟਨ ਦੇ ਵਿਚ ਨੇ। ਵਧੇਰੇ ਜਾਣਕਾਰੀ ਲਈ 416-524-6604। ਖਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ। ਜਿਵੇਂ ਤੁਹਾਨੂੰ ਡਾਇਗਨੋਸ ਕਰਕੇ ਮੈਡੀਸਨ ਦੇਣਗੇ, ਤੁਸੀਂ ਡੇਲੀ ਬੇਸ ਤੇ ਸਵੇਰੇ ਸ਼ਾਮ ਦੁਪਹਿਰੇ ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਸੇਵਨ ਕਰਦੇ ਹੋ ਤਾਂ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਛੱਡ ਕੇ ਫੁਰ ਹੋ ਜਾਵੇਗੀ। 10 ਕੌਟਲ ਬੁਲੇਵਾਰਡ, ਯੂਨਿਟ ਨੰਬਰ 104। ਹਰ ਤਰ੍ਹਾਂ ਦੀ ਬਿਮਾਰੀ ਦੇ ਲਈ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ, ਕਾਵਿਆ ਹੋਮੋਕੇਅਰ ਖਾਨਦਾਨੀ ਪ੍ਰੈਕਟੀਸ਼ਨਰ ਗੋਲਡ ਮੈਡਲਿਸਟ ਮੀਤਾ ਓਜ਼ਾ ਜੀ ਨੂੰ 647-27-2779 ਤੇ ਕਾਲ ਕਰੋ। ਦੰਦਾਂ ਦੇ ਮਸ਼ਹੂਰ ਡਾਕਟਰ ਅੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ, ਸੰਧੂ ਡੈਂਟਿਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ, ਨਾਰਥ ਅਮਰੀਕਾ ਦਾ ਵੱਡਾ ਨਾਮ, ਬਹੁਤ ਵੱਡੀ ਲੈਬ, ਹਾਈ ਐਂਡ ਦੀ ਕੁਆਲੀਫਾਈਡ ਡਾਕਟਰਾਂ ਦੀ ਟੀਮ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜ ਆਦਿ ਦੇ ਕੰਮ ਵਾਸਤੇ ਬ੍ਰਿਜ ਇੰਪਲਾਂਟ ਦੇ ਲਈ ਡਾਕਟਰ ਸੰਧੂ ਸਾਹਿਬ ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੇ ਨੇ। 4550 ਈਬਨਜ਼ ਰੋਡ, 510 ਸ਼ਾਰਲਿਸ ਬੁਲੇਵਾਰਡ, ਬਰੈਂਪਟਨ। ਨੰਬਰ ਹੈ 905-794-5667। ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, LED ਡਾਂਸੀ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਡ ਸਲਾਈਡ, ਮੱਚ ਮੱਚ ਮੋਰ। ਆਪਣੇ ਘਰ ਨੂੰ ਹੀ ਬੈਂਕਟ ਹਾਲ ਵਰਗਾ ਦੇਖਣਾ ਚਾਹੁੰਦੇ ਹੋ ਤਾਂ ਇਨਫਿਨਿਟੀ ਟੈਂਟ ਐਂਡ ਕੋਰ ਤੇ ਕਾਲ ਕਰੋ। ਦਿਲਪ੍ਰੀਤ ਪਾਲ 647-708-0079। ਇਸ ਦੇ ਨਾਲ ਹੀ ਹੋਮ ਫਿਕਸ ਤੇ ਆ ਸਕਦੇ ਹੋ, ਘਰ ਦੀਆਂ ਨੀਹਾਂ ਪੱਟ ਲਈਆਂ ਨੇ, ਬਾਕੀ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜਾਣਾ। ਹਾਰਡਵੁੱਡ ਐਂਡ ਲੈਮੀਨਰ ਫਲੋਰਿੰਗ, ਪੋਰਸ਼ਲਿਨ ਟਾਇਲ, ਸੈਰਾਮਿਕ ਟਾਇਲ, ਫੌਸੈਟਸ, ਆਲ ਪਲੰਬਿੰਗ ਐਕਸੈਸਰੀ, ਹੋਲਸੇਲ। ਇਫ ਯੂ ਨੀਡ ਯੂਰ ਹੋਮ ਫਿਕਸ ਤਾਂ ਵਿਜ਼ਿਟ ਹੋਮ ਫਿਕਸ 2657 ਨੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ 905-796-2555 ਸ਼ਾਹ ਟਰਾਂਸਪੋਰਟ ਹਰ ਕਰ ਜੀ ਓਨਰ ਓਪਰੇਟਰ ਟੀਮ ਦੇ ਔਰ ਕੰਪਨੀ ਡਰਾਈਵਰ ਟੀਮ ਕੰਪਨੀ ਡਰਾਈਵਰ ਸੋਲੋ ਚੰਗੀ ਚੋਖੀ ਪੇ ਪੱਕੇ ਰਨ ਰੈਡੋ ਦੇ ਟੈਕਸਿਸ ਦੇ ਸਟੱਡੀ ਮਾਈਲਸ ਲਈ ਤੁਸੀਂ ਰਿਲਾਇਬਲ ਵਰਕ ਲਈ ਕਾਲ ਕਰੋ ਸੰਦੀਪ 400 16 903 83 90 4169038390 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰਿਲਾਸਨ ਤੇ ਮੇਕਲੋਗਲ ਅੰਧੇਰੀ ਦੇ ਵਿਚ ਇਕ ਜ਼ਬਰਦਸਤ ਨਾਮ ਹੈ ਜਿੱਥੇ ਤੁਸੀਂ ਬੈਠ ਕੇ ਆਪਣੇ ਮਨ ਪਾਉਂਦੀ ਵੈਜ ਨਾਨ ਵੈਜ ਥਾਲੀ ਦਾ ਇਸ ਏਰੀਏ ਵਿਚ ਆਨੰਦ ਮਾਣ ਸਕਦੇ ਹੋ ਉਥੇ ਭਾਜੀ ਤਿਆਰ ਕਰਾਉਣੀ ਹੈ ਜੀ ਟੀ ਦੇ ਵਿਚ ਲਾਈਵ ਓਨ ਲੋਕੇਸ਼ਨ ਦਾ ਪ੍ਰਬੰਧ ਕਰਨਾ ਹੈ ਜਾਂ ਤੁਸੀਂ ਕੋਈ ਟਿਫਨ ਵਗੈਰਾ ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ ਤਾਂ ਕਾਲ ਕਰ ਲੈਣਾ 499 ਰਿਲਾਸਨ ਤੇ ਮੇਕਲੋਗਲਨ ਨੰਬਰ 905-450-6464 ਤੇ ਕਾਲ ਕੀਤੀ ਜਾ ਸਕਦੀ ਹੈ ਮੈਂ ਤੁਹਾਡਾ ਦੋਸਤ ਹੋਸਟਲ ਬਾਗ ਸਿੰਘ ਚਾਵਲਾ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿਚ ਐਡਵਰਟਾਈਜ਼ਮੈਂਟ ਕਰਨਾ ਚਾਹੋ ਜੋ ਦੂਰ ਦਰੇਡੇ ਸੁਣਿਆ ਜਾਂਦਾ ਹੈ ਜਿਹਦੇ ਵਿਚ ਵੱਖ ਵੱਖ ਸ਼ਹਿਰਾਂ ਤੋਂ ਵੱਖ ਵੱਖ ਕਸਬਿਆਂ ਤੋਂ ਵੱਖ ਵੱਖ ਇਲਾਕਿਆਂ ਤੋਂ ਸਾਨੂੰ ਫੋਨ ਕਾਲਸ ਕਰਕੇ ਦਸਿਆ ਗਿਆ ਗੋਲਫ ਪਿਕਰਿੰਗ ਏਜੈਕਸ ਦੇ ਏਰੀਏ ਦੇ ਵਿਚ ਵੀ ਇਹ ਸੁਣਿਆ ਜਾਂਦਾ ਇਸ ਤੋਂ ਇਲਾਵਾ ਮਾਰਨਿੰਗ ਸਾਈਡ 401 ਮਾਰਕਮ ਸਕਾਰਬਰੋ ਨੈਗਰਾ ਫਾਲ ਬਫਲੋ ਸੈਂਟ ਕੈਥਰੀ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਤੇ ਏਰੀਏ ਦੇ ਵਿਚ ਇਸ ਤੋਂ ਇਲਾਵਾ ਟੋਰਾਂਟੋ ਡਾਊਨਟਾਊਨ ਦੇ ਵਿਚ ਵੀ ਕ੍ਰਿਸਟਲ ਕਲੀਅਰ ਸਾਊਂਡ ਟਲੀ ਵਾਂਗੂ ਟਣਕਦੀ ਜਿਹੜੀ ਹੈ ਤੁਸੀਂ ਇਸ ਦੇ ਰਾਹੀਂ ਐਡਵਰਟਾਈਜ਼ਮੈਂਟ ਕਰਨੀ ਹੈ ਜਾਂ ਕੋਈ ਆਪਣਾ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਤਾਂ ਕਾਲ ਕਰਨ ਲਈ ਨੰਬਰ ਹੈ ਅਰਸ਼ 416-303-1515 ਦਰਵਾਜੇ ਸਭਨਾਂ ਲਈ ਖੁੱਲੇ ਨੇ ਹਿੰਦੀ ਪੰਜਾਬੀ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪੁਰਤਗੀਜ਼ ਇਟਾਲੀਅਨ ਸਪੈਨਿਸ਼ ਜੋ ਵੀ ਭਾਸ਼ਾ ਦੇ ਵਿਚ ਤੁਸੀਂ ਗਿਆਨ ਰੱਖਦੇ ਹੋ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕਾਲ ਅਰਸ਼ 416-303-1515 ਯਾਦ ਰਵੇ ਕਿ ਸੀ ਆਰ ਟੀ ਸੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਨਿਜ਼ਮ ਉਹੀ ਨੇ ਜੋ 1320 ਨੇ ਪਹਿਲਾਂ ਫਾਲੋ ਕੀਤੇ ਨੇ ਤੇ ਉਹੀ ਤੁਹਾਨੂੰ ਹੁਣ ਫਾਲੋ ਕਰਨੇ ਪੈਣਗੇ ਨੰਬਰ 416-303-1515
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ
3: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
5: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
4: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਡੀਓ ਰਿਟੇਨਿੰਗ

0: Sale Boulevard, Unit 9, Near Highway 427, 416-679-9191.
1: अगर थोड़े बेसमेंट दे विच पानी दी लीकेज हो रही है, तुसी उस तो छुटकारा पाना चाहते हो, तो एको एक नाम नु याद रखना, पिछले 25 साल तो कम्युनिटी दे विच मन्या परमन्या नाम बेस्ट रेनोवेशन दे सतविंदर सिंह, 416-451-4565. 25 साल दी दिन देने नाल वारंटी, 416-451-4565 ते कॉल करो ते हमेशा हमेशा ली पानी दी लीकेज तो पाओ छुटकारा।
2: अगर तुसी खेतां विच कम करके ढेर सारे डेली डॉलर कमाना चाहते हो तो यह सूचना तुहाडे लिए है। संपर्क करो अजैब सिंह सहोता, जो मिल्टन, कैलडन, ब्रैम्पटन, माल्टन, मिसिसागा विचों घरों पिकअप करते हैं, ते वापसी ते पेमेंट डेली भी तुसी लै सकते हो, 7 days कम। वधेरे जानकारी कॉल करो अजैब सिंह सहोता, 416-561-8882, 416-561-8882।
3: ब्रैम्पटन वाले तैयार हो जाओ बुलट मोटरसाइकिल जीतने लई, क्योंकि तुहाडे शहर विच नवे ग्रोसरी स्टोर अनाज मार्ट दी हो रही है ग्रैंड ओपनिंग।
4: आज ही अनाज मार्ट पे आओ, $100 दी शॉपिंग करो ते लकी ड्रॉ विच एंट्री पाओ, ते तुसी जीत सकते हो रॉयल एनफील्ड मोटरसाइकिल, LED टीवी, एयर फ्रायर ते होर भी बहुत सारे एक्साइटिंग प्राइजेस।
3: विजिट अनाज मार्ट, 6141 मेफील्ड रोड, यूनिट 42A, ब्रैम्पटन। कॉल 905-928-8557।
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
1: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।

0: ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
2: ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
3: ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ, CNN ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ, ਕੁਝ ਪਲ ਕਰਾਂਗੇ ਗੱਲਾਂ ਬਾਤਾਂ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਦੇ ਨਾਲ। ਪ੍ਰੋਗਰਾਮ ਦੇ ਵਿਚ ਸੋਮਵਾਰ ਤੋਂ ਅਸੀਂ ਉਨ੍ਹਾਂ ਨੂੰ ਹੋਰ ਵੀ ਅਰਲੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਖੁੱਲ ਕੇ ਵਿਚਾਰ ਚਰਚਾ ਹੋ ਸਕਿਆ ਕਰੇ ਤੇ ਤੁਸੀਂ ਇਸ ਪ੍ਰੋਗਰਾਮ ਦਾ ਹੋਰ ਵੀ ਆਨੰਦ ਮਾਣ ਸਕੋ। ਨੰਬਰ ਸਟੂਡੀਓ ਦਾ 905-813-1320 ਪਰ ਸਾਹਿਬ ਸਵਾਗਤ ਹੈ, ਵੈਲਕਮ ਜੀ ਇਹਨੂੰ।
4: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
3: ਕੀ ਹਾਲ ਚਾਲ? ਠੀਕ ਠਾਕ ਹੋ?
4: ਬਿਲਕੁਲ ਠੀਕ ਹੈ।
3: ਪਰ ਸਾਹਿਬ ਉਦੋਂ ਤੁਸੀਂ ਕੁਝ ਸੁਣਾਇਆ ਸੀਗਾ ਜਦੋਂ ਪਹਿਲੇ ਦਿਨ ਆਪਾਂ ਵਾਪਸ ਆਏ ਸੀਗੇ, ਆਪਣਾ ਕੀ ਸੀਗਾ, ਕੁਝ ਸੜਨਗੇ ਕੁਝ
4: ਜਵਾਬ ਨਹੀਂ ਹੋ ਜੀ,
3: ਉਹ ਦੁਬਾਰਾ ਸੁਣਨਾ ਚਾਹੁੰਦਾ ਸੀ, ਮੇਰੇ ਬੜਾ ਵਧੀਆ ਲੱਗਾ।

0: ਚਲੋ ਸੋਮਵਾਰ ਨੂੰ ਸੁਣਾ ਦਿਓ। ਵੈਸੇ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਤੇ ਇਹਦੇ ਬਿਨਾ ਹੋਰ ਕੋਈ ਢੰਗ ਹੈ ਨੀ। ਬੰਦਾ ਜਿਹੜਾ ਨਾ ਘੱਟ ਬੋਲੇ ਜਾਂ ਜਿਹੜਾ ਬੰਦਾ ਮੁੱਛਾਂ ਨੂੰ ਵੱਟ ਨਾ ਦੇਵੇ, ਤੇ ਉਹਨੂੰ ਕਹਿੰਦੇ ਕੁਛ ਨੀ ਪੱਲੇ, ਇਹਦੇ ਮਰਿਆ ਸੱਪ ਹੈ ਨਾ, ਸੱਪ ਦਾਂਦਿਆ ਨੀ। ਪਰ ਉਹ ਕਹਿੰਦਾ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਸ਼ਰੀਫ ਬੰਦੇ ਬਾਰੇ ਗੱਲ ਕਰ ਰਿਹਾ ਮੈਂ, ਇਹਦੇ ਬਿਨਾ ਕੋਈ ਹੋਰ ਢੰਗ ਹੈ ਨੀ। ਵਾਂਗ ਰੱਸੀਆਂ ਦੇ ਲੋਕੀ ਕੰਮ ਲੈਂਦੇ, ਤੇ ਜਿਹੜੇ ਸੱਪ ਦੇ ਮੂੰਹ ਵਿਚ ਦੰਦ ਹੈ ਨੀ। ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ ਪੂਰੇ, ਜਿਹਦੇ ਕੋਲ ਆਪਣੇ ਸੰਦ ਹੈ ਨੀ। ਸ਼ਿਵਗੜ ਸੱਤਿਆ ਆਖਰ ਨੂੰ ਪਛਤਾਉਣਾ, ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ, ਸਮੇਂ ਦਾ ਪਾਬੰਦ ਹੈ ਨੀ। ਸੋ ਉਹ ਕਹਿੰਦੇ ਨੇ ਕਿ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਵਰਾ 9058131320 9058131320। ਦੋਸਤੋ ਤੁਹਾਡਾ ਕੋਈ ਕੁਸ਼ਚਨ ਹੈ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡਾ ਸਵਾਗਤ ਹੈ 9058131320। ਤੇ ਜਿਹੜੇ ਸਾਡੇ ਕੁਸ਼ਚਨ ਨੇ ਉਹ ਜਿੰਨਾ ਚਿਰ ਅਸੀਂ ਨਹੀਂ ਖਤਮ ਕਰਾਂਗੇ, ਉਨਾ ਚਿਰ ਅਸੀਂ ਅੱਜ ਇੱਕ ਦੋ ਮਿੰਟ ਐਕਸਟਰਾ ਵੀ ਚੱਲਾਂਗੇ। ਤੇ ਅੱਜ ਸ਼ੁੱਕਰਵਾਰ ਹੈ, ਅਸ਼ੁਰਾਂ ਦਾ ਵੀ ਸ਼ੋਅ ਕਾਫੀ ਬਿਜੀ ਹੋਣਾ, ਸਾਰੀਆਂ ਖਬਰਾਂ ਤੁਹਾਨੂੰ ਸੁਣਾਈਆਂ ਨੇ। ਔਰ 9058131320 ਇਸ ਵਕਤ ਇੱਕੋ ਮੁੱਦਾ ਬੜਾ ਜ਼ਬਰਦਸਤ ਜਿਹੜਾ ਹੈ ਉਹ ਹਰ ਇੱਕ ਥਾਂ ਦੇ ਉੱਤੇ ਜਿਹੜਾ ਹੈ ਚੱਲ ਰਿਹਾ, ਵਾਇਰਲ ਹੋ ਰਿਹਾ, ਉਹ ਹੈ ਰਵਨੀਤ ਸਿੰਘ ਬਿੱਟੂ ਤੇ ਆਂਡਿਆਂ ਤੇ ਟਮਾਟਰਾਂ ਨਾਲ ਕਾਤਲਾਨਾ, ਆਂਡਿਆਂ ਤੇ ਟਮਾਟਰਾਂ ਨਾਲ ਕਾਤਲਾਨਾ ਹਮਲਾ, ਕਿਆ ਬਾਤ ਹੈ। ਉਹ ਤਾਂ ਸੁਣਿਆ ਸੀ ਲੋਕਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾਣਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ, ਆਂਡਿਆਂ ਤੇ ਟਮਾਟਰਾਂ ਨਾਲ ਕਾਤਲਾਨਾ ਹਮਲਾ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਲਈ ਮੁੱਖ ਮੰਤਰੀ ਤੇ DGP ਜ਼ਿੰਮੇਵਾਰ ਹੋਣਗੇ।
1: ਪਹਿਲੀ ਗੱਲ ਤੇ ਇਹ ਹੈ ਜੀ, ਬਿੱਟੂ ਹੋਰੀ ਜਾ ਰਹੇ ਸੀ ਜਿੱਥੇ ਇਹਨਾਂ ਦੀ ਪਠਾਨਕੋਟ ਤੋਂ ਅੱਜ ਨਿਤ ਨਵੀਨੇ ਹਰੀ ਝੰਡੀ ਦੇ ਕੇ ਪਹਿਲੀ ਯਾਤਰਾ ਨੂੰ ਨਸ਼ਿਆਂ ਵੱਲ ਪਹਿਲੀ ਯਾਤਰਾ ਨੂੰ ਰਵਾਨਾ ਕਰਨਾ, ਔਰ ਉਸ ਯਾਤਰਾ ਤੋਂ ਉੱਥੇ ਵੀ ਆਮ ਆਦਮੀ ਪਾਰਟੀ ਨੇ ਕਾਲੀਆਂ ਝੰਡੀਆਂ ਦਾ ਸਵਾਗਤ ਕੀਤਾ ਤੇ ਉੱਥੇ BJP ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਵੀ ਤਨਾਵਪੂਰਨ ਮਾਹੌਲ ਹੋਇਆ। ਬੇਸਿਕਲੀ ਜਿਸ ਜਗ੍ਹਾ ਤੇ ਇਹ ਨਾਕਾ ਲਾ ਕੇ ਬੈਠੇ ਸੀ ਉਹਦਾ ਤਾਂ ਮੇਨ ਤੇ ਹੈਗਾ ਸੀ ਰਾਘਵ ਚੱਡਾ ਤੇ ਸੰਦੀਪ ਭੱਟ, ਲੇਕਿਨ ਉਹ ਤੇ ਲੱਭੇ ਨੀ, ਇਹ ਕਾਬੂ ਆ ਗਿਆ। ਬਰਸਾਤ ਜਿਹੜੀ ਆਂਡਿਆਂ ਦੀ ਤੇ ਟਮਾਟਰਾਂ ਦੀ ਬਣੀ ਉਹ ਰਾਘਵ ਚੱਡੇ ਤੇ ਸੰਦੀਪ ਪਾਠਕ ਬਣੀ, ਤੇ ਉਹਨਾਂ ਨੂੰ ਫਿਰ ਮੰਗਾ ਰਿਹਾ ਉਹਨਾਂ ਨੇ ਕਿ ਤੁਸੀਂ ਪੰਜਾਬ ਆਇਓ ਸਹੀ, ਤੁਹਾਡਾ ਸਵਾਗਤ ਇਸੇ ਤਰ੍ਹਾਂ ਕਰਨ। ਬਿੱਟੂ ਹਰੀ ਤੇ ਵੈਸੇ ਕਾਬੂ ਆ ਗਏ, ਇਹਨਾਂ ਨੇ ਉਤਰ ਕੇ ਬੰਦੇ ਵੀ ਦੋ ਫੜੇ ਉਹਨਾਂ ਦੇ, ਕੋਈ ਗੱਲ ਨੀ ਫੜ ਲੂ, ਕਹਿੰਦੇ ਅਸੀਂ ਆਏ, ਕਿਹੜੀ ਗੱਲ ਹੈਗੀ ਆ। ਪਰ ਬਿੱਟੂ ਹਰੀ ਕਹਿੰਦੇ ਮੈਂ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਵੀ ਜੇ ਕਿਤੇ ਮੇਰੀ ਮੌਤ ਹੋ ਗਈ ਤੇ ਮੇਰੀ ਮੌਤ ਦੀ ਮੁੱਖ ਮੰਤਰੀ ਪੰਜਾਬ ਤੇ DGP ਪੰਜਾਬ ਜ਼ਿੰਮੇਵਾਰ ਹੋਣ। ਆਂਡਿਆਂ ਤੇ ਟਮਾਟਰਾਂ ਦੀ ਬਰਸਾਤ ਹੋਈ ਆ, ਉਹ ਕਹਿੰਦੇ ਜੀ ਮੇਰੇ ਤੇ ਕਾਤਲਾਨਾ ਜਾਨ ਨੇ ਬਲਾਉਂਦਾ, ਲੋਕਾਂ ਦੇ ਕੁਲ ਤੇ ਹਥਿਆਰ ਚ ਵਿਖਾਓ ਕਿਹੜੇ ਹਥਿਆਰ ਜਿਹੜੇ ਬੰਦੇ ਫੜੇ ਤੁਸੀਂ। ਪੁਲਿਸ ਨੂੰ ਵੀ ਕਹਿੰਦੇ ਆ ਵੀ ਤੁਹਾਡੀ ਸ਼ਹਿ ਥੱਲੇ ਸਭ ਕੁਝ ਹੈ, ਤੁਸੀਂ ਵੀ ਜਿਹੜੇ ਉਹ ਸਾਡੀ ਜਿਹੜੀ ਆ ਉਹ ਹਿਫਾਜ਼ਤ ਨਹੀਂ ਕਰ ਰਹੇ, ਤੁਸੀਂ ਵੀ ਜਿਹੜੇ ਆ ਉਹ ਹਾਕਮ ਪਿਰਦਾ ਪੱਖ ਪੂਰ ਰਹੇ ਹੋ। ਤੇ ਬਿੱਟੂ ਰੰਜ ਇਸ ਜਗ੍ਹਾ ਮਜ਼ਮਾ ਲਾਇਆ ਤੇ ਜਿਹੜਾ ਰੋਵਣ ਜੋਬਲ ਰੰਧਾਵਾ ਸੀ ਉਹਨੇ ਇੰਨੀ ਗੱਲ ਕਹੀ, ਜਿਹੜਾ ਜੂਦਾ ਵੀ ਸੀ ਉਹਨੇ ਕਿਹਾ ਵੀ ਇਹ ਹੁਣ ਸਾਡੇ ਰਿਸ਼ਤੇਦਾਰ ਘਰ ਵੜ ਕੇ ਬੈਠਾ ਅੰਦਰ ਲੁੱਕ ਕੇ, ਬਾਹਰਲੇ ਕੋਈ ਗੱਲ ਕਰੇ ਸਾਡੇ ਨਾਲ, ਅੰਦਰ ਕਿਉਂ ਲੁੱਕ ਕੇ ਬੈਠਾ। ਉੱਥੇ ਉਹ ਦੋ ਬੰਦੇ ਨੂੰ ਪੁੱਛਿਆ ਤੁਸੀਂ ਕਿਵੇਂ, ਕਹਿੰਦਾ ਆਏ ਜੀ ਮੇਰੀ ਸ਼ੱਕ ਵਾਲੀ ਗੱਲ ਸੀ, ਇੱਕ ਕਹਿੰਦਾ ਮੇਰਾ ਸਾਹਮਣੇ ਘਰ, ਮੈਂ ਆਪਣੇ ਘਰ ਸੀਗਾ, ਦੂਜਾ ਕਹਿੰਦਾ ਮੈਂ ਤੇ ਬੱਸ ਫੜਨੀ ਜੇ ਤੋਂ ਆ ਕੇ, ਇਹਦੇ ਤਲਾਸ਼ੀ ਲਓ ਜੀ, ਉਹਨੇ ਕੀ ਬਰਾਮਦੇ ਕੁਝ ਵੀ ਨੀ। ਇਸ ਕਰਕੇ ਬਿੱਟੂ ਰਾਂ ਨੂੰ ਇੱਕ ਚਾਹੀਦਾ ਸੀ ਵੀ ਖਬਰ ਬੜੀ ਲੱਗੀ ਹੋ ਗਈ ਸੀ ਤੁਹਾਨੂੰ, ਖਬਰ ਨੂੰ ਕੋਈ ਲੱਗ ਰਹੀ ਸੀ, ਖਬਰ ਲੱਗ ਗਈ ਬਰਾਬਰ ਤੇ ਉਹਨਾਂ ਦੀ, ਜਿੱਥੇ ਖਬਰ ਅੱਜ ਇਹਨਾਂ ਦੀ ਯਾਤਰਾ ਲੱਗਣੀ ਕੇਵਲ ਢੁੱਲ ਦੀ ਉੱਥੇ ਨਾਲ ਹੀ ਬਰਾਬਰ ਤੇ ਖਬਰ ਬਿੱਟੂ ਦੀ ਲੱਗ ਜੂਗੀ। ਇਹੋ ਬਿੱਟੂ ਦੀ ਚਾਹੁੰਦੇ ਸੀ ਮੇਰੀ ਖਬਰ ਬਰਾਬਰ ਤੇ ਲੱਗੀ ਅੱਜ।
0: ਚੰਗਾ ਹੁੰਦਾ ਬਿੱਟੂ ਟਮਾਟਰ ਤੇ ਅੰਡੇ ਇਕੱਠੇ ਕਰਦਾ ਤੇ ਵਿੱਚ ਪਾਉਂਦਾ ਪਿਆਜ਼ ਥੋੜਾ ਜਾ ਨਮਕ ਤੇ ਬਣਾਉਂਦਾ ਆਮਲੇਟ ਹੈ। ਦੇਖੋ ਮਾਰਨ ਵਾਲਿਆਂ ਨੇ ਆਂਡੇ ਮਾਰੇ, ਥੋੜੇ ਜਿਹੇ ਟਮਾਟਰਾਂ ਦੇ ਨਾਲ ਗੰਢੇ ਵੀ ਸੁੱਟ ਦਿੰਦੇ,
1: ਕੋਈ ਗੱਲ ਨੀ, ਗੱਲ ਸੁੱਟ ਦਿੰਦੀ ਆ, ਸਲਾਹ ਦੇ ਦਿੰਦੇ।
0: 9058131320 20 ਤੇ ਤੁਸੀਂ ਕਾਲ ਕਰ ਸਕਦੇ ਹੋ ਅਗਰ ਚਾਹੋ ਤਾਂ 905-813-1320। ਦੂਸਰਾ ਮੁਕਦਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਅਤੇ ਬਹੁਤ ਹੀ ਨਾਮਵਰ ਸ਼ਖਸੀਅਤ ਹੈ ਜੀ, ਉਹਨਾਂ ਦਾ ਇੱਕ ਮਹੀਨੇ ਜਿਹੜਾ ਮੁਕਦਮਾ ਦਰਜ ਹੋਣ ਤੋਂ ਬਾਅਦ ਵੀ ਭਾਈ ਅਮਰਜੀਤ ਸਿੰਘ ਚਾਵਲਾ ਹੋਣ ਦੀ ਗ੍ਰਿਫਤਾਰੀ ਨਾ ਹੋਣਾ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਤੇ ਕਾਫੀ ਚਰਚਾ ਤੇ ਕਾਫੀ ਇਹਦੀ ਜਿਹੜੀ ਹੈ ਵੀਡੀਓ ਵੀ ਵਾਇਰਲ ਹੋ ਰਹੀ ਉਹਨਾਂ ਦੀ ਵੀ ਤੇ ਇਸ ਵਿਸ਼ੇ ਤੇ ਗੱਲਬਾਤ ਕਾਫੀ ਵੱਡੀ ਤਾਦਾਦ ਦੇ ਵਿਚ ਸੋਸ਼ਲ ਨੈਟਵਰਕ ਮੀਡੀਆ ਤੇ ਵੀ ਆਵਾਜ਼ਾਂ ਉੱਠ ਰਹੀਆਂ ਨੇ, ਕੀ ਕਹਿਣਾ ਚਾਹੋਗੇ
1: ਤੁਸੀਂ? ਉਹ ਤਾਂ ਨੀ ਗੱਲ ਕਰੀ, ਮੈਂ ਸਲਾਈ ਸੀ ਕਰਮਾ ਬਾਅਦ ਨਾ ਚੰਗੇ ਸਾਖ ਮਿਲਦੇ, ਸਾਖਾ ਬਾਅਦ ਨਾ ਕਰਜ ਚਾਹੀਦੇ, ਉਹਦੀ ਗੱਲ ਨਹੀਂ ਕਰਦੇ ਕਿਸੇ?
0: ਨਹੀਂ ਨਹੀਂ, ਉਦਣ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕੁਝ ਸੜਨਗੇ, ਕੁਝ ਹੱਸਣਗੇ, ਕੁਝ ਮੱਚਣਗੇ, ਬਸ ਉਹੀ ਉਹੀ ਮੈਨੂੰ ਲਿਖ ਕੇ ਵੀ ਭੇਜ ਦਿਓ ਕਿਉਂਕਿ ਤੁਹਾਡੀ ਗੱਲ ਦਾ ਐਕਸ਼ਨ ਐਕਸ਼ਨ ਜਿਹੜਾ ਬੜੀ ਛੇਤੀ ਹੋਇਆ ਨਾ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਕਿਤੇ ਬਾਅਦ ਪਤਾ ਲੱਗਦਾ। ਹਾਂਜੀ
1: ਜਿਹੜੀ ਚਾਵਲਾ ਸਾਹਿਬ ਦੀ ਗੱਲ ਹੈ ਜੀ, 21 ਅਗਸਤ ਦਾ ਪਰਚਾ ਦਰਜ ਹੋਇਆ ਹੋਵੇ ਤੇ ਪੁਲਿਸ ਕਾਰਵਾਈ ਨਾ ਕਰੇ ਤੇ ਮੀਡੀਆ ਨੂੰ ਜਿਹੜੀ ਆ ਉਹ ਐਫ ਆਈ ਆਰ ਦੀ ਜਾਣਕਾਰੀ ਨਾ ਮਿਲੇ, ਇਹਦਾ ਮਤਲਬ ਪਿੱਛੇ ਕੋਈ ਸਰਕਾਰੀ ਸ਼ਕਤੀ ਹੈਗੀ ਸੀ ਫਿਰ ਨਹੀਂ ਮਿਲੀ, ਨਹੀਂ ਤੇ ਵਿਰੋਧੀ ਤੇ ਜਾਗੂ ਸੀ, ਪਰਚਾ ਬਾਅਦ ਦਰਜ ਹੋਣਾ ਸੀ, ਮੀਡੀਆ ਨੂੰ ਪਹਿਲਾਂ ਪਤਾ ਲੱਗਣਾ ਸੀ ਜਾਂ ਕੁਛ ਹੋ ਰਿਹਾ। ਹੁਣ ਪਰਚਾ ਵੀ ਜਿਹੜਾ ਕੋਰਟ ਦੇ ਨਹੀਂ ਦਰਜ ਹੋਇਆ, ਇਸ ਪਰਚੇ ਦੇ ਉੱਤੇ ਰਜਿੰਦਰ ਸਿੰਘ ਮਹਿਤਾ ਕਹਿੰਦੇ ਜੀ ਚਾਵਲਾ ਤਾਂ ਬੰਦਾ ਹੀ ਦਿੰਦਾ ਜੀ ਹੈਗਾ, ਉਹਦੇ ਤਾਂ ਧੱਕਾ ਹੋਇਆ ਜੀ, ਅਸੀਂ ਗੁਰਨੂੰ ਜਾ ਕੇ ਮਿਲਾਂਗੇ ਅਸੀਂ। ਕਹਿੰਦੇ ਹਨੀ ਟੈਪ ਤੇ ਜਿੱਦਣ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਨੂੰ ਲੈ ਕੇ ਤਾਂ ਉਹਦਾ ਹਨੀ ਟੈਪ ਨਹੀਂ ਸੀਗਾ, ਸਭ ਤੋਂ ਵੱਧ ਸਰਗਰਮ ਤੁਸੀਂ ਸੀ ਉੱਧਰ। ਅੱਜ ਦੇ ਵਿੱਚ ਜਦੋਂ ਚਾਵਲਾ ਹੋਰੀ ਮੈਂ ਖੁਦ 13 ਤਰੀਕ ਨੂੰ ਪਹੁੰਚ ਗਏ ਕੈਨੇਡਾ ਦੇ ਵਿੱਚ, ਉਦੋਂ ਬਾਅਦ ਇਹਦੀ ਜਿਹੜੀ ਐਫ ਆਈ ਆਰ ਦੀ ਕਾਪੀ ਬਾਹਰ ਆਉਂਦੀ ਹੈ 16 ਨੂੰ ਆਉਂਦੀ। ਇਸ ਕਰਕੇ ਮੈਂ ਜੋ ਅੱਗੇ ਵੀ ਗੱਲ ਕੀਤੀ ਵੀ ਹਰਜੋਤ ਸਿੰਘ ਬੈਂਸ ਦਾ ਹੱਥ ਅਗਲੇ ਪਾਸੇ ਹੈਗਾ, ਜੇ ਕਿਤੇ ਅਦਾਲਤ ਦੇ ਹੁਕਮ ਲਾਉਂਦੇ ਪਰਚਾ ਦਰਜ ਨਹੀਂ ਸੀ ਹੋਣਾ, ਅੱਗੇ ਬੀਬੀ ਕੋਸ਼ਿਸ਼ ਕਰਕੇ ਵੇਖ ਲਈ ਸੀ ਨਾ ਉਹਨੇ, ਨਹੀਂ ਪਰਚਾ ਦਰਜ ਹੈ। ਤੇ ਬੀਬੀ ਨੂੰ ਮਨਾਉਣ ਵਾਸਤੇ ਅਕਾਲ ਤਖ਼ਤ ਦੇ 5 ਪਿਆਰੇ ਵੀ ਹਾਜ਼ਰੀ ਭਰ ਚੁੱਕੇ ਆ, ਤੈਨੂੰ ਆਦੇਸ਼ ਦਿੰਦੇ ਸੀ 5 ਪਿਆਰੇ, ਉਹ ਕਹਿੰਦੇ ਜੋ ਮਰਜ਼ੀ ਕਰੋ ਮੈਂ ਤੁਸੀਂ ਤੇ ਦਿੰਦੀ ਹੈਗਾ। ਇਥੋਂ ਤੱਕ ਗੱਲਾਂ
0: ਹੋਈਆਂ ਕਿ ਇਹ ਇਹੋ ਜਿਹੇ ਮਸਲੇ ਦੇ ਉੱਤੇ 5 ਪਿਆਰਿਆਂ ਨੂੰ ਇਸ ਤਰੀਕੇ ਦੇ ਨਾਲ ਕਿਸੇ ਬੀਬੀ ਦਾ ਪੱਖ ਸੁਣਿਓ ਬਗੈਰ ਉਹਨੂੰ ਇਸ ਤਰ੍ਹਾਂ ਕਹਿਣਾ ਧਰਮ ਦੇ ਅਨੁਕੂਲ ਹੈ, ਰਹਿਤ ਮਰਿਆਦਾ ਦੇ ਵਿਚ ਹੈ?
1: ਬਿਲਕੁਲ ਨੀ ਹੈਗਾ ਜੀ। ਜਿਹੜੇ 5 ਪਿਆਰਿਆਂ ਨੇ ਸਿਰਫ ਜਥੇਦਾਰਾਂ ਨੂੰ ਇਹ ਪੁੱਛਿਆ ਸੀ ਵੀ ਅਸੀਂ ਅਕਾਲ ਤਖ਼ਤ ਦੇ 5 ਪਿਆਰੇ ਸਾਨੂੰ ਇਹ ਦੱਸਿਆ ਦੇਵੇ, ਸਪਸ਼ਟੀਕਰਨ ਦਿੱਤਾ ਜਾਵੇ ਵੀ ਸੌਦਾ ਸਾਹਿਬ ਨੂੰ ਮਾਫ਼ੀ ਤੁਸੀਂ ਕਿਉਂ ਦਿੱਤੀ, ਕਿਹਦੇ ਕਹਿਣ ਤੇ ਦਿੱਤੀ? ਉਹਦਾ ਜਵਾਬ ਵੀ ਦਿੱਤਾ ਸੀ, ਲੇਕਿਨ ਇਹਨਾਂ ਨੇ ਉਹਨਾਂ ਨੂੰ ਜਨਮ ਡਿਸਮਿਸ ਕਰਤਾ। ਪੰਜਾਬ
0: ਜੀ ਹੁਣ ਭਾਈ ਅਮਰਜੀਤ ਸਿੰਘ ਚਾਵਲਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਦੇ ਵਿਚ ਉਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ, ਉਨ੍ਹਾਂ ਤੇ ਐਲੀਗੇਸ਼ਨ ਇਲਜ਼ਾਮ ਸਾਬਤ ਹੁੰਦੇ ਨੇ ਚਾਹੇ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈ। ਜਿਵੇਂ ਉਹ ਕਹਿੰਦੇ ਨੇ ਕਿ ਉਨ੍ਹਾਂ ਦਾ ਇਹ ਰਾਜਨੀਤਿਕ ਜਿਹੜਾ ਜੀ ਜੀਵਨ ਸਫ਼ਰ ਜਿਹੜਾ ਤਬਾਹ ਕਰਨ ਵਾਸਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ, ਅਸੀਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਾਂ, ਪਰ ਇਸ ਸੰਦਰਭ ਦੇ ਵਿਚ ਅਕਾਲ ਤਖ਼ਤ ਸਾਹਿਬ ਦੀ ਇਸ ਤਰੀਕੇ ਦੇ ਨਾਲ 5 ਪਿਆਰਿਆਂ ਦੀ ਵਰਤੋਂ ਕੀਤੀ ਜਾਣੀ ਜਾਂ ਉਸ ਬੀਬੀ ਨੂੰ ਦਬਾਉਣਾ, ਉਹਦਾ ਪੱਖ ਸੁਣਨਾ ਚਾਹੀਦਾ, ਉਹ ਸੱਚੀ ਹੈ ਝੂਠੀ ਹੈ ਉਹ ਰੱਬ ਜਾਣਦਾ ਜਾਂ ਉਹ ਜਾਣਦਾ ਜਾਂ ਭਾਈ ਅਮਰਜੀਤ ਸਿੰਘ ਚਾਵਲਾ ਜਾਣਦੇ ਜਾਂ ਉਹਨਾਂ ਦੀ ਰੂਹ ਜਾਣਦੇ ਆ, ਪਰ ਇਹਦੇ ਉੱਤੇ ਇਸ ਤਰੀਕੇ ਦੇ ਨਾਲ 5 ਪਿਆਰਿਆਂ ਵੱਲੋਂ ਜੋ ਦਬਾਅ ਬਣਾਇਆ ਜਾਣਾ, ਇਹ ਆਉਣ ਵਾਲੇ ਸਮੇਂ ਦੇ ਵਿਚ ਕੀ ਸਿੱਖ ਕੌਮ ਦੀਆਂ ਜਿਹੜੀਆਂ ਰੀਤੀ ਰਿਵਾਇਤਾਂ ਨੇ, ਜਿਹੜੇ ਨਿਯਮ ਨੇ, ਜਿਹੜੇ ਧਰਮ ਦੇ ਮੁਤਾਬਕ ਜਿਹੜੇ ਸਾਨੂੰ ਕਾਇਦੇ ਪੜਾਏ ਗਏ ਨੇ, ਉਹਨਾਂ ਦੀਆਂ ਧੱਜੀਆਂ ਨਹੀਂ ਉੱਡਦੀਆਂ?
1: ਚਾਵਲਾ ਸਾਹਿਬ ਬਿਲਕੁਲ ਧੱਜੀਆਂ ਉੱਡਦੀਆਂ ਜੀ, ਜਿਨ੍ਹਾਂ ਨੇ ਸਹੀ ਤਰੀਕੇ ਦਾ ਐਕਸ਼ਨ ਲਿਆ ਉਸ ਟਾਈਮ ਦੇ ਉੱਤੇ ਉਹ ਤੁਸੀਂ ਛੁੱਟੀ ਕਰ ਦਿੱਤੀ, ਆ ਜਿਹੜੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੇ ਸ਼ਰਿਆ ਵਰਤੇ ਉਹਨਾਂ ਨੂੰ ਤੁਸੀਂ ਕੁਝ ਨੀ ਪੁੱਛ ਰਹੇ ਤੁਸੀਂ। ਜਿਹੜਾ ਇਹਦੇ ਚ ਮੋਹਨ ਸਿੰਘ ਡਰਾਈਵਰ ਹੈ ਜੀ, ਜਿਹੜਾ ਬੀਬੀ ਦਾ ਡਰਾਈਵਰ ਵੀ ਰਿਹਾ ਹੈ, ਮੋਹਨ ਸਿੰਘ ਡਰਾਈਵਰ ਦਾ ਪਿਛੋਕੜ ਇਹ ਆ ਵੀ ਭਾਈ ਨੰਦ ਲਾਲ ਪਬਲਿਕ ਸਕੂਲ ਉੱਥੇ ਹੈਗਾ SCPC ਨੰਦ, ਉੱਥੇ ਆਰ ਜੀ ਡਰਾਈਵਰ ਹੁੰਦਾ ਸੀ, ਪਹਿਲਾਂ ਉੱਥੇ ਉਹਨੇ ਕੋਈ ਕਰਤੂਤ ਗੋਲੀ ਤੇ ਉੱਥੋਂ ਨੂੰ ਕੱਢ ਦਿੱਤਾ ਗਿਆ, ਮੁੜ ਕੇ ਫਿਰ ਉਹਨੂੰ ਗੁਰਦੁਆਰੇ ਰੱਖਿਆ ਗਿਆ, ਫਿਰ ਡਰਾਈਵਰ ਰੱਖਿਆ ਗਿਆ ਉਹਨੂੰ, ਕਿਉਂ ਰੱਖਿਆ ਗਿਆ ਜੀ ਫਿਰ ਦੁਬਾਰਾ ਉਹਨੂੰ? ਫਿਰ ਉਹਦੇ ਦਾਰੂ ਪੀ ਕੇ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਲਾਈਵ ਗਲਾ ਕੱਢੀਆਂ, ਫਿਰ ਛੁੱਟੀ ਹੋਈ, ਫਿਰ ਰੱਖ ਲਿਆ ਗਿਆ ਉਹਨੂੰ। ਇਹ ਛੱਤੀਆਂ ਪੀੜੀਆਂ ਕਿਹੜੀਆਂ ਪਿੱਛੇ ਕੰਮ ਕਰਦੀਆਂ
0: ਜੀ?
1: ਉਹਨੂੰ ਰੱਖਣ ਤੋਂ ਬਾਅਦ ਉਹ ਮੋਹਨ ਸਿੰਘ ਜਿਹੜਾ ਚਾਵਲੇ ਦਾ ਵੀ ਡਰਾਈਵਰ ਸੀ ਤੇ ਉਹ ਬੀਬੀ ਦਾ ਵੀ ਡਰਾਈਵਰ ਕਰਦਾ ਸੀ, ਕਿਉਂਕਿ ਉਹ ਗੱਡੀ ਸਰਕਾਰੀ ਸੀ ਉਹਦੇ ਕੋਲ ਬੀਬੀ ਕੋਲ। ਇਹਦੇ ਵਿੱਚ ਇੱਕ ਪਰਚਾ ਸ਼ਾਇਦ ਹੋਰ ਦਰਜ ਹੋਜੇ, ਇੱਕ ਪਰਚਾ ਹੋਰ ਹੋਏਗਾ, ਉਹ ਅਕਾਲੀ ਆਗੂਆਂ ਤੇ ਹੋਏਗਾ। ਉਹਦੀ ਛਾਣਬੀਣ ਦੇ ਵਿੱਚ ਗੱਲ ਸਾਹਮਣੇ ਆ ਗਈ ਨਾ ਕਿਤੇ, ਇੱਕ ਪਰਚਾ ਹੋਰ ਹੋਏਗਾ ਉਹਦੇ। ਉਹਦੇ ਵਿੱਚ ਅਸੀਂ ਉਹਨਾਂ ਨਾਂ ਨੀ ਲੈਂਦੇ ਅਕਾਲੀ ਆਗੂ ਨੇ ਕਿਹੜੇ ਕਿਹੜੇ ਨੇ, ਲੇਕਿਨ ਉਹਨਾਂ ਆਗੂ ਅਕਾਲੀ ਆਗੂ ਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਸੌਦਾ ਤੁਸੀਂ ਬੀਬੀ ਦਾ ਕਿੰਨੇ ਚ ਕੀਤਾ ਸੀ, ਕਿੱਥੇ ਕੀਤਾ ਸੀ। ਬੀਬੀ ਨੂੰ ਸਿਰਫ ਲਿਆਂਦਾ ਇਸ ਕਰਕੇ ਗਿਆ ਸੀ ਵੀ ਪਹਿਲਾਂ ਤੇ ਗਿਆਨੀ ਹਰਪ੍ਰੀਤ ਨੂੰ ਬਦਨਾਮ ਕਰਨਾ, ਮੁੜ ਕੇ ਵਾਰੀ ਹੋਈ ਸੀ ਗਿਆਨੀ ਰਘਵੀਰ ਸਿੰਘ, ਲੇਕਿਨ ਕੰਮ ਉਲਟ ਹੋ ਗਿਆ
0: ਜੀ। ਮਸਲਾ ਪੱਟੀ ਸਾਹਿਬ ਇਹ ਵੀ ਉੱਠਦਾ ਕਿ ਜੇ ਬੀਬੀ ਵਾਕਿਆ ਹੀ ਇਹੋ ਜਿਹੇ ਮਸਲਿਆਂ ਵਾਸਤੇ ਲਿਆਂਦੀ ਗਈ ਸੀ, ਜੇ ਮਤਲਬ ਕੁਐਸਚਨ ਆ ਮੇਰਾ, ਮਤਲਬ ਜੇ ਇਹਦੇ ਵਿੱਚ ਰਤਾ ਭਰ ਵੀ ਸਚਾਈ ਹੈ, ਤੇ ਫਿਰ ਬੀਬੀ ਨੂੰ ਵੀ ਤਾਂ ਫਿਰ ਵਰਤਣ ਵਾਸਤੇ ਕੁਝ ਚੰਗੀ ਚੋਖੀ ਵੱਡੀ ਰਕਮ ਦਿੱਤੀ ਗਈ ਹੋਗੀ, ਤਾਂ ਉਹਦੀ ਵੀ ਤਾਂ ਖੋਜ ਪੜਤਾਲ ਹੋਣੀ ਚਾਹੀਦੀ ਆ ਵੀ ਇਹਨੇ ਕੰਮ ਨੂੰ ਅੰਜਾਮ ਦੇਣ ਵਾਸਤੇ ਹਾਂ ਕੀਤੀ ਸੀ ਜਾਂ ਨਹੀਂ ਕੀਤੀ ਸੀ, ਇਹਦੇ ਪਿੱਛੇ ਰਾਜ ਕੀ ਸੀ ਉਹਦਾ, ਮਤਲਬ ਡੈਫੀਨੇਟਲੀ ਉਹਦਾ ਕਰੈਕਟਰ ਜਿਹੜਾ ਵਾ ਉਹਦਾ ਵੀ ਖੰਗਾਲਣਾ ਚਾਹੀਦਾ। ਕਿਉਂਕਿ ਜੇ ਭਾਈ ਹਰਪ੍ਰੀਤ ਸਿੰਘ ਹੋਣਾ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਜਿਸ ਤਰੀਕੇ ਨਾਲ ਭਾਈ ਅਮਰਜੀਤ ਸਿੰਘ ਚਾਵਲਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜ ਪਿਆਰੇ ਵੀ ਆ ਗਏ, ਬੀਬੀ ਨੂੰ ਦਬਾਉਣ ਦੀ ਗੱਲ ਵੀ ਆ ਗਈ, ਇਹ ਤਾਂ ਸਿੱਖੀ ਸਿਧਾਂਤ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ।
1: ਜਿਹੜੀ ਚਰਚਾ ਆ ਜੀ ਉਹਨੂੰ 25 ਲੱਖ ਸੌਦਾ ਕੀਤਾ ਹੁੰਦਾ ਵੀ ਤੂੰ ਕਿਸੇ ਤਰੀਕੇ ਨਾਲ ਗਿਆਨੀ ਹਰਪ੍ਰੀਤ ਨੂੰ ਖਤਮ ਕਰਦੇ, ਬਸ ਇੱਥੋਂ ਤੱਕ ਤੁਸੀਂ ਚਲੇ
0: ਗਏ ਚਰਚਾ ਹੈ। ਚਲੋ ਬੀਬੀ ਆਊਗੀ ਸਾਹਮਣੇ, ਔਰ ਸਾਡੀ ਕੋਸ਼ਿਸ਼ ਹੈ ਕਿ ਭਾਈ ਅਮਰਜੀਤ ਸਿੰਘ ਚਾਵਲਾ ਜੇ ਕੈਨੇਡਾ ਦੇ ਵਿੱਚ ਨੇ ਤਾਂ ਜ਼ਰੂਰ ਉਨ੍ਹਾਂ ਦੇ ਨਾਲ ਪਰਸਨਲ ਤੌਰ ਤੇ ਜਿੱਥੇ ਉਹ ਹੁਣ ਉੱਥੇ ਜਾ ਕੇ ਵੀ ਕਿਤੇ ਜੇਕਰ ਅਸੀਂ ਇੰਟਰਵਿਊ ਕਰ ਸਕੀਏ ਜਾਂ ਸਾਡੇ ਸਟੂਡੀਓ ਦੇ ਵਿੱਚ ਆ ਸਕਣ ਤਾਂ ਉਨ੍ਹਾਂ ਦਾ ਪੱਖ ਜ਼ਰੂਰ ਜਾਣੀਏ। ਕਿਉਂਕਿ ਇਹਦੇ ਨਾਲ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਜੇ ਆਪਾਂ ਅਨੰਦਪੁਰ ਸਾਹਿਬ ਦੀ ਹਿਸਟਰੀ ਪੜ੍ਹਦੇ ਹਾਂ ਤਾਂ ਸਾਡੀਆਂ ਛਾਤੀਆਂ ਚੌੜੀਆਂ ਹੁੰਦੀਆਂ ਨੇ, ਖਾਲਸਾ ਹੀ ਜਾਹੋ ਜਲੋ ਸਾਡੀਆਂ ਮੁੱਛਾਂ ਨੂੰ ਤਾਹ ਹੁੰਦਾ ਹੈ। ਅਸੀਂ ਇੱਕ ਤਾਣ ਕੇ ਕਹਿੰਦੇ ਹਾਂ ਕਿ ਦੁਨੀਆਂ ਦੇ ਉੱਤੇ ਇੱਕ ਵਾਹਿਦ ਧਰਮ ਹੈ, ਵਾਹਿਦ ਕੌਮ ਹੈ ਜਿਸ ਨੂੰ ਇਹ ਪਤਾ ਹੈ ਕਿ ਖਾਲਸੇ ਦੀ ਸਾਜਨਾ ਕਿੱਥੇ ਤੇ ਕਦੋਂ ਹੋਈ ਤੇ ਕਿੰਨੇ ਸਾਡੀ ਸਾਜਨਾ ਕੀਤੀ ਤੇ ਇਸ ਧਰਮ ਦਾ ਬਾਨੀ ਕੌਣ ਹੈ। 29 ਮਾਰਚ ਕਹਿ ਲਓ, 30 ਮਾਰਚ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੇ ਵਾਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਖਾਲਸਾ ਸਾਜਿਆ ਤੇ ਖਾਲਸੇ ਦੀਆਂ ਹਦਾਇਤਾਂ ਕੀ ਨੇ, ਖਾਲਸੇ ਨੂੰ ਸਬਕ ਕੀ ਹੈ। ਖਾਲਸਾ ਧੀਆਂ ਭੈਣਾਂ ਦੀ ਰਾਖੀ ਵਾਸਤੇ ਹੈ, ਮਜ਼ਲੂਮ ਦੀ ਰੱਖਿਆ ਵਾਸਤੇ ਹੈ। ਖਾਲਸੇ ਦੇ ਕੰਨਾਂ ਦੇ ਵਿੱਚ ਇਹ ਵਜਨ ਪੈ ਜਾਣ ਕਿ ਖਾਲਸਾ ਜੀ ਮੇਰੀ ਧੀ ਨੂੰ ਕੋਈ ਚੱਕ ਕੇ ਲੈ ਗਿਆ ਤੇ ਖਾਲਸਾ ਅਰਦਾਸਾ ਸੋ ਦੇਵੇ ਤੇ ਜਾਨਾਂ ਦੀ ਪਰਵਾਹ ਨਹੀਂ ਕਰਦਾ, ਤੇ ਉਸ ਅਨੰਦਪੁਰ ਸਾਹਿਬ ਦੇ ਵਿੱਚੋਂ ਜਿਹੜੀਆਂ ਇਹੋ ਜਿਹੀਆਂ ਆਵਾਜ਼ਾਂ ਆਉਣੀਆਂ, ਭਾਈ ਬਚਿੱਤਰ ਸਿੰਘ ਦਾ ਜ਼ਿਕਰ ਹੁੰਦਾ ਉਹਦੇ ਵਿੱਚ, ਭਾਈ ਬਚਿੱਤਰ ਸਿੰਘ ਸਰਾਂ ਜਾਂ ਜਿਹੜੇ ਉਸੇ ਨਿਵਾਸ ਬਣਿਆ, ਭਾਈ ਬਚਿੱਤਰ ਸਿੰਘ ਕੌਣ ਆ, ਇਤਿਹਾਸ ਪੜ੍ਹਦੇ ਹਾਂ ਤਾਂ ਸੀਨਾ ਦਗ ਦਗ ਹੋ ਜਾਂਦਾ, ਚਿਹਰੇ ਲਾਲ ਹੋ ਜਾਂਦੇ ਨੇ, ਪ੍ਰਾਊਡ ਫੀਲ ਕਰਦੇ ਹਾਂ। ਪਰ ਜੇ ਇੱਥੇ ਇਹੋ ਜਿਹੇ ਐਲੀਗੇਸ਼ਨ ਲੱਗਦੇ ਨੇ, ਇਹੋ ਜਿਹੀਆਂ ਕਹਾਣੀਆਂ ਸਾਹਮਣੇ ਆ ਰਹੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਫਿਰ ਮਾੜੀ ਮੋਟੀ ਗੱਲ ਜਿਹੜੀ, ਅੱਜ ਵੇਖੋ ਸੁੱਚਾ ਸਿੰਘ ਲਗਾਹ ਨੂੰ ਕਿਵੇਂ ਜਗਦੀ ਜਮੀਰ ਵਾਲਿਆਂ ਨੇ ਉੱਥੇ ਬੋਲਣ ਨਹੀਂ ਦਿੱਤਾ, ਹਨ ਉਹਨਾਂ ਰੌਲਾ ਪਿਆ ਆ।
1: ਉਹ ਵੀ ਪਹਿਲਾਂ ਨਿਬੇੜੀਏ
0: ਜੀ,
1: ਮੈਨੂੰ ਇਹ ਚੀਜ਼ ਆਵੇ ਜਿਹੜੀ ਮਹਿਲਾ ਕਮਿਸ਼ਨ ਆ, ਪੰਜਾਬ ਦਾ ਮਹਿਲਾ ਕਮਿਸ਼ਨ, ਇੱਥੇ ਮਾੜੀ ਜੀ ਗੱਲ ਹੋ ਜੇ ਤੇ ਮਿੰਟੋ ਮਿੰਟੀ ਨੋਟਿਸ ਲੈਂਦਾ, ਤੇ ਇਹਦੇ ਤੇ ਚੁੱਪ ਕਿਉਂ?
0: ਬ੍ਰਸਵਾੜ ਵੱਡਾ,
1: ਬੀਬੀ ਰਾਜਗਿਰ ਲਾਲੀ ਇੱਥੇ ਕਿਉਂ ਚੁੱਪ? ਕੀ ਮੰਤਰੀ ਦਾ ਪਿੱਛੇ ਪਹੁੰਚ ਇਸ ਕਰਕੇ ਚੁੱਪ? ਕਿਉਂ ਨੀ ਕਾਰਵਾਈ ਕੀਤੀ ਇੱਥੇ ਤੱਕ? ਕਿਉਂ ਨੀ ਬੁਲਾਇਆ ਇਹਨਾਂ ਨੂੰ? ਦੱਸੋ ਜੀ, ਐਸ ਐਸ ਪੀ ਨੂੰ ਦੱਸੋ ਵੀ ਕੀ ਕਹਾਣੀ ਵਿੱਚ ਹੈਗੀ ਇਹਦੇ
0: ਜੀ। ਬਟ ਕਾਲਰ ਨੇ ਮੇਰੇ ਨਾਲ ਕਾਫੀ ਸਿਰ ਤੋਂ ਹੋਰ ਨੇ, ਵੈਲਕਮ ਜੀ।
2: ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
2: ਪੱਟੀ ਸਾਹਿਬ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ
2: ਪੱਟੀ ਸਾਹਿਬ ਜੀ। ਇੱਕ ਹੋਰ ਇੱਕ ਨਿਊਜ਼ ਮੈਂ ਦੇਖਦਾ ਪਿਆ ਸੀ ਕਿ ਸਰਬ ਸ੍ਰੀ ਪਟਨਾ ਸਾਹਿਬ ਤੋਂ ਨਰਿੰਦਰ ਮੋਦੀ ਦੀ ਅਰਦਾਸ ਕੀਤੀ ਗਈ ਆ, ਇਹਦੇ ਬਾਰੇ ਕੀ ਵਿਚਾਰ ਨੇ?
1: ਉਹ ਤੇ ਦਰਬਾਰ ਸਾਹਿਬ ਵੀ ਕੀਤੀ ਗਈ, ਇਹਦੀ ਕਿਹੜੀ ਗੱਲ ਆ? ਕੱਲ ਉਹਨਾਂ ਦਾ ਜਨਮ ਦਿਨ ਸੀ, ਤਰਨ ਚੁੱਗ ਬਕਾਇਦਾ ਤੌਰ ਤੇ ਉੱਥੇ ਗਹਿ ਅਰਦਾਸ ਕੀਤੀ ਉਹਨਾਂ ਜਾ ਕੇ ਉੱਥੇ ਆਪਣੀ। ਇਹਦੇ ਵਿੱਚ ਕੋਈ ਗੁਨਾਹ ਨੀ ਨਾ। ਅਕਾਲ ਤਖ਼ਤ ਸਰਬੱਤ ਸਾਂਝਾ ਵਾ। ਅਕਾਲ ਤਖ਼ਤ ਇਹੋ ਜਿਹਾ ਤਖ਼ਤ ਆ ਜਿੱਥੇ ਹਰ ਧਰਮ ਦਾ ਬੰਦਾ ਆਪਣੀ ਆ ਕੇ ਫਰਿਆਦ ਕਰ ਸਕਦਾ ਉਹਨੂੰ ਇਨਸਾਫ਼ ਮਿਲੇਗਾ। ਇਤਿਹਾਸ ਕੋ ਆ ਜਦੋਂ ਇੱਕ ਪੰਡਿਤ ਦੀ ਪੰਡਤਾਣੀ ਚੁੱਕ ਕੇ ਲੈਦੇ ਸਿੱਖਾਂ ਛਡਾ ਕੇ ਦਿੰਦੇ।
0: ਬਿਲਕੁਲ।
1: ਇਸ ਕਰਕੇ ਉਹਦੀ ਕੋਈ ਗੱਲ ਨੀ ਜੀ। ਅਰਦਾਸ ਦੀ ਕੋਈ ਗੱਲ ਨੀ।
0: ਕੋਈ ਵੀ ਰੱਖ ਸਕਦਾ ਜੇ ਆਪਣੇ ਅਰਦਾਸ ਦਿੱਤੇ ਜਿਹਨੂੰ, ਚਲੋ ਕਿਸੇ ਨੂੰ ਇਤਰਾਜ਼ ਹੋ ਸਕਦਾ, ਪਰ ਚੌ ਵਰਨਾਂ ਦਾ ਸਾਂਝਾ ਕੋਈ ਵੀ ਆ ਕੇ ਕਿਸੇ ਵੀ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਅਰਦਾਸ ਉੱਥੇ ਹੋਈ ਹੈ ਤੇ ਭਾਵੇਂ ਉਹ ਅਖੰਡ ਪਾਠ ਸਾਹਿਬ ਕਰਾ ਲੈਣ, ਸ਼ਰਧਾ ਦੇ ਨਾਲ ਅਰਦਾਸ ਕਰਵਾ ਲੈਣ, ਉੱਥੇ ਵੀ ਤਾਂ ਹੋਣੀ। ਜੇ ਉਹ ਅਰਦਾਸ ਅਖੰਡ ਪਾਠ ਸਾਹਿਬ ਕਰਾਉਂਦੇ ਫਿਰ ਵੀ ਤਾਂ ਅਰਦਾਸ ਹੋਣੀ ਜੀ ਆਪਣੇ ਜਨਮ ਦਿਹਾੜੇ ਦੇ ਉੱਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਤੇ ਅਰਦਾਸ ਕਰਾਉਣਾ। ਸੋ ਇਹੀ ਤਾਂ ਸਿੱਖੀ ਦੀ ਚੜ੍ਹਦੀ ਕਲਾ, ਇਹਨੂੰ ਚੜ੍ਹਦੀ ਕਲਾ ਵਾਲੇ ਪਾਸੇ ਵੇਖੋ ਕਿ ਇਹਦੇ ਵਿੱਚ ਕਿੱਡਾ ਵੱਡਾ ਪਨ ਹੈ ਜੀ। ਖੈਰ ਐਣੀ ਵੇ, ਪੰਜ ਕਮੇਟੀ ਰਹਿ ਗਏ ਨੇ ਪਟੀ ਸਾਹਿਬ। ਇਹ ਜ਼ਿੰਦਗੀ ਇਹ ਸਜਣਾ, ਇੱਥੇ ਚੱਲਦੇ ਵਾਧੇ ਘਾਟੇ ਨੇ, ਕਈ ਪਾਉਂਦੇ ਰੇਸ਼ਮੀ ਵਸਤਰ ਨੇ, ਕਈਆਂ ਦੇ ਕੱਪੜੇ ਪਾਟੇ ਨੇ। ਇਹ ਜ਼ਿੰਦਗੀ ਇਹ ਸਜਣਾ, ਇੱਥੇ ਚੱਲਦੇ ਵਾਧੇ ਘਾਟੇ ਨੇ, ਇੱਥੇ ਤੱਕੜਿਆਂ ਹੱਥੋਂ ਮਾੜਿਆਂ ਨੂੰ ਦੇਖ ਨਿੱਤ ਹੀ ਕਿੰਜ ਸਤਾਇਆ ਜਾਂਦਾ, ਝੂਠ ਨੂੰ ਰੱਖ ਕੇ ਸਭ ਦੇ ਮੂਹਰੇ ਤੇ ਸੱਚ ਨੂੰ ਕਿੰਜ ਦਬਾਇਆ ਜਾਂਦਾ, ਇੱਥੇ ਉੱਚਿਆਂ ਹੱਥੋਂ ਨੀਵਿਆਂ ਦੇ ਮੈਂ ਵੇਖੇ ਲਹਿੰਦੇ ਘਾਟੇ ਨੇ। ਇਹ ਜ਼ਿੰਦਗੀ ਇਹ ਸਜਣਾ, ਇੱਥੇ ਚੱਲਦੇ ਵਾਧੇ ਘਾਟੇ ਨੇ, ਸੱਚ ਨਹੀਂ ਸਭ ਝੂਠ ਬੋਲਦੇ, ਖੋਟੀਆਂ ਨੀਤਾਂ ਕੁਫਰ ਤੋਲਦੇ, ਇੱਥੇ ਕੁੱਤੇ ਬਿਸਕੁਟ ਖਾਂਦੇ ਨੇ ਤੇ ਗਰੀਬਾਂ ਕਰਨਾ ਆਟੇ ਨੇ। ਇਹ ਜ਼ਿੰਦਗੀ ਇਹ ਸਜਣਾ, ਇੱਥੇ ਚੱਲਦੇ ਵਾਧੇ ਘਾਟੇ ਨੇ, ਚੱਲਦੇ ਵਾਧੇ ਘਾਟੇ ਨੇ। ਅਰਸ਼ਨਾ ਵੱਲੋਂ ਪੰਜ ਕੁ ਮਿੰਟ ਆਪਾਂ ਧਾਰੇ ਲਵਾਂਗੇ ਅੱਜ, ਫਿਰ ਪੰਜ ਮਿੰਟ ਉਹਨਾਂ ਨੂੰ ਸੋਮਵਾਰ ਵੱਧ ਦੇ ਦਾਂਗੇ। ਤੁਹਾਡੀਆਂ ਦੋ ਕੁ ਗੱਲਾਂ ਰਹਿੰਦੀਆਂ ਨੇ, ਤੁਸੀਂ ਕੰਪਲੀਟ ਕਰ ਲਓ ਜੀ ਆਪਣੀ ਗੱਲ।
1: ਮੈਂ ਗੱਲ ਕਰਨ ਲੱਗਾ ਸੀ ਜੀ ਲੰਗਾਹ ਸਾਹਿਬ ਦੀ। ਪਹਿਲੀ ਗੱਲ ਤੇ ਵੇਖੋ ਉਸ ਵਿਅਕਤੀ ਨੂੰ ਬਾਬੇ ਦਾ ਬਿਆਨ, ਬਟਾਲਾ ਸ਼ਹਿਰ ਦੀ ਬੁਨਿਆਦ ਤਤਾਰ ਖਾਨ ਨੇ ਬਕਾਇਦਾ ਤੌਰ ਤੇ 1465 ਚ ਰੱਖੀ ਸੀ। ਉਹਨੇ ਮੋੜੀ ਗੱਡੀ ਜਿਹੜਾ ਸੂਬੇਦਾਰ ਸੀ ਲਾਹੌਰ ਦਾ, ਇਹਦੀ ਲੋੜ ਮਹਿਸੂਸ ਕੀਤੀ ਤੇ 1998 ਦੀ ਗੱਲ 97 ਦੀ ਗੱਲ ਜਦੋਂ ਬਾਬੇ ਦਾ ਵਿਆਹ ਹੁੰਦਾ, ਸੋਰੀ ਪਹਿਲਾ ਬੇਟਾ ਇਹਨਾਂ ਦੇ ਘਰ ਹੁੰਦਾ ਵਾ 97, ਦੂਜਾ ਹੁੰਦਾ 98। ਔਰ ਮੇਰਾ ਇੱਕ ਕਹਿਣ ਤੋਂ ਭਾਵ ਇਹ ਆ ਵੀ ਵੇਖੋ ਇੰਨੀ ਪਵਿੱਤਰ ਜਗ੍ਹਾ ਹੋਵੇ ਤੇ ਉੱਥੇ ਸਮਾਣਾ ਮੋਰਚੇ ਵਾਲਿਆਂ ਤੇ ਲੋਕਾਂ ਨੇ ਵਿਰੋਧ ਕੀਤਾ ਵੀ ਯਾਰ ਤੁਹਾਨੂੰ ਕੋਈ ਹੋਰ ਬੰਦਾ ਬੋਲਣ ਵਾਸਤੇ ਨੀ ਲੱਭਾ। ਪਹਿਲੀ ਗੱਲ ਤੇ ਸੁੱਚਾ ਸਿੰਘ ਲੰਗਾਹ ਨੂੰ ਆਪ ਹੀ ਕਹਿਣਾ ਚਾਹੀਦਾ ਵੀ ਮੈਂ ਨੀ ਬੋਲਣਾ, ਮੈਂ ਬੋਲੂਗਾ ਪੋਲੀਟੀਕਲ ਰੈਲੀ ਚ, ਮੈਂ ਨੀ ਬੋਲਣਾ, ਇੱਥੇ ਤੁਸੀਂ ਕੋਈ ਧਾਰਮਿਕ ਅੱਗੂ ਬੁਲਾ ਲਓ। ਲੇਕਿਨ ਜਦੋਂ ਦਾ ਨਾਂ ਲੱਟੀ ਠੱਲਣ ਤੋਂ ਉੱਠ ਕੇ ਆ ਗਿਆ ਬੋਲਣ ਵਾਸਤੇ, ਤੇ ਜਿਹੜੇ ਉਹਦੇ ਕਹਿੰਦੇ ਸੀਗੇ ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ, ਉਹੀ ਕਹਿੰਦੇ ਜੀ ਏਜੰਸੀਆਂ ਦੇ ਬੰਦੇ ਨੇ।
0: ਗੱਲ ਤੇ ਹੈ ਨਾ, ਜੇ ਜ਼ਮੀਰਾਂ ਜਾਗਦੀਆਂ ਹੋਣ ਤੇ ਫਿਰ ਬੰਦਾ ਆਪ ਹੀ ਸੋਚੇ ਕਿ ਯਾਰ ਮੈਂ ਨਾ ਪੰਗੇ ਲਵਾਂ, ਵਿਰੋਧ ਹੋਊਗੀ, ਕੌਮ ਦੀ ਹੇਠੀ ਹੁੰਦੀ ਹੈ, ਕਿਸ ਧਾਰਮਿਕ ਸਥਾਨ ਤੇ ਮਖਲੋਤਾ, ਉਹਦਾ ਉਪਦੇਸ਼ ਕੀ ਹੈ। ਪਰ ਗੱਲ ਤਾਂ ਉਹ ਨਾ, ਫਿਰ ਆਪਾਂ ਹੁਣ ਵੱਧ ਨਾ ਬੋਲੀਏ, ਰੁੱਖ ਵਾਲੀ ਗੱਲ ਵੀ ਤਾਂ ਇੱਥੇ ਢੁੱਕਦੀ ਹੈ ਨਾ। ਅਗਲਾ ਕੁਸ਼ਚਨ ਮੇਰਾ ਹੈ, ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਨੂੰ ਲੈ ਕੇ ਉਹਦੇ ਪਿੰਡ ਵਾਸੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਈਕਾਟ ਕੀਤਾ।
1: ਜਿਹੜੇ ਗੁਰਪ੍ਰੀਤ ਸਿੰਘ ਹਰੀ ਨੂੰ ਆ, ਉਹ ਕਿਸੇ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਆ ਉਹ ਸੱਜੀ ਬਾਂਹ ਆਇਆ ਕਰਦਾ
0: ਜੀ।
1: ਇਹਨਾਂ ਦੀ ਕਿਸੇ ਗੱਲ ਤੋਂ ਵਿਗੜ ਗਈ, ਵਿਗੜਨ ਤੋਂ ਬਾਅਦ ਇਹ ਅਲੱਗ ਅਲੱਗ ਜੁਗੇ ਤੇ ਜਦੋਂ ਗੁਰਪ੍ਰੀਤ ਹਰੀ ਉਹਨਾਂ ਦਾ ਕਤਲ ਹੁੰਦਾ ਨਾ, ਉਦੋਂ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ,
0: ਬਿਲਕੁਲ,
1: ਲੇਕਿਨ ਉਹਦਾ ਨਾਂ ਪਾ ਦਿੱਤਾ ਗਿਆ ਤੇ ਜਦੋਂ ਉਹਨਾਂ ਨੇ ਇੱਥੇ ਕਿਹਾ ਵੀ ਉਹਨੇ ਉੱਥੋਂ ਮੋਬਾਈਲ ਫੋਨ ਤੇ ਜਿਹੜਾ ਵਾ ਬਕਾਇਦਾ ਤੌਰ ਤੇ ਇਹਨਾਂ ਲੋਕਾਂ ਨੂੰ ਹਦਾਇਤਾਂ ਕੀਤੀਆਂ ਤੇ ਫਿਰ ਕਤਲਿਆ ਤੇ ਉਹਦਾ ਨਾਂ ਪਾ ਦਿੱਤਾ ਗਿਆ। ਲੇਕਿਨ ਉੱਥੋਂ ਦੇ ਸੁਬਡਨ ਨੇ ਇੰਨੀ ਗੱਲ ਕਹੀ, ਲਿਖਤੀ ਕਿਹਾ ਉਹਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਕੋਲ ਕਿਸੇ ਪ੍ਰਕਾਰ ਦਾ ਨਾ ਕੋਈ ਮੋਬਾਈਲ ਆ ਤੇ ਨਾ ਕੋਈ ਸਿਮ ਆ, ਇਸ ਕਰਕੇ ਇਸ ਜੇਲ੍ਹ ਚੋਂ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਕਿਸੇ ਨਾਲ ਨਹੀਂ ਹੋਈ। ਹੁਣ ਇਹਨਾਂ ਦੀ ਆਪਸੀ ਲਾਗਤਬਾਜ਼ੀ ਸੀ, ਉਸ ਪਿੰਡ ਦੇ ਵਿੱਚ ਗੁਰਦੁਆਰੇ ਚ ਕੁਝ ਲੋਕ ਇਕੱਠੇ ਹੁੰਦੇ ਨੇ, ਉਹ ਫੈਸਲਾ ਕਰਦੇ ਨੇ ਵੀ ਆਪਾਂ ਇਸ ਪਿੰਡ ਦੇ ਵਿੱਚ ਵਾਰਸ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਵੜ ਨਹੀਂ ਦੇਣਾ ਤੇ ਆਪਾਂ ਉਹਦੀ ਸਪੋਰਟ ਨਹੀਂ ਕਰਨੀ, ਆਪਾਂ ਬਾਈਕਟ ਕਰ ਲੈਂਦੇ। ਤੁਸੀਂ ਵੇਖ ਲਓ 14 ਦਿਨਾਂ ਬਾਅਦ ਜਿਹੜੇ ਵਿਰੋਧੀ ਦਾ ਬਿਆਨ ਆ ਜਾਏਗਾ, ਨਹੀਂ ਜੀ ਅਸੀਂ ਕਰਾਂਗੇ।
0: ਗੱਲ ਤਾਂ ਇਹ ਨਾ ਭਾਈ ਅਮਰਤਪਾਲ ਸਿੰਘ, ਹੁਣੇ ਤੁਸੀਂ ਜਿਹੜੀ ਫੋਨ ਵਾਲੀ ਗੱਲ ਕੀਤੀ ਮੇਰੀ ਪਕੜ ਲਈ ਵੀ ਜੇਲ੍ਹ ਸੁਪਰਡੈਂਟ ਤੇ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਵੀ ਸਕਤੇ ਦੇ ਵਿਚ ਆਉਂਦੀ ਹੈ ਕਿ ਜੇਲ੍ਹ ਦੇ ਵਿਚ ਬੈਠਾ ਭਾਈ ਅਮਰਤਪਾਲ ਸਿੰਘ ਜੋ ਕਿ ਉਸ ਮਤਲਬ ਕਾਨੂੰਨ ਦੇ ਤਹਿਤ ਯੂਪਾ ਦੇ ਤਹਿਤ ਉਥੇ ਬੈਠਾ ਤੇ ਇਹਦਾ ਮਤਲਬ ਕਿ ਉਹਨੂੰ ਗਤੀਵਿਧੀਆਂ ਚਲਾਉਣ ਵਾਸਤੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ, ਹਾਂਜੀ ਜੇਲ੍ਹ ਸੁਪਰਡੈਂਟ ਦੀ ਹਮਾਇਤ ਪ੍ਰਾਪਤ ਹੈ। ਗੱਲ ਇਹ ਆ ਉਹਦਾ ਕਸੂਰ ਇਹ ਹੈ, ਸਿਰਫ ਅਸੀਂ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਚੱਲੀ ਹੈ ਉਦਣ ਢਾਲ ਵਾਲੀ ਗੱਲ ਜ਼ਰੂਰ ਅਸੀਂ ਚੇਤੇ ਰੱਖਾਂਗੇ, ਪਰ ਵੋਟ ਆਸਰਾ ਲੈ ਕੇ ਜਾਂਦੇ ਤਾਂ ਕਈ ਕਈ ਮਸਲੇ ਕਿ ਇਸ ਤਰ੍ਹਾਂ ਦੇ ਹੋਏ ਨੇ, ਪੁਲਿਸ ਵਾਲਿਆਂ ਨੂੰ ਸ਼ਰੇਆਮ ਕੁੱਟਿਆ ਗਿਆ।
3: This is CJMR, the voice of the city, part of White Oaks Communications Group, your trusted local radio provider for more than 70 years.
0: ਅਮਰਤਪਾਲ ਸਿੰਘ ਨੂੰ ਇੱਕ ਸਾਜ਼ਿਸ਼ ਦੇ ਅਧੀਨ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹ ਵੀ ਦਿਬੜੂਗੜ੍ਹ ਦੇ ਵਿੱਚ, ਇੱਕ ਸਬਕ ਸਿਖਾਉਣ ਵਾਲੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਬੋਲੋਗੇ, ਕੌਮ ਪ੍ਰਤੀ ਤੁਹਾਡੇ ਚ ਮੋਹ ਹੋਵੇਗਾ, ਜਾਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਨਸ਼ਿਆਂ ਤੋਂ ਛੁਡਕਾਉਣ ਵਾਸਤੇ ਇਸ ਤਰ੍ਹਾਂ ਦਾ ਉਪਰਾਲਾ ਕਰੋਗੇ ਤਾਂ ਯੋਰਾਵਰਾਂ ਦਾ ਵੀ 70-100 ਚੱਲਦਾ, ਅਗਲੇ ਨੇ ਕਰਕੇ ਦਿਖਾਇਆ, ਇਹ ਸਾਨੂੰ ਸਮਝ ਨਹੀਂ ਆਉਣੀ। ਉਹਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਗੱਲ ਵੱਖਰੀ ਗੱਲ ਹੈ, ਪਰ ਚਲੋ ਠੀਕ ਹੈ ਗੁਰਪ੍ਰੀਤ ਹਰੀ ਨੌਕੇ ਦੀ ਸਾਨੂੰ ਮੌਤ ਦਾ ਅਫਸੋਸ ਹੈ, ਪਰ ਕਿੰਨੀ ਗੁਰਪ੍ਰੀਤ ਸਿੰਘ ਹਰੀ ਨੌਕੇ ਵਰਗੇ ਜਿਹੜੇ ਅੱਜ ਨਸ਼ਿਆਂ ਦੇ ਨਾਲ ਧੀਆਂ ਵੀ ਜਿਹੜੀਆਂ ਸ਼ਰੇਆਮ ਡੱਗ ਲੈਂਦੀਆਂ, ਉਹਨਾਂ ਦੀਆਂ ਵੀਡੀਓ ਆ ਰਹੀਆਂ ਨੇ, ਬੱਚੀਆਂ ਦੀਆਂ ਵੀਡੀਓ ਆ ਰਹੀਆਂ ਨੇ, ਬੱਚਿਆਂ ਦੀਆਂ ਵੀਡੀਓ ਆ ਰਹੀਆਂ ਨੇ, ਸਕੂਲਾਂ ਦੇ ਵਿੱਚ ਨਸ਼ਾ ਜਿਹੜਾ ਉੱਥੇ ਘਰ ਕਰ ਚੁੱਕਾ, ਇਹਦੀ ਸਾਰ ਕੌਣ ਲਊਗਾ? ਇਹ ਵੱਡਾ ਗੁਨਾਹ ਸੀ ਭਾਈ ਅਮਰਤਪਾਲ ਸਿੰਘ ਦਾ, ਮੇਰੇ ਖਿਆਲ ਦੇ ਵਿੱਚ ਉਹਨੂੰ ਚਾਪਲੂਸੀ ਨਹੀਂ ਕਰਨੀ ਆਈ ਚੰਗੀ ਤਰ੍ਹਾਂ, ਸ਼ਬਦਾਂ ਨੂੰ ਝੂਠ ਦੇ ਤੌਰ ਤੇ ਨਹੀਂ ਬੋਲਣਾ ਆਇਆ, ਉਹ ਸਿੱਧਾ ਸਪਸ਼ਟ ਤੇ ਕਲੀਅਰ ਹੋ ਗਿਆ ਵੀ ਆ ਜਾਓ ਬਈ, ਦੋ ਦੂਣੀ ਚਾਰ ਹੀ ਹੁੰਦੇ। ਅੱਛਾ, ਮੰਤਰੀ ਸੌਂਹ ਦੇ ਖਿਲਾਫ ਬੋਲਣ ਵਾਲੇ ਨੂੰ ਲੈ ਕੇ ਪੁਲਿਸ ਨੇ ਸਾਬਕਾ ਫੌਜੀ ਬਲਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ, ਕੀ ਬੋਲਤਾ ਜਨਾਬ ਨੇ? ਇਹ
1: ਕੱਲ ਬਕਾਇਦਾ ਤੌਰ ਤੇ ਅਕਾਲੀ ਦਲ ਬਾਦਲ ਵਾਲਿਆਂ ਨੇ ਖੰਨਾ ਦੇ ਵਿਚ ਉੱਥੇ ਬਿਜਲੀ ਬੋਰਡ ਦੇ ਬਾਹਰ ਜਿਹੜਾ ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ ਵੀ ਬਿਜਲੀ ਦੇ ਕੱਟ ਬੜੇ ਲੱਗ ਰਹੇ ਸੀ, ਤੇ ਫੌਜੀ ਸਾਬਕਾ ਫੌਜੀ ਬਲਵਿੰਦਰ ਕੁਮਾਰ ਪਹਿਲਾਂ ਆਮ ਆਦਮੀ ਪਾਰਟੀ ਚ ਹੁੰਦਾ ਸੀ ਤੇ ਆਮ ਆਦਮੀ ਪਾਰਟੀ ਛੱਡ ਕੇ ਉਹ ਅਕਾਲੀ ਦਲ ਸ਼ਾਮਲ ਹੋਇਆ ਸੀ ਤੇ ਉਹਨੇ ਸਰਕਾਰ ਦੀ ਕੱਲ ਉੱਥੇ ਬਹੁਤ ਕਾਫੀ ਰੇਲ ਬਣਾਈ ਸੀ ਵੀ ਕਰਦੇ ਕੀ ਨੇ, ਕਿਉਂ ਵਿੱਚ ਰਿਹਾ ਸੀ ਪਹਿਲੇ ਸਭ ਕੁਝ ਹੋ ਗਿਆ ਸੀਗਾ। ਹੁਣ ਜਦੋਂ ਉਹਨੇ ਉੱਥੇ ਜਿਹੜੇ ਸਾਡੇ ਤਰਨਪ੍ਰੀਤ ਸਿੰਘ ਸੌਂਧ ਮੰਤਰੀ ਨੇ ਉਹਨਾਂ ਦੀ ਰੇਲ ਬਣਾਈ ਪਈ ਨੇ, ਕਿਹੜੇ ਕਿਹੜੇ ਕੰਮ ਕੀਤੇ ਤੇ ਕਿੱਥੇ ਕਿਵੇਂ ਕੀਤੇ ਨੇ ਤੁਹਾਨੂੰ ਪਤਾ ਹੋਏਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨੇ ਕਿਹਾ ਸੀ ਵੀ ਅਸੀਂ ਆਹ ਵੀ ਕੰਮ ਕੀਤਾ ਸੀ, ਆਹ ਵੀ ਕੰਮ ਕੀਤਾ, ਤੇ ਜਿਹੜੇ ਮਨਿੰਦਰ ਸਿੰਘ ਗਿਆਸਪੁਰਾ ਸੀ ਉਹਨੂੰ ਉੱਠ ਕੇ ਕਿਹਾ ਸੀਗਾ, ਉਹਨੇ ਕਿਹਾ ਸੌਂਧ ਸਾਹਿਬ ਤੁਸੀਂ ਇੰਨੇ ਕੰਮ ਕਹਿੰਦੇ ਮੈਨੂੰ ਇੱਕ ਵਿਖਾ ਦੋ ਜੇ ਕੀਤਾ ਤੇ ਮੈਂ ਇੱਥੇ ਜਿਹੜੀ ਆ ਵਿਧਾਨ ਸਭਾ ਛੱਡ ਦੂ
0: ਜੀ,
1: ਝੂਠ ਕੇ ਬੋਲੀ ਜਾਂਦੇ ਤੇ ਸੌਂਧ ਕੋਲੇ ਕੋਈ ਜਵਾਬ ਨਹੀਂ ਸੀ ਗੱਲ ਦਾ। ਆਪਣੀ ਪਾਰਟੀ, ਆਪਣਾ ਮੰਤਰੀ, ਆਪਣਾ MLA ਗੱਲ ਕਹਿ ਰਿਹਾ, ਇੱਥੇ ਜੋ ਉਦੋਂ ਤੋਂ ਕੁਛ ਕਾਰਵਾਈ ਤੁਸੀਂ ਕੀਤੀ ਨਹੀਂ, ਹੁਣ ਜੇ ਬਲਵਿੰਦਰ ਕੁਮਾਰ ਨੇ ਤੁਹਾਡੀ ਇਹ ਸੀਪ ਲਾਈ ਪੀ ਇਹਨਾਂ ਨੇ ਆ ਕੁਛ ਗਲਤ ਕੀਤਾ ਤੇ ਫਿਰ ਇਹ ਤੇ ਵਿਰੋਧੀ ਧਿਰ ਜਿਹੜੀ ਹੁੰਦੀ ਹੈ ਉਹ ਹਾਕਮ ਧਿਰ ਦੀ ਨੁਕਸ ਕੱਢਦੀ ਹੁੰਦੀ।
0: ਬਿਲਕੁਲ ਸਹੀ ਗੱਲ ਕਹੀ,
1: ਇਹਨਾਂ ਨੇ ਅੱਜ ਨੂੰ ਘਰੋਂ ਚੁੱਕ ਲਿਆ ਪੁਲਿਸ ਨੇ,
0: ਦੱਸੋ
1: SHO ਦੀ ਬੀਬੀ ਲੱਗੀ ਹੈ, ਬੀਬੀਆਂ ਨੂੰ ਬਹੁਤਾ ਕੁਛ ਕਹਿਣ ਨੂੰ ਜੀਵ ਨਹੀਂ ਕਰਦਾ, ਇੰਨਾ ਪਤਾ ਕੋਈ ਨਹੀਂ ਕਿਹੜਾ ਇਲਜ਼ਾਮ ਲਾ ਦੇਣਾ ਇਹਨਾਂ ਨੇ, ਉਹ ਫਿਰ ਉਹਨਾਂ ਅੱਗੇ ਧਰਨਾ ਦਿੱਤਾ ਬਾਦਲ ਵਾਲਿਆਂ ਵੀ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ, ਸਾਡਾ ਅਧਿਕਾਰ ਹੈ ਸਰਕਾਰ ਦੀ ਆਲੋਚਨਾ ਕਰਨਾ, ਤੁਸੀਂ ਰੋਕ ਨਹੀਂ ਸਕਦੇ ਸਾਨੂੰ। ਇਸ ਕਰਕੇ ਮੈਂ ਸੋਚਦਾ ਵੀ ਸੌ ਸਾਹਿਬ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣਾ ਚਾਹੀਦਾ ਵਾ, ਕੱਲ ਨੂੰ ਕੱਲ 19 ਤਰੀਕ ਵਿਧਾਨ ਸਭਾ ਹਰ ਹਲਕਾ ਧੂਰੀ ਜਿਹੜਾ ਵਾ ਉਹ ਮੁੱਖ ਮੰਤਰੀ ਸਾਹਿਬ ਦਾ ਹਲਕਾ ਵਾ, ਉਥੋਂ ਇੱਕ ਪੈਂਪਲੇਟ ਜਾਰੀ ਕਰਕੇ ਇੱਕ ਮੁਹਿੰਮ ਸ਼ੁਰੂ ਕਰ ਰਹੇ ਨੇ, ਡੋਰ ਟੂ ਡੋਰ ਮੁਹਿੰਮ, ਜਿਹਦੇ ਵਿੱਚ ਕਹਿੰਦੇ 2,68,000 ਵਲੰਟੀਅਰ ਨੇ ਉਹ ਹਰ ਘਰ ਜਾਣਗੇ ਪੈਂਪਲੇਟ ਲੈ ਕੇ ਤੇ ਦੇਖ ਕੇ ਆਉਣਗੇ ਤੇ ਸਰਕਾਰ ਦੀ ਪ੍ਰਾਪਤੀ ਦੱਸਣਗੇ। ਚੰਗੀ ਗੱਲ, ਮਾੜੀ
0: ਠੀਕ, ਤੇ ਜੇ 2,68,000 ਜਿਹੜੇ ਇਹਨਾਂ ਦੇ ਵਰਕਰ ਨੇ ਤੇ ਜੇਕਰ ਕਿਸੇ ਤਾਪੇ ਨੇ ਕੁੱਤਾ ਖੋਲ ਦਿੱਤਾ ਵੀ ਤੁਸੀਂ ਸਾਡੇ ਬੰਦਿਆਂ ਨੂੰ ਕਾਲੀ ਝੰਡੀ ਦਿਖਾਉਣ ਤੋਂ ਵੀ ਕੁੱਟਿਆ, ਛਲੀਆਂ ਵਾਂਗ ਕੁੱਟਿਆ, ਤੁਹਾਨੂੰ ਸਵਾਲ ਕਰਨ ਤੋਂ ਤੁਸੀਂ ਕੁੱਟਿਆ, ਤੁਹਾਨੂੰ ਸਵਾਲ ਕਰਨ ਦੀ ਹਿੰਮਤ ਕੋਈ ਨਹੀਂ ਕਰ ਸਕਦਾ ਤੇ ਤੁਸੀਂ ਸਾਡੇ ਵਿਹੜੇ ਕਿੱਦਾਂ ਵੜ ਸਕਦੇ ਹੋ? ਹੈ ਫੇਰ ਡੜਾ ਤੋਂ ਡੜਾ ਹੀ ਹੋਤਾ ਨਾ, ਪਤਾ ਨਹੀਂ ਕਿੱਧਰ ਸੇ ਪੜਾ ਹੋਤਾ ਹੈ, ਮੇਰੇ ਸ਼ਬਦ ਨਹੀਂ ਹੈ, ਭਗਵੰਤ ਮਾਨ ਦੇ ਸ਼ਬਦ ਹਨਾ। ਨਾਲ ਪ੍ਰਾਪਤੀਆਂ ਤੇ ਵੀ ਪ੍ਰਾਪਤੀ ਤਾਂ ਹੋਊਗੀ ਨਾ ਵੀ ਕਿਵੇਂ ਤੁਸੀਂ ਛੱਲੀਆਂ ਨੂੰ ਕੁੱਟਦੇ ਹੋ ਸਿਰਫ ਤੁਹਾਨੂੰ ਸਵਾਲ ਪੁੱਛਣ ਦੇ ਉੱਤੇ ਅਮਾਰ ਕਾਰਨੀ ਸਾਹਿਬ ਨੂੰ ਕੱਲ ਇੱਕ ਜਵਾਨ ਸਵਾਲ ਪੁੱਛਣ ਦਿਆ ਸੀ ਸ਼ਰੇਆਮ ਸਿਕਿਉਰਿਟੀ ਗਾਰਡ ਖਲੋਤਾ ਸੀ ਤੇ ਉਹਨੇ ਧੜੱਕੇ ਨਾਲ ਪ੍ਰਧਾਨ ਮੰਤਰੀ ਕਿਹਾ ਫਿਰ ਮਾਰ ਕਾਰਨੀ ਕਿਹਾ ਇਕੱਲਾ ਕਾਰਨੀ ਕਿਹਾ ਤੇ ਉਹਨੇ ਆਪਣੀ ਗੱਲ ਰੱਖੀ ਆ ਵੀਡੀਓ ਦੇ ਉੱਤੇ ਵਾਇਰਲ ਹੋ ਰਿਹਾ ਇਹ ਆ ਦੇਸ਼ ਦਾ ਫਰਕ ਸਵਾਲ ਪੁੱਛਣ ਦਾ ਫਰਕ ਸਾਡੇ ਦੇਸ਼ ਦੇ ਉੱਥੇ ਉਹ ਕਹਿੰਦੇ ਐਮ ਐਲ ਏ ਦੇ ਭਰਾ ਨੂੰ ਸਤਿ ਸ੍ਰੀ ਅਕਾਲ ਲਈ ਬੁਲਾਈ ਤੇ ਬੀਬੀ ਦੀ ਬਦਲੀ ਕਰਤੀ 50 ਕਿਲੋਮੀਟਰ ਦੂਰ ਹੋਰ ਹੈ ਇਹ ਹੰਕਾਰ ਨਹੀਂ ਤਾਂ ਹੋਰ ਕੀ ਆ ਖੈਰ ਪੜੀ ਸਾਹਿਬ ਸੋਮਵਾਰ ਮਿਲਦੇ ਆ ਰੱਬ ਰਾਖਾ ਸਤਿਕਾਲ ਇਹ ਸਨ ਜੀ ਸਰਦਾਰ ਜਸਵੀਰ ਸਿੰਘ ਜੀ ਪੱਟੀ ਤੇ ਧੰਨਵਾਦੀ ਆ ਜੀ ਏਸ਼ੀਅਨ ਵਿਜ਼ਨ ਦੇ ਸਾਨੂੰ 2-3 ਮਿੰਟ ਐਕਸਟਰਾ ਦਿੱਤੇ ਨੇ ਸੋਮਵਾਰ ਹੋਣਗੀਆਂ ਮੁਲਾਕਾਤਾਂ ਸਵੇਰੇ ਤੇ ਸ਼ਾਮ ਨੂੰ 6-9 ਰੱਬ ਰਾਖਾ ਸਤਿ ਸ੍ਰੀ ਅਕਾਲ
4: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home
6: HK Movers Home Offices Apartments and Delivery Big or Small We Move It All
7: HK Movers
6: Local and Long Distance We Also Ship Cars Tailor Transport and Moving Services
7: For Service with a Smile Give Us a Call
6: Call Mr. Harminder 416-524-6704
7: 416-524-6704 pe
6: Visit 140 Advance Boulevard Unit Number 10 Brampton
8: Long Distance Moving Specialist
6: HK Movers
9: HK Movers
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8-8-9-5-6 ਜਾਂ
11: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5656 ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟ੍ਰਸਟਿਡ ਮੋਸਟ ਇਫੈਕਟਿਵ
12: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ ਕਲੋਜ਼ਟ ਬਾਰ ਟੀਵੀ ਯੂਨਿਟ ਜਾਂ ਡਾਕਟਰ ਆਫਿਸ ਡੈਂਟਲ ਆਫਿਸ ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਯੂਨਿਟ 34 ਬ੍ਰੈਂਪਟਨ 905-458-0075 905-458-0075 ਮੇਪਲ ਵਨ ਕਿਚਨ ਐਂਡ ਬਾਥ ਇੰਕ
13: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
14: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ
15: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਅ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
14: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
9: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
16: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
17: You're listening to CNN Toronto, Chawla News Network Toronto.
18: Oi! Oi, ruk jao, vaddeo banwasho! Tusi sada jeena haram kar

0: You're listening to CNN Toronto, Chawla News Network Toronto.
1: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਫਰਾਈਡੇ ਦਾ ਦਿਨ ਸ਼ੁਕਰ ਹੈ ਫਰਾਈਡੇ ਆਇਆ ਸੋ ਬਹੁਤ ਸਾਰੀਆਂ ਖਬਰਾਂ ਗੱਲਾਂ ਬਾਤਾਂ ਲੈ ਕੇ ਏਸ਼ੀਅਨ ਵਿਜ਼ਨ ਸ਼ੁਰੂ ਹੋ ਚੁੱਕਾ ਜੀ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਸਟੈਂਡ ਬਾਏ ਤੁਹਾਡੇ ਵਾਸਤੇ ਰੈਡੀ ਨੇ ਰੀਮਾ ਜੀ ਹਾਜ਼ਰ ਨੇ ਫੇਸਬੁੱਕ ਅਤੇ ਯੂਟਿਊਬ ਤੇ ਲਾਈਵ ਹੋ ਚੁੱਕੇ ਆ ਰੰਗਲਾ ਪੰਜਾਬ ਦਾ CJMR 1320 ਦਾ ਪੇਜ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਲੰਬੇ ਰੂਟਾਂ ਤੇ ਜਾ ਰਹੇ ਹੋ ਤੁਹਾਡੇ ਵਾਸਤੇ ਲੋਕਲ ਨੰਬਰ ਹੈ ਜੀ 6479101320 ਤੇ ਡਾਇਲ ਕਰਕੇ ਸੁਣ ਸਕਦੇ ਹੋ 6479101320 ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਤੁਸੀਂ ਸਾਨੂੰ ਸੁਣ ਸਕਦੇ ਹੋ ਆਲਸੋ ਆਈ ਹਾਰਟ ਰੇਡੀਓ ਦਾ ਐਪ ਹੈ ਤੁਸੀਂ ਗੱਡੀਆਂ ਦੇ ਵਿਚ ਸੁਣ ਸਕਦੇ ਹੋ ਟੈਸਲਾ ਦੀ ਗੱਡੀਆਂ ਦੇ ਵਿਚ CJMR ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਰੰਗਲਾ ਪੰਜਾਬ ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320 ਕੱਲ ਸਾਡਾ ਪ੍ਰੋਗਰਾਮ ਸੈਟਰਡੇ ਦਾ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਪੇਸ਼ ਕਰਾਂਗੇ ਸੈਟਰਡੇ ਅਤੇ ਸੰਡੇ ਕੱਲ ਸਾਡਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਨਾਜ ਮਾਰਟ ਤੇ ਹੋਣ ਜਾ ਰਿਹਾ ਜੀ ਉਨ੍ਹਾਂ ਨੂੰ ਬਹੁਤ ਸਾਰੀ ਮੁਬਾਰਕਾਂ ਕੱਲ 12 ਵਜੇ ਦਰਵਾਜ਼ੇ ਖੋਲ ਦਿੱਤੇ ਜਾਣਗੇ ਤੇ ਕੱਲ ਨੂੰ ਲੱਗਣਗੀਆਂ ਫੁੱਲ ਫਲੱਜ ਰੌਣਕਾਂ ਸੋ 1 ਤੋਂ ਲੈ ਕੇ 4 ਵਜੇ ਤੱਕ ਕੱਲ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ CJMR 1320 ਦੀ ਟੀਮ ਮੈਂ ਕਹਿ ਸਕਦਾ ਪਹਿਲਾ ਪਲੇਠੀ ਦਾ ਲਾਈਵ ਆਨ ਲੋਕੇਸ਼ਨ 1320 ਪੇਸ਼ ਹੋਣ ਜਾ ਰਿਹਾ ਜੀ ਕੱਲ ਨੂੰ ਤੁਹਾਡੀ ਸਖ਼ਤ ਤੋਂ ਸਖ਼ਤ ਕਹਿ ਲੋ ਕਿ ਜ਼ਰੂਰਤ ਹੋਵੇਗੀ ਸਾਡੇ ਸਰੋਤਿਆਂ ਦੀ ਸਾਨੂੰ ਪਹੁੰਚ ਕੇ ਉੱਥੇ ਮਿਲੋ ਐਂਡ 1 ਤੋਂ ਲੈ ਕੇ 4 ਵਜੇ ਤੱਕ ਕੱਲ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ ਜੀ ਸੋ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ
0: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਮੈਂ ਹਰੀਮਾ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇੰਡੀਅਨ ਆਇਲ ਦੇਗਾ 12 ਲੱਖ ਦਾ ਮੁਆਵਜ਼ਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ 50% ਮਹਿੰਗਾਈ ਭੱਤਾ ਬੀਜੇਪੀ ਦੀ ਨਸ਼ਾ ਮੁਕਤ ਯਾਤਰਾ ਦੌਰਾਨ ਰਣਵੀਰ ਬਿੱਟੂ ਤੇ ਹੋਇਆ ਹਮਲਾ ਮਨਪ੍ਰੀਤ ਤਿਆਲੀ ਨੇ ਕਿਹਾ ਹਾਲ ਦੀ ਕੜੀ ਗਠਜੋੜ ਦੀਆਂ ਗੱਲਾਂ ਹਵਾਈ ਫੈਸਲਾ ਸੰਗਤ ਕਰੇਗੀ ਪੰਜਾਬ ਚ ਕਥਿਤ ਕਤਲ ਦੇ ਨਾਲ ਜੁੜੇ ਮਾਮਲਿਆਂ ਚ ਬ੍ਰਿਟਿਸ਼ ਨਾਗਰਿਕ ਜਗਤਾਰ ਜੌਲ ਨੂੰ ਮਿਲੀ ਜ਼ਮਾਨਤ ਹੁਣ ਖਬਰਾਂ ਵਿਸਤਾਰ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਹਰਿਆਣਾ ਦੀ ਇਕ ਔਰਤ ਸੁਮਿਤਰਾ ਨੂੰ ਨੌਕਰੀ ਨਾ ਦੇਣ ਦੇ ਮਾਮਲੇ ਚ 12 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਰਡਰ ਕੀਤਾ ਕੋਰਟ ਨੇ ਕਿਹਾ ਕਿ ਸਿਰਫ ਔਰਤ ਹੋਣ ਦੇ ਆਧਾਰ ਤੇ ਨੌਕਰੀ ਤੋਂ ਇਨਕਾਰ ਕਰਨਾ ਔਰਤ ਦਾ ਅਪਮਾਨ ਹੈ ਦਰਅਸਲ ਇਹ ਮਾਮਲਾ 38 ਸਾਲ ਪੁਰਾਣਾ ਹੈ IOC ਨੇ ਸੁਮਿਤਰਾ ਨੂੰ ਨੌਕਰੀ ਦੇ ਲਈ ਚੁਣਿਆ ਸੀ ਪਰ ਬਾਅਦ ਚ ਸਿਰਫ ਇਹ ਕਹਿ ਕੇ ਉਸ ਦੀ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ ਕਿ ਔਰਤਾਂ ਤਾਂ ਸਿਲੰਡਰ ਚੱਕ ਹੀ ਨਹੀਂ ਸਕਦੀਆਂ ਸੁਮਿਤਰਾ ਹੁਣ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਚੁੱਕੀ ਹੈ ਇਸ ਲਈ ਕੋਰਟ ਨੇ ਨੌਕਰੀ ਦੇਣ ਦੀ ਬਜਾਏ ਮੁਆਵਜ਼ਾ ਦੇਣ ਦਾ ਆਰਡਰ ਦਿੱਤਾ ਸੁਮਿਤਰਾ ਨੇ ਹੀ ਸੁਪਰੀਮ ਕੋਰਟ ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਕਤੂਬਰ 2025 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਹਾਈਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਪਲਟ ਦਿੱਤਾ ਸੀ ਜਿਸ ਵਿਚ IOC ਨੂੰ ਸੁਮਿਤਰਾ ਨੂੰ ਮਜ਼ਦੂਰ ਤੋਂ ਇਲਾਵਾ ਕਿਸੇ ਹੋਰ ਅਹੁਦੇ ਤੇ ਲਾਉਣ ਦਾ ਆਰਡਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਬਣੀ ਦਰਾੜ ਨੂੰ ਭਰਨ ਦੇ ਲਈ 1 ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ 50% DA ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਅਤੇ ਸਾਂਝਾ ਤਾਲਮੇਲ ਕਮੇਟੀ ਦੇ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਚ ਫੈਸਲਿਆਂ ਦੇ ਉਪਰ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਾਂਝੀ ਤਾਲਮੇਲ ਕਮੇਟੀ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖਾਹ ਦਾ DA ਅਕਤੂਬਰ ਦੀ ਤਨਖਾਹ ਦੇ ਨਾਲ 2 ਕਿਸ਼ਤਾਂ ਚ ਦੇਣ ਦਾ ਫੈਸਲਾ ਕੀਤਾ ਪੰਜਾਬ ਸਰਕਾਰ 1 ਅਕਤੂਬਰ ਤੋਂ 50% ਮਹਿੰਗਾਈ ਭੱਤਾ ਦੇਵੇਗੀ ਨਵੇਂ ਫੈਸਲੇ ਦੇ ਨਾਲ ਹੁਣ DA 42% ਤੋਂ ਵੱਧ ਕੇ 50% ਹੋ ਗਿਐ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ 60% DA ਦੀ ਮੰਗ ਕੀਤੀ ਗਈ ਸੀ ਪਰ ਮੀਟਿੰਗ ਦੇ ਵਿਚ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਲਿਆ ਸਾਂਝੀ ਮੀਟਿੰਗ ਦੇ ਵਿਚ ਮੁਲਾਜ਼ਮ ਆਗੂਆਂ ਨੇ ਬਾਕੀ ਮੰਗਾਂ ਬਾਰੇ ਵੀ ਆਪਣਾ ਪੱਖ ਰਖਿਆ ਜਿਨ੍ਹਾਂ ਤੇ ਵਿਚਾਰ ਕਰਨ ਦਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਸਿਆ ਕਿ DA ਚ 8% ਵਾਧੇ ਦੇ ਨਾਲ ਪੰਜਾਬ ਸਰਕਾਰ ਤੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515।
2: ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੀ ਨਸ਼ਾ ਮੁਕਤ ਯਾਤਰਾ ਦੇ ਉਦਘਾਟਨ ਚ ਸ਼ਾਮਲ ਹੋਣ ਦੇ ਲਈ ਪਠਾਨਕੋਟ ਜਾਂਦੇ ਉਨ੍ਹਾਂ ਦੇ ਕਾਫਲੇ ਤੇ ਹਮਲਾ ਕੀਤਾ ਗਿਆ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਪਠਾਨਕੋਟ ਚ ਪਾਰਟੀ ਦੀ ਇਸ ਯਾਤਰਾ ਦੇ ਵਿਚ ਜਾਂਦਿਆਂ ਪੰਜਾਬ ਦੇ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਵੱਲੋਂ ਉਨ੍ਹਾਂ ਦੇ ਕਾਫਲੇ ਤੇ ਪੱਥਰਾਂ ਤੇ ਆਂਡਿਆਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਨਾਲ ਦੋ ਸੁਰੱਖਿਆ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਜੈਮਰ ਵਾਲੀ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਵੇਲੇ ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਗਈ ਤੇ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਮੌਕੇ ਤੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੂਰੇ ਮਾਮਲੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਾਥੀਆਂ ਨੂੰ ਜਾਂ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ DGP ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਤੇ ਸਵਾਲ ਵੀ ਚੁੱਕੇ ਨੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਤੇ ਸਿਆਸੀ ਆਗੂਆਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ। ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੀ ਅੱਜ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਸਨ। 4,000 ਕਿਲੋਮੀਟਰ ਦੀ ਯਾਤਰਾ ਸਾਰੇ 117 ਵਿਧਾਨ ਸਭਾ ਹਲਕਿਆਂ ਚੋਂ ਲੰਘ ਕੇ 30 ਸਤੰਬਰ ਨੂੰ ਜਲੰਧਰ ਚ ਖਤਮ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਸੂਬੇ ਦੇ ਵਿਚ ਨਸ਼ਿਆਂ ਖਿਲਾਫ਼ ਇਕ ਵੱਡੀ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸੱਤਾ ਹਾਸਲ ਕਰਨ ਤੇ ਬਾਅਦ ਚ ਵਪਾਰ ਵਜੋਂ ਵਰਤਿਆ। ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨਾਲ ਗਠਜੋੜ ਦੀਆਂ ਅਫਵਾਹਾਂ ਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਯਾਲੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਦੇ ਨਾਲ ਵੀ ਸਮਝੌਤੇ ਦਾ ਸਵਾਲ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ਼ ਹਵਾਈ ਗੱਲਾਂ ਨੇ, ਜਦਕਿ ਵਾਰਸ ਪੰਜਾਬ ਦੇ ਇਕ ਪੰਥਕ ਤੇ ਰਹਿ ਜੋ ਹਮੇਸ਼ਾ ਸੰਗਤ ਦੇ ਫੈਸਲੇ ਅਨੁਸਾਰ ਹੀ ਅੱਗੇ ਵਧੇਗੀ। ਇਨ੍ਹਾਂ ਚਰਚਾਵਾਂ ਬਾਰੇ ਪੁੱਛੇ ਜਾਣ ਤੇ ਵਾਰਸ ਪੰਜਾਬ ਦੇ ਜਾਂ ਯਾਲੀ ਦੇ BJP ਦੇ ਨਾਲ ਮਿਲ ਕੇ ਚੋਣਾਂ ਲੜਨ ਦੀ ਗੱਲ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤੇ ਪਾਰਟੀ ਨੂੰ ਪਿੰਡਾਂ ਚੋਂ ਇਕ ਵੀ ਵੋਟ ਨਹੀਂ ਮਿਲੇਗੀ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਲ ਨੂੰ ਪੰਜਾਬ ਚ ਕਥਿਤ ਟਾਰਗੇਟ ਕਿਲਿੰਗ ਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਸਬੰਧਤ 7 ਮਾਮਲਿਆਂ ਚ ਜ਼ਮਾਨਤ ਦਿੱਤੀ ਹੈ, ਜਿਨ੍ਹਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲੇ ਵੀ ਦਰਜ ਨੇ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਰਵਿੰਦਰ ਡੁਡੇਜਾ ਦੀ ਡਿਵੀਜ਼ਨ ਬੈਂਚ ਦੇ ਕੋਲ ਵਿਚਾਰ ਅਧੀਨ 7 ਮਾਮਲਿਆਂ ਚ ਜੌਲ ਦੀਆਂ ਜ਼ਮਾਨਤ ਅਪੀਲਾਂ ਤੇ ਵਿਚਾਰ ਕਰਨ ਤੋਂ ਬਾਅਦ ਇਹ ਹੁਕਮ ਪਾਸ ਕੀਤਾ ਗਿਐ। ਹਾਈਕੋਰਟ ਨੇ ਮਾਮਲਿਆਂ ਚ ਦਲੀਲਾਂ ਸੁਣਨ ਤੋਂ ਬਾਅਦ 7 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾ ਦਿੱਤਾ। ਇਸ ਕੋਲ ਪੈਂਡਿੰਗ 7 ਮਾਮਲਿਆਂ ਦੇ ਵਿਚ ਜੌਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: You're listening to CNN Toronto, Chawla News Network Toronto.
4: Hi, mere to pair hi punje nahi lag rahe. Meri nikki pehn da vyah hai, main to apne sare chaa poore karangi.
5: Kyon nahi chann kare, kahe ta sir to pair tak sone chamda dean.
4: Theek hai ji, chalo fir sab to vadh variety wale Ashok Jeweler kol. Unna kol gold te diamond jewelry de sare latest variety de gehne ne. Set rani haar, chhapa, mundriyan, challe, biscuit, cheniyan, wanga, koke, tikke, kade, bracelet, mangal sutra, sab kuch pure te unique.
5: Haan, naale main saari diyan baah vi ta mingiyan karniyan ne. 12 chudiyan onu vi le dange.
4: To mere jijjali kadi.
5: Aho ਅਸ਼ੋਕ ਜਵੈਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
4: ਚਲੋ ਫਿਰ ਛੇਤੀ ਚਲੋ ਅਸ਼ੋਕ ਜਵੈਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
6: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
8: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੌਫਟਵੇਅਰ ਸੋਲੂਸ਼ਨਸ A-Z ਸਰਵਿਸ ਕਰਕੇ ਦੇਣਗੇ।
7: ਇਨ੍ਹਾਂ ਕੋਲ ਹੈ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ ਲਿਖਾ।
7: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
8: ਕਾਲ 6477 7056 7।
9: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। Kataria Tours and Travel.
10: Punjabi Dil, Angrezi Vibe, CJMR is back alive. CJMR 1320. Aa gaya oye, chha gaya oye.
11: HK Movers, home, offices, apartments and delivery, big or small, we move it all.
12: HK Movers,
11: local and long distance, we also ship cars, Kailor Transport and moving services.
12: For service with a smile, give us a call.
11: Call Mr. Harminder 416-524-6704.
12: 416-524-6704.
11: Visit 140 Advanced Boulevard, Unit Number 10, Brampton.
13: Long distance moving specialist,
11: HK Movers.
14: HK Movers.
9: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੁੱਟ ਸਫਿਊਨਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਊਨਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਲ ਹੋਮ।
15: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
16: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
15: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
17: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
9: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-568-8882।
18: Real news, real impact, showing you real world. CJMR 1320, the voice of the city.
10: Punjabi Dil, Angrezi Vibe, CJMR is back alive. CJMR 1320, aa gaya hoye, chha gaya hoye.
0: You're listening to CNN, Toronto, Chawla News Network, Toronto.
19: Singa, Nick Singh.

0: ਸਿੰਘਾ ਬੋਲਦਾ ਵੀਰੇ, ਪੱਥਰਾਂ ਨਾਲ ਕੱਚ ਕਦੇ ਖੈਂਦੇ ਨਹੀਂ ਹੁੰਦੇ, ਤੇ ਡੈਡ ਨਾ ਜਵਾਕ ਪੰਗੇ ਉਹ ਲੈਂਦੇ ਨਹੀਂ ਹੁੰਦੇ।
1: ਖੇਡੋ ਖੇਡੋ ਖੇਡੋ ਖੇਡੋ।
2: You're listening to CNN Toronto, Chawla News Network Toronto.
3: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਚਾਵਲਾ। ਫਰਾਈਡੇ ਦਾ ਦਿਨ, 1320 AM ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਕੱਲ ਸੈਟਰਡੇ ਦਾ ਪ੍ਰੋਗਰਾਮ ਅਸੀਂ 1 ਤੋਂ ਲੈ ਕੇ 4 ਤੱਕ ਪੇਸ਼ ਹੋਵਾਂਗੇ ਜੀ, ਐਂਡ ਸੈਟਰਡੇ ਅਤੇ ਸੰਡੇ ਦੋਨੋਂ ਦਿਨ 1 ਤੋਂ ਲੈ ਕੇ 4 ਤੱਕ ਸਾਡਾ ਏਸ਼ੀਅਨ ਵਿਜ਼ਨ ਅੰਗਲਾ ਪੰਜਾਬ ਦਾ ਪ੍ਰੋਗਰਾਮ ਪੇਸ਼ ਹੋਵੇਗਾ ਐਵਰੀ ਸੈਟਰਡੇ ਅਤੇ ਸੰਡੇ ਨੂੰ। ਤੇ ਕੱਲ ਨੂੰ ਲਾਈਵ ਆਨ ਲੋਕੇਸ਼ਨ ਅਨਾਜ ਮਾਰਟ ਤੇ ਸਾਡਾ ਪ੍ਰੋਗਰਾਮ, ਪਹਿਲਾ ਪਲੇਟੀ ਦਾ ਲਾਈਵ ਆਨ ਲੋਕੇਸ਼ਨ ਮੇਰਾ ਨੀ ਜੀ, CJMR 1320 ਦਾ ਲਾਈਵ ਆਨ ਲੋਕੇਸ਼ਨ ਹੋਣ ਜਾ ਰਿਹਾ ਜੀ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਨਾਗੇ ਕਿ ਤੁਸੀਂ ਕੱਲ ਅਨਾਜ ਮਾਰਟ, ਜੋ ਕਿ ਏਅਰਪੋਰਟ ਅਤੇ ਮੇਫੀਲਡ ਤੇ ਕੱਲ ਨੂੰ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ ਜੀ, ਤੁਸੀਂ ਜ਼ਰੂਰ ਪਹੁੰਚੋ। 6141 ਮੇਫੀਲਡ ਰੋਡ, ਯੂਨਿਟ 42A ਬਰੈਂਪਟਨ ਦੇ ਵਿੱਚ, ਅਨਾਜ ਮਾਰਟ 9059288557। ਕੱਲ ਬੁਲਟ ਦਾ ਮੋਟਰਸਾਈਕਲ ਕੱਢਿਆ ਜਾਵੇਗਾ, LED TVs ਅਤੇ ਫਰਾਈਂਗ ਪੈਨਸ, ਬਹੁਤ ਸਾਰੇ ਨਾਮ ਕੱਢੇ ਜਾ ਰਹੇ ਨੇ ਜੀ। ਤੇ ਪਹੁੰਚਣਾ ਕੱਲ ਜ਼ਰੂਰ, 12 ਦਰਵਾਜ਼ੇ ਖੁੱਲ ਜਾਣਗੇ, ਪਰੰਤੂ ਸਾਡਾ ਪ੍ਰੋਗਰਾਮ ਕੱਲ 1 ਤੋਂ ਲੈ ਕੇ 4 ਤੱਕ ਅਸੀਂ ਉੱਥੇ ਲਾਈਵ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਤੇ ਆਓ ਫਿਰ ਪ੍ਰੋਗਰਾਮ ਨੂੰ ਗਾਂ ਤੋੜਦੇ ਹੋਏ, ਸਾਡੇ ਨਾਲ ਅੱਜ ਫਰਾਈਡੇ ਦਾ ਦਿਨ ਹੈ ਤੇ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੇ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਤੇ ਕਰਦੇ ਹਾਂ ਭਾਊ ਦਾ ਅਸੀਂ ਸਵਾਗਤ। ਅਵਤਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਆਪਣੇ ਸਟੇਸ਼ਨ ਦੇ ਵਿਚ। ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਅਰਸ਼ ਜੀ, ਐਂਡ ਬਹੁਤ ਬਹੁਤ ਜਿਵੇਂ ਕਿ ਪਿਆਰ ਸਾਰੇ ਭੈਣ ਭਰਾਵਾਂ ਨੂੰ, ਔਰ ਸਤਿ ਸ੍ਰੀ ਅਕਾਲ ਅਗੇਨ ਸਾਰਿਆਂ।
3: ਕੀ ਹਾਲ ਚਾਲ? ਠੀਕ ਹੈ ਜੀ,
4: ਬਹੁਤ ਵਧੀਆ ਜੀ, ਬਹੁਤ ਵਧੀਆ।
3: ਕੀ ਜਾ ਰਹੇ ਹੋ ਫੱਟੇ?
4: ਚੱਕੀ ਜਾ ਰਹੇ ਜੀ, ਚੱਕੀ ਜਾ ਰਹੇ, ਭੈਣ ਭਰਾਵਾਂ ਦੀ ਸਦਕਾ ਹੀ ਹੈ ਜੀ ਸਾਰਾ ਕੁਛ। ਪਹਿਲਾਂ ਤਾਂ ਦਿਨੋ ਆਲਵੇਜ਼ ਧੰਨਵਾਦ ਆ ਮੇਰੇ ਭੈਣ ਭਰਾਵਾਂ ਦਾ, ਜਿਹੜੇ ਸਾਥ ਦਿੰਦੇ ਆਲਵੇਜ਼। ਇਹ ਗੱਲ ਸਭ ਤੋਂ ਵਧੀਆ ਗੱਲ ਆ ਕਿ ਇਹਨਾਂ ਦਾ ਸਾਥ ਆ ਤੇ ਅਸੀਂ ਆ,
3: ਬਿਲਕੁਲ
4: ਜੀ ਗੱਲ ਆ
3: 100%।
4: ਠੀਕ ਹੈ ਜੀ, ਜੇ ਇਹ ਨੀ ਹੈਗੇ ਇਹਨਾਂ ਦੇ ਨਾਲ, ਮਤਲਬ ਸਾਡੀ ਵੈਲਿਊ ਜ਼ੀਰੋ ਆ, ਗਿਣਤੀ ਜੀ ਗੱਲ ਆ।
3: ਹਾਂ, ਇਹ ਵੀ ਗਲਤ ਹੈ, ਜੇ ਸਰੋਤੇ ਨਾ ਹੋਣ, ਦਰਸ਼ਕ ਨਾ ਹੋਣ ਤਾਂ ਅਸੀਂ ਵੀ ਜ਼ੀਰੋ ਹੀ।
4: ਹਾਂ ਬਿਲਕੁਲ ਬਿਲਕੁਲ। ਸੋ ਆਲਵੇਜ਼ ਦਿਲੋਂ ਧੰਨਵਾਦ ਆ ਮੇਰੇ ਜਿੰਨੇ ਭੈਣ ਭਰਾ ਸੁਣਦੇ ਆ, ਔਰ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ, ਇਹੀ ਦਿਲੋਂ ਦਬਾਅ ਆ। ਤੇ ਬਾਕੀ ਰਹਿ ਗਈ ਡੀਲ ਦੀ ਗੱਲ, ਡੀਲ ਮੈਂ ਅੰਮ੍ਰਿਤਸਰ ਵੀ, ਵੈਸੇ ਤਾਂ ਚਲੋ ਕਹਿੰਦੇ ਨੀ ਹੁੰਦੇ ਵੀ ਪਿਛਲੇ ਆਪਾਂ ਹਫ਼ਤੇ ਬਹੁਤ ਸਸਤੀਆਂ ਟਿਕਟਾਂ ਲਾਈਆਂ ਸੀ, 1100 ਦੀਆਂ, 1095 ਦੀਆਂ, ਲੋਕਾਂ ਨੇ ਬਹੁਤ ਟਿਕਟਾਂ ਬਾਏ ਕੀਤੀਆਂ। ਸੋ ਆਹ ਦਿਨਾਂ ਦੇ ਵਿੱਚ ਥੋੜਾ ਜਿਹਾ ਪੇ ਚੇਂਜਿਸ ਆ ਜਾਂਦਾ, ਬਿਕੋਜ਼ ਸਾਡੇ ਬਜ਼ੁਰਗ, ਸਾਡੇ ਮਾਤਾਵਾਂ ਭੈਣਾਵਾਂ ਸਾਰੀਆਂ ਇੰਡੀਆ ਜਾਂਦੇ, ਜਿਹੜੇ ਪੰਜ ਪੰਜ ਛੇ ਛੇ ਮਹੀਨੇ ਲਈ ਜਾਂਦੇ ਆ, ਤੇ ਸਾਡੇ ਕੋਲ ਉਹ ਬਹੁਤ ਸੋਹਣੀਆਂ ਡੀਲਾਂ, ਜਿਵੇਂ ਕਿ ਰਿਟਰਨ ਫੇਅਰ ਆ $1699 ਤੋਂ ਲੈ ਕੇ $1899 ਤੱਕ, ਇਹ ਸਤੰਬਰ ਅਕਤੂਬਰ ਚ ਜਾ ਕੇ ਮਾਰਚ ਅਪ੍ਰੈਲ ਦੇ ਵਿੱਚ ਵਾਪਸੀ, ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਆ। ਪਰ ਕਈ ਫੇਅਰ ਹੁੰਦੇ ਸੀ ਜਿਵੇਂ ਸ਼ਾਰਟ ਟਰਮ ਲਈ, ਜਿਵੇਂ ਸਤੰਬਰ ਚ ਜਾਓ, ਅਕਤੂਬਰ ਚ ਆਓ, ਸਤੰਬਰ ਚ ਜਾਓ, ਨਵੰਬਰ ਚ ਆਓ, ਉਹ ਕਈ ਵਾਰ ਪਿਛਲੇ ਹਫ਼ਤੇ ਹੀ ਉਹ 1095 ਦੀ ਵੇਚੀ ਆ, ਹੁਣ ਥੋੜਾ $1400 ਦਾ ਹੋ ਗਿਆ ਵਾ। ਸੋ ਡਿਪੈਂਡ ਸਾਰਾ ਕੁਛ ਡੇਟਾਂ ਤੇ ਕਰਦਾ ਜੀ, ਤੇ ਅਵੇਲੇਬਿਲਟੀ ਤੇ ਕਰਦਾ। ਕੋਈ ਇਹੋ ਜਿਹੀ ਗੱਲ ਨੀ ਕਿ ਤੁਹਾਨੂੰ ਮੈਂ ਕਹੂੰਗਾ ਜੀ ਤੁਹਾਨੂੰ ਇੰਨੀਆਂ ਸੀਟਾਂ ਪਈਆਂ ਲੈ ਲਓ, ਜਦੋਂ ਪਈਆਂ ਹੁੰਦੀਆਂ ਆਪਾਂ ਖੁੱਲੇ ਆਮ ਅਨਾਊਂਸ ਕਰੀਦੇ ਆ। ਹੁਣ ਕੀ ਅਵੇਲੇਬਿਲਟੀ ਤੇ ਡਿਪੈਂਡ ਕਰਦਾ, ਡਿਪੈਂਡ ਡੇਟਾਂ ਤੇ ਕਰਦਾ ਵੀ ਕਿਹੜਾ ਕਿਵੇਂ ਕਰਦਾ ਹੈਗਾ। ਉਸ ਤੋਂ ਬਾਅਦ ਜੀ ਜੇ ਕੋਈ ਕਿਸੇ ਨੇ ਮੰਨ ਲਓ ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਲਈ ਪੂਰਾ ਹਫ਼ਤਾ ਜਿਹੜਾ ਵੀ ਸੁਣ ਕੇ ਆਊਗਾ ਸਾਡਾ ਭੈਣ ਭਾਈ ਇੱਥੇ ਸਾਡੇ ਚੈਨਲ ਤੇ, ਅਸੀਂ ਉਹਨਾਂ ਨੂੰ ਪੂਰਾ ਹਫ਼ਤਾ, ਵੈਸੇ ਉਹ 1450 ਦੀ 1-way ਟਿਕਟ ਆ ਨਵੰਬਰ, ਅਕਤੂਬਰ ਐਂਡ ਨਵੰਬਰ ਦੀ, ਪਰ ਜੇ ਪੂਰਾ ਹਫ਼ਤਾ ਸਾਡੇ ਕੋਲ ਸੁਣ ਕੇ ਆਉਣਗੇ, ਸਾਡਾ ਭੈਣ ਭਰਾ ਕੋਈ ਰੈਫਰੈਂਸ ਦੇਗਾ ਅਰਸ਼ ਜੀ ਦੀ, ਚੈਨਲ ਜੀ ਦੀ, 1320 ਤੇ ਕੋਈ ਵੀ ਸੁਣ ਕੇ ਆਇਆ ਤੇ ਉਹਨੂੰ $100 ਆਫ ਕਰਕੇ $1300 ਦੀ 1-way ਟਿਕਟ, ਚਾਹੇ ਸਤੰਬਰ ਚ ਲੈ ਲਓ, ਅਕਤੂਬਰ ਚ ਲੈ ਲਓ, ਚਾਹੇ ਨਵੰਬਰ ਚ ਲੈ ਲਓ, ਪੈਸੇ $1400 ਦੀ ਟਿਕਟ ਆ ਤੇ ਤੁਹਾਨੂੰ $1350 ਦੀ ਦਿੱਤੀ ਜਾਊਗੀ, ਜਿਹੜਾ ਵੀ ਰੈਫਰੈਂਸ ਦੇਗਾ ਜੀ।
3: ਕਿਆ ਬਾਤ,
4: ਇਹ ਸਾਡੇ ਚੈਨਲ ਦੀ ਖੁਸ਼ੀ ਦੇ ਵਿੱਚ ਇਨਾਮ ਆ ਜੀ, ਸਿੱਧੀ ਜੀ ਗੱਲ।
3: ਬਿਲਕੁਲ ਬਿਲਕੁਲ ਜੀ। ਸੋ ਇਹ ਕਟਾਰੀਆ ਟੂਰ ਐਂਡ ਟਰੈਵਲਸ, ਦੋ ਸ਼ਾਨਦਾਰ ਲੋਕੇਸ਼ਨਸ, 9056781200 9056781200 ਜੀ ਅਵਤਾਰ ਜੀ।
4: ਤੇ ਉਸ ਤੋਂ ਬਾਅਦ ਜੀ ਬਾਕੀ ਤੁਹਾਨੂੰ ਪਤਾ ਵਾ, ਜੇ ਪਾਕਿਸਤਾਨ ਵੀ ਜਾਣਾ, ਜੇ ਕਿਸੇ ਨੇ ਇਸਲਾਮਾਬਾਦ, ਕਰਾਚੀ, ਲਾਹੌਰ ਜਾਣਾ, $950 ਤੋਂ ਲੈ ਕੇ $1,199 ਤੱਕ ਵਨਵੇ ਹੈ ਜੀ, $1,850 ਤੋਂ ਲੈ ਕੇ $2,150 ਤੱਕ ਰਿਟਰਨ ਟਿਕਟ ਦੋ ਬੈਗਾਂ ਨਾਲ ਦਿੱਤੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜੇ ਕਿਸੇ ਨੇ ਬਾਹਲੀ ਦੂਰ ਨਹੀਂ ਜਾਣਾ, ਕੋਈ ਨੇੜੇ ਨੇੜੇ ਜਾਣਾ ਚਾਹੁੰਦੇ ਆ, ਤੇ $849 ਵਿੱਚ ਮੈਕਸੀਕੋ, $950 ਦੇ ਵਿੱਚ ਡੋਮਿਨਿਕਨ, ਉਸ ਤੋਂ ਬਾਅਦ ਕੋਸਟਰੀਕਾ, ਬਹਾਮਸ, ਬੜੇ ਬੜੇ ਸ਼ਹਿਰ ਹੈਗੇ ਆ ਜੀ ਆਪਣੇ ਕੋਲੇ, ਜਿਹੜੇ ਕਿ ਵਧੀਆ ਪ੍ਰਾਈਜ਼ਾਂ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲਣਗੇ, ਜਿਹੜੇ ਕਿ ਤੁਹਾਨੂੰ ਪਤਾ ਆਲਵੇਜ ਲਾਈਕ ਟੋਪ ਕਲਾਸ ਦੀ। ਅਸੀਂ ਆਲਵੇਜ ਆਪਦੇ ਭੈਣ ਭਰਾਵਾਂ ਨੂੰ ਰਿਕਮੈਂਡ ਕਰੀਦਾ ਵੀ ਭਾਈ ਆਹ ਨਾ ਆਹ ਲੈ ਕੇ ਜਾਓ, ਕਿਉਂਕਿ ਸਾਡੀ ਇਹੀ ਖਾਸੀਅਤ ਆ। ਅਸੀਂ ਜੇ ਆਪਾਂ 500 ਖਰਚਣਾ, ਮੈਂ ਕਹਿੰਦਾ 550 ਖਰਚੋ, ਪਰ ਤੁਹਾਨੂੰ ਫੈਸਿਲਿਟੀ ਇਸ ਚੀਜ਼ ਤੇ ਟੋਪ ਤੇ ਮਿਲੇਗੀ, ਇਹੀ ਵੈਲਿਊ ਹੈ ਜੀ ਸਾਡੀ, ਹੈਨਾ। ਸੋ ਇਹ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਪਤਾ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸੱਤੇ ਦਿਨ ਖੁੱਲਦਾ ਜੀ ਆਪਣਾ, ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਦੇ ਕਾਰਨਰ ਤੇ 2883 ਡੈਰੀ ਰੋਡ ਈਸਟ, ਔਰ ਦੂਸਰਾ ਆਫਿਸ ਹੈਗਾ ਜੀ ਗੌਰ ਐਂਡ ਅਬਨੇਜ਼ਰ ਦੇ ਬ੍ਰਮਟਨ ਦੇ ਵਿੱਚ 4550 ਅਬਨੇਜ਼ਰ ਰੋਡ, ਯੂਨਿਟ ਨੰਬਰ 12 ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ, ਸਵੇਰੇ 9:30 ਤੋਂ 7 ਵਜੇ ਤੱਕ, ਸ਼ਾਮ ਦੇ ਜਦੋਂ ਮਰਜ਼ੀ ਤੁਸੀਂ ਦੋਨਾਂ ਆਫਿਸਾਂ ਚ ਵਿਜਿਟ ਕਰ ਸਕਦੇ ਹੋ। ਸੱਤੋ ਦੇ ਸੱਤੋ ਦਿਨ ਕੋਈ ਛੁੱਟੀ ਨਹੀਂ ਹੈਗੀ, ਸੱਤੇ ਦਿਨ ਸਾਡੇ ਬੰਦੇ ਅਵੇਲੇਬਲ ਹੁੰਦੇ, ਜਦੋਂ ਮਰਜ਼ੀ ਤੁਹਾਨੂੰ ਛੁੱਟੀ ਕਰਨ ਦੀ ਲੋੜ ਨਹੀਂ, ਜਿਸ ਦਿਨ ਤੁਹਾਨੂੰ ਛੁੱਟੀ ਹੈ ਉਸ ਦਿਨ ਆਓ ਕੇ ਆਪਦੇ ਪੈਸੇ ਬਚਾਓ। ਸੋ ਇਹ ਚੀਜ਼ ਦੀ ਫੈਸਿਲਿਟੀ ਆਪਣੇ ਭੈਣ ਭਰਾਵਾਂ ਨੂੰ ਦਿੱਤੀ ਹੋਈ ਹੈ, ਭੈਣ ਭਰਾਵਾਂ ਦੀ ਡਿਮਾਂਡ ਤੇ ਦਿੱਤੀ ਹੈ, ਕਿਉਂਕਿ ਮੇਰੇ ਵੀਰਾਂ ਦੀ ਡਿਮਾਂਡ ਸੀ, ਭੈਣਾਂ ਦੀ ਡਿਮਾਂਡ ਸੀ ਵੀ ਸਾਨੂੰ ਛੁੱਟੀ ਕਰਕੇ ਆਉਣਾ ਪੈਂਦਾ, ਇਸ ਕਰਕੇ ਅਸੀਂ ਸਿਸਟਮ ਵੀ ਉਸ ਹਿਸਾਬ ਨਾਲ ਕਰ ਦਿੱਤਾ ਜੀ। ਉਸ ਤੋਂ ਬਾਅਦ ਜਿਵੇਂ ਕਹਿ ਲੋ ਵੀ ਤੁਹਾਨੂੰ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣਾ, ਤੇ ਵੇਖੋ ਤੁਹਾਨੂੰ ਆਲਵੇਜ ਅਰਸ਼ ਜੀ ਕਹਿੰਦੇ ਆ ਲਾਈਨਾਂ ਚ ਲੱਗਣ ਦੀ ਲੋੜ ਨੀ, ਕਟਾਰੀਆ ਟਰੈਵਲ ਆਓ। ਜੋ ਵੀ ਟਰੈਵਲ ਰਿਲੇਟਡ ਪੇਪਰ ਵਰਕ ਹੈ, ਜੇ ਕਿਸੇ ਨੂੰ ਕੋਈ ਈ ਵੀਜ਼ਾ ਚਾਹੀਦਾ ਇੰਡੀਆ ਦਾ, ਕੋਈ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਚਾਹੀਦੀ ਹੈ, OCI ਅਪਡੇਟ ਕਰਾਉਣੀ ਹੈ, ਚਾਹੇ ਕੋਈ ਵੀ ਇੰਗਲੈਂਡ ਦਾ ਵੀਜ਼ਾ, UK ਦਾ, ਆਪਣਾ ਯੂਰਪ ਦਾ ਵੀਜ਼ਾ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਵੀਜ਼ਾ, ਯੂਰਪ, ਨੇਪਾਲ ਦਾ ਵੀਜ਼ਾ, ਉਸ ਤੋਂ ਬਾਅਦ ਜੇ ਕਹਿੰਦਾ PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਭਰਾਉਣੇ, ਸਾਰਾ ਇੱਕੋ ਛੱਤ ਦੇ ਥੱਲੇ। ਤੇ ਮੇਕ ਸ਼ੋਰ, ਅਸੀਂ ਆਲਵੇਜ਼ ਕਹਿੰਦੇ ਹਾਂ ਭੈਣ ਭਰਾਵਾਂ ਨੂੰ,

0: ਦਿਲੋਂ ਧੰਨਵਾਦ ਹੈ ਭੈਣ ਭਰਾਵਾਂ ਦਾ ਜਿਹੜੇ ਟਰੱਸਟ ਕਰਦੇ ਆ, ਕਰਦੇ ਵੀ ਰਹਿਣਗੇ, ਐਂ ਬਰਕਰਾਰ ਰਹੇਗਾ ਜੀ। ਥੈਂਕ ਯੂ ਵੈਰੀ ਮਚ
1: ਜੀ। ਸਿਕਸ ਨੰਬਰ ਕਾਲ 905-678-1200, 905-678-1200। ਮਿਲਦੇ ਕੱਲ ਨੂੰ, ਥੈਂਕ ਯੂ ਸੋ ਮਚ
0: ਜੀ।
1: ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇਹ ਸਨ ਸੀ ਅਵਤਾਰ ਕਟਾਰੇ ਜੀ, ਕਟਾਰੀਆ ਟੂਰ ਐਂਡ ਟਰੈਵਲ ਤੋਂ, ਤੇ ਹੁਣ ਮੋਰਗੇਜ ਦੀ ਕੁਈਨ ਨੀਲਮ ਜੀ ਦੇ ਨਾਲ ਥੋੜੀ ਜਿਹੀ ਆਪਾਂ ਗੱਲਬਾਤ ਕਰੀਏ ਜੀ, ਜੋ ਕਿ ਮੋਰਗੇਜ ਬ੍ਰੋਕਰ ਨੇ ਜੀ। ਅਗਰ ਤੁਹਾਨੂੰ ਫਸਟ, ਸੈਕਿੰਡ, ਪ੍ਰਾਈਵੇਟ ਫੰਡਸ ਚਾਹੀਦੇ ਨੇ ਜੀ, ਖਾਸ ਕਰਕੇ ਇਹਨਾਂ ਮੌਕਿਆਂ ਦੇ ਉੱਤੇ ਹੁਣ ਜਿਹੜੀਆਂ ਕਲੋਜ਼ਿੰਗਾਂ ਆ ਰਹੀਆਂ ਨੇ, ਜਿਨ੍ਹਾਂ ਨੇ ਕੌਂਡੋਜ਼ 4-5 ਸਾਲ ਪਹਿਲਾਂ ਖਰੀਦੇ ਹੋਏ ਸਨ, ਉਹਨਾਂ ਦੀਆਂ ਧੜਾ ਧੜ ਹੁਣ ਕਲੋਜ਼ਿੰਗਾਂ ਹੋ ਰਹੀਆਂ ਨੇ, ਐਂਡ ਉਹਨਾਂ ਦੀਆਂ ਪ੍ਰਾਈਸਿਸ ਕਾਫੀ ਉਦੋਂ ਰੀਜ਼ਨੇਬਲ ਪ੍ਰਾਈਸਿਸ ਤੇ ਵਿਕੀਆਂ ਹੋਈਆਂ ਸਨ। ਤੇ ਹੁਣ ਲੈ ਚਲੀਏ ਤੁਹਾਨੂੰ ਮੋਰਗੇਜ ਅਲਾਇੰਸ ਦੇ ਕੁਈਨ ਨੀਲਮ ਜੀ ਦੇ ਦਫ਼ਤਰ, ਜਿੱਥੇ ਇਸ ਵੇਲੇ ਸਾਡੇ ਨਾਲ ਹੌਟ ਲਾਈਨ ਤੇ ਉਹ ਜੁੜ ਚੁੱਕੇ ਨੇ। ਨੰਬਰ ਟੂ ਕਾਲ ਨੀਲਮ ਜੀ ਇਜ਼ 6477-739-8710। ਅੱਜ ਕਿਹੜੇ ਟੌਪਿਕ ਤੇ, ਵਿਸ਼ੇ ਤੇ ਗੱਲਬਾਤ ਕਰਾਂਗੇ? ਕਰਦੇ ਹਾਂ ਕੁਈਨ ਦਾ ਸਵਾਗਤ। ਨੀਲਮ ਜੀ, ਅ ਵੈਰੀ ਹੈਪੀ ਫ੍ਰਾਈਡੇ।
2: ਥੈਂਕ ਯੂ ਸਰ।
1: Yeah,
2: very, very, very extremely happy Friday.
1: I know.
2: Yeah, I'm about to leave. ਮੈਂ ਕਿਹਾ ਚੱਲ ਤੁਹਾਡਾ ਗੱਲ ਕਰ ਲਈਏ, ਕੋਈ ਗੱਲ ਨੀ।
1: ਕਿੱਥੇ ਹੁਣ ਕਿੱਥੇ ਜਾ ਰਹੇ ਹੋ ਤੁਸੀਂ?
2: ਮਸਕੋਕਾ।
1: ਬੋਲੇ ਤੁਹਾਡੇ, ਤੁਹਾਡੀ ਤੁਹਾਡੀ ਲਾਈਫ ਹੈ ਨੀਲਮ ਜੀ, ਹੈ ਤੁਹਾਡੀਆਂ ਪੌ 12 ਨੇ। ਬਟ ਇੱਕ ਗੱਲ ਆ, ਮਸਕੋਕਾ ਜਾ ਤਾਂ ਰਹੇ ਹੋ, ਪਰ ਮੈਨੂੰ ਪਤਾ ਤੁਸੀਂ 24 ਘੰਟੇ ਉੱਥੇ ਕੰਮ ਹੀ ਕਰਨਾ, ਵੈਕੇਸ਼ਨ ਵਕੇਸ਼ਨ ਤਾਂ ਕੁਛ ਨੀ ਤੁਹਾਡੀ।
2: Swear to God, that's no word of life. Chaddo, main December ch jehdi Christmas utthe manani aa Mexico ch,
1: haan ji,
2: but pani de vich ja ke vi hath ch phone hunda,
1: mainu pata ji, because eh tuhanda ehi da tuhanda pehchan hai, this is how you work, tahi to deala hundiyan hai.
2: That's true, that is so true. Main tuhanu pichle week bahut miss kita, main socha tusi bol rahe, I think it was your dad.
1: Haan ji, it was my dad. Main sun reha si to tadi hasa pa rahe si ji, ਮੈਂ ਸੁਣ ਰਿਹਾ ਸੀ ਜੀ, ਬਟ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਆਪਣਾ ਇੰਟਰਵਿਊ ਕੀਤੀ ਜੀ। ਸੋ ਅੱਜ ਦਾ ਨੀਲਮ ਜੀ, ਅਮੈਰੀਕਾ ਵਾਲਿਆਂ ਨੇ ਤਾਂ ਪੂਰਾ ਐਨ, ਮੈਂ ਹੁਣ ਕੀ ਕਵਾਂ ਜੀ,
2: ਮੇਰੀ ਇੱਕ ਗੱਲ ਸੁਣੋ, ਜਦੋਂ ਅਮੈਰੀਕਾ ਨਿੱਛ ਮਾਰਦਾ ਨਾ ਤਾਂ ਕੈਨੇਡਾ ਨੂੰ ਉਦਾਂ ਹੀ ਜ਼ੁਕਾਮ ਹੋ ਜਾਂਦਾ।
1: ਸੋ ਅੱਜ ਦਾ ਨਿੱਛ ਵਾਲਾ ਟੌਪਿਕ ਕੀ ਹੋਵੇ?
2: ਨਿੱਛ ਵਾਲਾ ਟੌਪਿਕ ਹੀ ਆ, ਦੇਖੋ ਉਹਨਾਂ ਦੇ ਜਿਹੜੇ ਰੇਟਸ ਨੇ ਉਹਨਾਂ ਨੇ ਥੋੜੇ ਜਿਹੇ ਹਾਈਕ ਕਰਤੇ ਆ। ਓਕੇ, ਸੋ ਹੁਣ ਬੈਂਕ ਆਫ ਕੈਨੇਡਾ ਨੇ ਮਜਬੂਰ ਹੋ ਜਾਣਾ ਉਸ ਚੀਜ਼ ਉੱਤੇ ਸੋਚਣ ਨੂੰ, ਕਿਉਂਕਿ ਇਸ ਆਈ ਅੰਡਰਸਟੈਂਡ ਇਸ ਆਲ ਟਰੰਪ ਭਾਜੀ ਦੀ ਪੋਲੀਟਿਕਸ, ਟੈਰਿਫਸ, ਦਿਸ ਦੈਟ, ਗਰੋਸਰੀਜ ਹਾਈ, ਗੈਸ ਪ੍ਰਾਈਸਿਸ ਹਾਈ, ਇਨਫਲੇਸ਼ਨ ਇਜ਼ ਹਾਈ, ਜੋਬਸ ਹੈਗੀਆਂ ਨਹੀਂ, ਜੋਬਸ ਜਾਂਦੀਆਂ ਰਹੀਆਂ, ਸੋ ਮੈਨੀ ਥਿੰਗਸ, ਦੋ ਐਵਰੀਥਿੰਗ ਇਜ਼ ਇਨਵੋਲਵਡ, ਬਟ ਰੇਟ ਉੱਥੇ ਸਟੇਬਲ ਸੀ ਤਾਂ ਇੱਥੇ ਵੀ ਸਟੇਬਲ ਸੀਗੇ, ਰਾਈਟ? ਹੁਣ ਨਾਓ ਦੋ ਬੈਂਕਾਂ ਨੇ ਆਲਰੇਡੀ ਇੰਟਰਨਲੀ ਹਾਈ ਕਰਤੇ ਆ, ਵਿਚ ਇਜ਼ ਨਾਟ ਦੀ ਪਾਲਿਸੀ ਰੇਟ ਬਟ ਦੀ ਐਕਚੁਅਲ ਰੇਟ, ਰਾਈਟ? ਐਕਚੁਅਲ ਰੇਟ ਉਹ ਹਾਈ ਹੋ ਗਿਆ, ਸੋ ਉਹ ਯੀਲਡ ਬੌਂਡ ਤੇ ਡਿਪੈਂਡ ਕਰਦੇ ਹੁੰਦੇ, ਕੈਨੇਡਾ ਦੀ ਯੀਲਡ ਬੌਂਡ ਤੇ। ਸੋ ਲੈਟਸ ਸੀ ਵਟ ਹੈਪਨਸ, ਬਟ ਮਾਈਟ ਐਸ ਵੈਲ, ਉਹ ਕਹਿੰਦੇ ਹੁੰਦੇ ਕਿ ਹਾਲੇ ਜਦ ਤੱਕ ਗ੍ਰਾਸ ਗ੍ਰੀਨ ਹੈ ਤਾਂ ਉਹਦੀ ਮੇਕ ਹੇ ਵਾਈਲਡ ਸਨ ਸ਼ਾਈਨ, ਰਾਈਟ? ਜੇ ਤੁਸੀਂ ਲੱਗਦੇ ਹੋ ਤੁਹਾਡੀ ਕੌਂਡੋ ਕੁੰਡੋ ਦੀਆਂ ਕਲੋਜ਼ਿੰਗ ਆਉਣ ਵਾਲੀਆਂ 2021 ਚ ਬੁੱਕ ਰਹੇ ਸੀ, ਬਹੁਤ ਸਾਰੇ ਜਿਹੜੇ ਗੋਲਫ ਦਾ ਪ੍ਰੋਡਕਟ ਹੈਗਾ, ਇੱਧਰ ਸਕੁਏਅਰ ਵਨ ਦਾ ਪ੍ਰੋਡਕਟ ਹੈਗਾ, ਉਹਨਾਂ ਦੇ ਸਾਰਿਆਂ ਦੀਆਂ ਸਾਰੀਆਂ ਕਲੋਜ਼ਿੰਗ
1: ਆ ਰਹੀਆਂ ਨੇ, ਹਾਂਜੀ ਬਿਲਕੁਲ ਆ ਰਹੀਆਂ,
2: ਐਂਡ ਉਹ ਹਾਈ ਪ੍ਰਾਈਸ ਤੇ ਨਹੀਂ ਵਿਕੇ ਹੋਏ,
1: ਰੀਜ਼ਨੇਬਲ ਪ੍ਰਾਈਸ ਤੇ ਵਿਕੇ ਸੀ,
2: ਉਹ ਵੈਰੀ ਰੀਜ਼ਨੇਬਲ ਸੀਗੇ। ਜੇ 50-60 ਹਜ਼ਾਰ ਦੀ ਸ਼ੋਰਟ ਫਲ ਹੈ ਵੀ ਹੈ ਤਾਂ ਇੰਨੀ ਕੋਈ ਵੱਡੀ ਖਾਸ ਲਾਈਕ ਰੋਨ ਪਿੱਟਣ ਵਾਲੀ ਗੱਲ ਨਹੀਂ ਹੈਗੀ, ਕਲੋਜ਼ਿੰਗ ਤਾਂ ਹੋ ਜਾਣਗੀਆਂ, ਬਟ ਇਫ ਯੂ ਆਰ ਵਨ ਆਫ ਦੈਮ, ਬੁੱਕ ਕਰਾਏ ਹੋਏ ਨੇ, ਰੇਟ ਵਧੀਆ ਚਾਹੀਦਾ, ਕਲੋਜ਼ਿੰਗ ਟਾਈਮ ਸਿਰ ਹੋ ਜੇ, ਤੁਹਾਡੇ ਅਰਸ਼ ਜੀ ਕਪਲ ਆਫ
1: ਕਲਾਇੰਟ
2: ਮੈਨੂੰ ਲਾਸਟ 3 ਦਿਨਾਂ ਤੋਂ ਉਹਨਾਂ ਦੇ ਫੋਨ ਆ ਗਏ ਕਿ ਅਕਤੂਬਰ 27, ਅਕਤੂਬਰ 26 ਐਂਡ ਅਕਤੂਬਰ ਅਗੇਨ 29, ਇਹਨਾਂ ਉਹਨਾਂ ਤਿੰਨਾਂ ਦੀ ਕਲੋਜ਼ਿੰਗ ਅਕਤੂਬਰ ਚ ਹੀ ਹੈ, ਆਕੂਪੈਂਸੀ ਹੋਈ ਨੂੰ ਕਾਫੀ ਟਾਈਮ ਹੋ ਗਿਆ
1: ਜੀ। ਐਮ ਸੀ ਟੀ, ਇਹ ਮੈਂ ਦੱਸਦਾ ਜੀ, ਐਮ ਸੀ ਟੀ 3 ਦੇ, ਤੁਹਾਨੂੰ ਜੇ ਨਹੀਂ ਪਤਾ ਜੀ, ਐਮ ਸੀ ਟੀ 3 ਕੌਂਡੋ ਜੋ ਕਿ ਸਕੁਏਅਰ 1 ਦੇ ਵਿਚ 2019 ਦੇ ਵਿਚ ਜਿਨ੍ਹਾਂ ਨੇ ਖਰੀਦੇ ਹੋਏ ਸੀ ਉਹ ਹੁਣ ਬਣ ਕੇ ਤਿਆਰ ਹੋ ਗਏ ਨੇ ਜੀ, ਤੇ ਲਾਸਟ ਆਕੂਪੈਂਸੀ ਪਿੱਛੇ ਜੇ ਹਫ਼ਤੇ ਲੰਘ ਕੇ ਗਈ ਹੈ ਜੀ, ਤੇ ਹੁਣ ਉਹਨਾਂ ਦੀਆਂ ਕਲੋਜ਼ਿੰਗਾਂ ਆ ਰਹੀਆਂ ਨੇ ਜੀ, ਉਹਨਾਂ ਨੇ 45 ਡੇਜ਼ ਕਹਿ ਦਿੱਤੇ ਨੇ ਜੀ, ਸੋ ਤੁਸੀਂ ਹੁਣ ਤੋਂ ਤਿਆਰੀਆਂ, ਅਗਰ ਕਿਸੇ ਨੇ ਐਮ ਸੀ ਟੀ ਕੌਂਡੋਜ਼ ਦੇ ਵਿਚ ਬਾਏ ਕੀਤੇ ਨੇ, ਯੂ ਹੈਵ ਟੂ ਕਾਲ ਕੁਈਨ ਨੀਲਮ ਜੀ। ਜੀ ਨੀਲਮ ਜੀ,
2: ਐਬਸੋਲਿਊਟਲੀ, ਸੋ ਤੁਹਾਡੇ ਜਿਹੜੇ ਕਲਾਇੰਟ ਸੀ ਉਹ ਹੈਪਨ ਟੂ ਬੀ ਉਹ ਯੂ ਐਸ ਟਰੱਕ ਚਲਾਉਂਦੇ ਆ,
1: ਬਿਲਕੁਲ ਜੀ,
2: ਤੇ ਦੇ ਵਰ ਗੋਨਾ ਕਮ ਟੂਮੋਰੋ, ਪਰ ਅਨਫੋਰਚੂਨੇਟਲੀ ਆਈ ਵਾਸਨਟ ਹੇਅਰ ਟੂਮੋਰੋ, ਤੋ ਨੈਕਸਟ ਸੈਟਰਡੇ ਸ਼ੀ ਵਿਲ ਬੀ ਦੇਅਰ ਐਂਡ ਦੀ ਅਦਰ ਪਾਰਟੀ ਵਿਲ ਬੀ ਦੇਅਰ ਟੂ, ਜਿਹੜੇ ਦੂਜੇ ਵਾਲੇ ਦੀ, ਤੇ ਆਪਾਂ ਸਾਰਿਆਂ ਦੀ ਕੋਈ ਕੋਈ

0: ਕਦੀ ਜਦੋਂ ਦੀ ਮਰਜ਼ੀ ਕਲੋਜ਼ਿੰਗ ਆ ਹੈਪਨ ਟੂ ਬੀ ਉਹਨਾਂ ਦੀ ਹਲੇ ਅਕਤੂਬਰ 29, 27 and 8 ਜੇ ਤੁਹਾਡੀ ਕਲੋਜ਼ਿੰਗ ਦੋ ਹਫ਼ਤਿਆਂ ਚ ਵੀ ਹੈ ਨਾ ਆਈ ਐਮ ਸਟਿਲ ਏਬਲ ਟੂ ਗੈਟ ਦੈਟ ਡਨ ਨੋ ਮੈਟਰ ਵਟ ਤੁਹਾਨੂੰ ਵਧੀਆ ਰੇਟ ਚਾਹੀਦਾ ਇਸ ਵੇਲੇ ਤੇ ਤੁਸੀਂ ਲੋਕ ਕਰਾ ਲਓ ਬਿਕੋਜ਼ ਰੇਟਸ ਆਰ ਗੋਇੰਗ ਟੂ ਗੋ ਅਪ ਟ੍ਰਸਟ ਮੀ ਔਨ ਦੈਟ ਰੇਟਸ ਗੋਇੰਗ ਟੂ ਗੋ ਅਪ ਪ੍ਰਾਈਜ਼ ਵਧੀਆ ਨੇ ਜੇ ਘਰ ਲੈਣਾ ਪ੍ਰਾਈਜ਼ ਉਹ ਘਰਾਂ ਦੇ ਪ੍ਰਾਈਜ਼ ਐਬਸੋਲੂਟਲੀ ਰੀਜ਼ਨੇਬਲ ਨੇ ਕਿਉਂਕਿ ਮਾਰਕੀਟ ਇਸ ਘਰਾਂ ਦੇ ਹਿਸਾਬ ਦੇ ਨਾਲ ਪ੍ਰਾਈਜ਼ ਥੋੜੇ ਜਿਹੇ ਡਾਊਨ ਨੇ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਫਸਟ ਟਾਈਮ ਬਾਇਰ ਹੋ 5% ਤੇ ਕਰਾਉਣਾ ਚਾਹੁੰਦੇ ਹੋ 5 lakh ਦੀ ਪ੍ਰੋਪਰਟੀ ਹੈ 25,000 ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕਾਸਟ ਸੋ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ ਕੋਈ ਵੀ ਕਿਸੇ ਤਰ੍ਹਾਂ ਦਾ ਮੋਰਗੇਜ ਦਾ ਕੁਐਸਚਨ ਹੈ ਜਿੱਥੇ ਤੱਕ ਕਰਾਉਂਦੇ ਪਏ ਉਹ ਕੰਮ ਜੇ ਹੋ ਗਿਆ ਤਾਂ ਵੈਲ ਐਂਡ ਗੁੱਡ ਜੇ ਉਹ ਕਹਿੰਦੇ ਨਾ ਨਹੀਂ ਸੋਰੀ ਭਾਜੀ ਤੁਹਾਡਾ ਕੰਮ ਨਹੀਂ ਹੋਣਾ ਜਾਂ ਭੈਣ ਜੀ ਤੁਹਾਡਾ ਕੰਮ ਨਹੀਂ ਹੋਣਾ ਕਾਲ ਮੀ ਆਈਲ ਗੈਟ ਦੈਟ ਡਨ 6477398710
1: Thank you so much 6477398710 ਸ਼ੁਕਰੀਆ ਨੀਲਮ ਜੀ ਥੈਂਕ ਯੂ ਸੋ ਮਚ ਧੰਨਵਾਦ ਜੀ ਹੈਵ ਅ ਗੁੱਡ ਵੀਕਐਂਡ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਜ਼ਰੂਰ ਕਾਲ ਕਰ ਲਿਆ ਕਰੋ 905-813-1320 ਤੇ ਕਾਲ ਕਰੋ ਜੀ ਕਿੱਥੋਂ ਸਾਨੂੰ ਸੁਣ ਰਹੇ ਹੋ ਫਰਾਈਡੇ ਦਾ ਦਿਨ ਹੈ ਜ਼ਰੂਰ ਆਪਣੇ ਦੋਸਤਾਂ ਨੂੰ ਆਪਣੇ ਫਰੈਂਡਸ ਨੂੰ ਆਪਣੇ ਯਾਰਾਂ ਬੇਲੀਆਂ ਨੂੰ ਦੱਸ ਦਿਓ ਕਿ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਹੈ

0: You're listening to CNN Toronto, Chawla News Network Toronto.
1: CJMR 1320 ਤੇ ਇੱਕ ਵਾਰੀ ਫਿਰ ਤੋਂ ਹਾਰਦਿਕ ਨਿੱਘਾ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਇਲੈਕਸ਼ਨਾਂ ਦਾ ਬਿਗਲ, ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜੀ। ਐਂਡ ਮਿਊਨਿਸਪਲ ਚੋਣਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਧੜਾ ਧੜ ਕਹਿ ਲਓ ਕਿ ਸਾਡੇ ਜਿਹੜੇ ਕੈਂਡੀਡੇਟਸ ਨੇ ਡੋਰ ਨੋਕਿੰਗ ਕਰ ਰਹੇ ਨੇ ਜੀ, ਐਂਡ ਆਪਣਾ ਏਜੰਡਾ ਲੈ ਕੇ ਲੋਕਾਂ ਕੋਲੋਂ ਜਾ ਰਹੇ ਨੇ ਜੀ। ਐਂਡ ਆਲ ਦਾ ਵੈਰੀ ਵੈਰੀ ਬੈਸਟ ਟੂ ਈਚ ਐਂਡ ਐਵਰੀ ਕੈਂਡੀਡੇਟ ਜੋ ਇਸ ਵੇਲੇ ਹਿੱਸੇਦਾਰ ਭਾਗ ਲੈ ਰਿਹਾ ਜੀ ਇਸ ਕੈਂਪੇਨ ਦੇ ਵਿੱਚ। ਪਰ ਸਾਡੇ ਨਾਲ ਜੁੜ ਚੁੱਕੇ ਨੇ ਬਾਬਾ ਬੋਰਡ ਵੀਰ ਸਤਪਾਲ ਸਿੰਘ ਜੋਲ ਸਾਹਿਬ, ਵਾਰਡ 9 ਅਤੇ 10। ਬੜਾ ਕਹਿ ਲਓ ਕਿ ਪਾਪੂਲਰ ਇਹ ਵਾਰਡ ਹੈ ਜੀ, ਐਂਡ ਫਸਮਾ ਵਾਰਡ ਹੈ, ਪਰੰਤੂ ਜਿੱਤ ਯਕੀਨੀ ਡਿਕਲੇਅਰ ਵੀ ਅਸੀਂ ਕਰ ਦੇਵਾਂਗੇ ਜੀ ਬਹੁਤ ਜਲਦ। ਸਤਪਾਲ ਸਿੰਘ ਜੋਲ ਸਾਹਿਬ ਦੀ ਝੋਲੀ ਦੇ ਵਿੱਚ ਪੈ ਰਿਹਾ ਜੀ, ਪਰੰਤੂ ਜੋਲ ਸਾਹਿਬ ਤੁਹਾਡੇ ਨਾਲ ਇਸ ਵੇਲੇ ਲਾਈਨ ਤੇ ਜੁੜ ਚੁੱਕੇ ਨੇ ਜੀ। ਡੋਰ ਨੋਕਿੰਗ ਕਰ ਰਹੇ ਨੇ ਜੀ, ਹਰ ਇੱਕ ਕਹਿ ਲਓ ਕਿ ਰੈਜੀਡੈਂਟ ਦੇ ਨਾਲ ਵਿਚਰ ਰਹੇ ਨੇ ਜੀ, ਉਨ੍ਹਾਂ ਦੇ ਗੱਲਾਂ ਬਾਤਾਂ ਨੂੰ ਨੋਟ ਕਰ ਰਹੇ ਨੇ ਜੀ, ਐਂਡ ਇੱਕ ਇੱਕ ਪੁਆਇੰਟ ਨੂੰ ਉਹ ਕੁਐਸਚਨ ਆਨਸਰ ਕਰ ਰਹੇ ਨੇ ਜੀ। ਸੋ ਆਓ ਫਿਰ ਵਾਰਡ 9-10 ਬਕਾਇਦਾ ਵੈਸੇ ਪਹਿਲੋਂ ਸਕੂਲ ਟਰੱਸਟੀ ਰਹਿ ਚੁੱਕੇ ਨੇ ਜੀ, ਪੀਲ ਡਿਸਟ੍ਰਿਕਟ ਸਕੂਲ ਪ੍ਰੈਜੀਡੈਂਟ ਦੇ ਵਾਈਸ ਪ੍ਰੈਜੀਡੈਂਟ ਰਹਿ ਚੁੱਕੇ ਨੇ ਜੀ, ਐਂਡ ਕਮਿਊਨਿਟੀ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਜਰਨਲਿਜ਼ਮ ਦਾ ਨਾਮ। ਐਂਡ ਜਦੋਂ ਜੋਲ ਸਾਹਿਬ ਨੂੰ ਕੋਈ ਵੀ ਕਹਿ ਲਓ ਕਿ ਕੰਮ ਕਿਸੇ ਨੇ ਕਿਹਾ ਜੀ, ਉਨ੍ਹਾਂ ਨੇ ਮਿਹਨਤ ਦੇ ਨਾਲ, ਸ਼ਿੱਦਤ ਦੇ ਨਾਲ ਉਹ ਨਿਭਾਇਆ, ਚਾਹੇ ਉਹ LMIA ਦਾ ਹੋਵੇ, ਚਾਹੇ ਉਹ ਫਰਸ਼ੋਂ ਚਲੋ ਅਰਸ਼ ਤੱਕ ਗੁਰੂ ਨਾਨਕ ਦੇਵ ਜੀ ਦਾ ਨਾਮ ਜੋ ਬਵੇੜ ਦੇ ਉੱਤੇ ਲਸ਼ਕੋਰਾ ਮਾਰਿਆ ਜੀ। ਸਕੂਲ ਦੇ ਵਿੱਚ ਜਦੋਂ ਵੀ ਜਦੋਂ ਜੋਲ ਸਾਹਿਬ ਐਜ਼ ਅ ਸਕੂਲ ਟਰੱਸਟੀ ਐਂਟਰ ਕੀਤਾ ਤਾਂ ਦੇਖੋ ਜੀ, ਕਬੱਡੀ ਨੂੰ ਪਹਿਲ ਦਿੱਤੀ ਜੀ, ਸਿਕਿਉਰਿਟੀ ਨੂੰ ਪਹਿਲ ਦਿੱਤੀ ਜੀ। ਖਾਸ ਕਰਕੇ ਜੋ ਜਿਨ੍ਹਾਂ ਏਰੀਆਜ਼ ਦੇ ਵਿੱਚ ਬੱਸਿਸ ਨਹੀਂ ਆ ਰਹੇ ਸੀ, ਉਨ੍ਹਾਂ ਏਰੀਆਜ਼ ਦੇ ਵਿੱਚ ਬੱਚਿਆਂ ਨੂੰ ਬੱਸਿਸ ਦਾ ਵੀ ਸਹੂਲਤ ਦਿੱਤੀ ਗਈ। ਇਹ ਤਾਂ ਹੀ ਪੋਸੀਬਲ ਹੈ ਜੇ ਸਾਡੇ ਸਰੋਤੇ, ਸਾਡੇ ਰੈਜ਼ੀਡੈਂਟਸ ਵਾਰਡ 9 ਅਤੇ 10 ਗੱਲ ਕਰਨਗੇ ਨਾ, ਜੇ ਗੱਲ ਕਰਨਗੇ, ਈਮੇਲ ਕਰਨਗੇ, ਤਾਂ ਉਹ ਅਮਲ ਜ਼ਰੂਰ ਹੁੰਦਾ ਜੀ। ਜੋਲ ਸਾਹਿਬ ਆਲਵੇਜ਼ ਕਹਿੰਦੇ ਨੇ, ਤੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੋਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਹੁਤ ਵਧੀਆ ਅਰਸ਼, ਧੰਨਵਾਦ ਸਭ ਤੋਂ ਪਹਿਲਾਂ ਤੇ ਇਸ ਪਿਆਰੀ ਇੰਟਰੋਡਕਸ਼ਨ ਦੇ ਲਈ, ਤੇ ਥੈਂਕ ਯੂ ਕਿਉਂਕਿ ਬਿਊਟੀਫੁਲ ਦਿਨ ਅੱਜ ਜਦੋਂ ਚੜਿਆ, ਤੇ ਵੈਸੇ ਸਾਡੇ ਸਾਰੇ ਦਿਨਾਂ ਦੀ ਰੁਟੀਨ ਤਕਰੀਬਨ ਹੁਣ ਇੱਕੋ ਜਿਹੇ ਤਰੀਕੇ ਨਾਲ ਹੀ ਚੱਲਦੀ ਆ। ਸਵੇਰੇ 7:30 ਸ਼ੁਰੂ ਹੋ ਜਾਈਦਾ ਤੇ ਰਾਤ ਦੇ 8-9 ਜਿਹੜੇ ਆ ਜੀ ਵੱਜ ਜਾਂਦੇ ਆ, ਤੇ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਬ੍ਰੈਂਪਟਨ ਵਾਰਡ 9-10 ਦੇ ਵਿੱਚ ਖਾਸ ਕਰਕੇ, ਤੇ ਆਮ ਤੌਰ ਤੇ ਜਿਹੜੇ ਆਲ ਦੁਆਲੇ ਚ ਲੋਕ ਦੂਰ ਦੁਰਾਡੇ ਵੀ ਰਹਿੰਦੇ ਆ ਉਹਨਾਂ ਦੇ ਨਾਲ ਵੀ, ਕਿਉਂਕਿ ਕਿਸੇ ਨਾ ਕਿਸੇ ਦਾ ਜਿਹੜਾ ਜੀ ਵਾਰਡ 9-10 ਦੇ ਨਾਲ ਕੋਈ ਨਾ ਕੋਈ ਬ੍ਰੈਂਪਟਨ ਦੇ ਵਿੱਚ ਰਿਸ਼ਤਾ ਜਿਹੜਾ ਜੀ ਕੰਟੈਕਟ ਜੁੜੇ ਜ਼ਰੂਰ ਹੋਏ ਨੇ। ਸੋ ਉਸ ਤਰੀਕੇ ਦੇ ਨਾਲ ਅਸੀਂ ਪਹੁੰਚ ਕਰ ਰਹੇ ਹਾਂ ਲਗਾਤਾਰਤਾ ਦੇ ਨਾਲ, ਤੇ ਪਰ ਦੂਸਰੇ ਪਾਸੇ ਇਹ ਆ ਜੀ ਵੀ ਸਾਨੂੰ ਇਹ ਲਗਾਤਾਰ ਜਿਹੜਾ ਜੀ ਲੋਕਾਂ ਦੇ ਨਾਲ ਸੰਪਰਕ ਕਰਕੇ ਕੋਈ ਮਿਹਨਤ ਜਿਹੜਾ ਜੀ ਅਗਲੇ ਜਿਹੜਾ ਇਹ ਐਡਵਾਂਸ ਪੋਲ ਤੇ ਉਸ ਤੋਂ ਬਾਅਦ ਇਲੈਕਸ਼ਨ ਡੇ ਆ ਉਦਣ ਤੱਕ ਲੱਗੇ ਰਹਿਣਾ ਪੈਣਾ, ਸਖ਼ਤ ਮਿਹਨਤ ਜਿੰਨੀ ਕਰਾਂਗੇ। ਭੈਣ ਭਰਾਵਾਂ ਦਾ ਸਹਿਯੋਗ ਵੈਸੇ ਬਹੁਤ ਭਰਵਾਂ ਮਿਲ ਰਿਹਾ, ਪ੍ਰਾਪਤ ਹੋ ਰਿਹਾ, ਸੋ ਇਹਦੇ ਲਈ ਅਸੀਂ ਭੈਣ ਭਰਾਵਾਂ ਦਾ ਥੈਂਕ ਯੂ ਵੀ ਕਰਦੇ ਹਾਂ। ਤੇ ਮੈਂ ਅਰਸ਼ ਇਹ ਦੇਖ ਰਿਹਾ ਕਿ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਨਾ ਜਾ ਕੇ ਬੈਲਟ ਪੇਪਰ, ਉਹ ਇੱਕ ਬੈਲਟ ਪੇਪਰ ਜਿਹੜਾ ਨਾ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਪ੍ਰਾਪਤ ਹੋਇਆ ਕਰਦਾ ਬ੍ਰੈਂਪਟਨ ਦੇ ਵਿੱਚ, ਜਿਹਦੇ ਕਿ ਹਰ ਇੱਕ ਸਿਟੀਜ਼ਨ ਨੇ 4 ਵੋਟਾਂ ਪਾਉਣੀਆਂ ਹੁੰਦੀਆਂ। ਇੱਕ ਬੈਲਟ ਆਮ ਤੌਰ ਤੇ ਜਦੋਂ ਪ੍ਰੋਵਿੰਸ਼ੀਅਲ ਜਾਂ ਫੈਡਰਲ ਇਲੈਕਸ਼ਨ ਹੈ ਵੀ ਇੱਕੋ ਹੀ ਬੈਲਟ ਤੇ ਜਿਹੜਾ ਜੀ ਵੀ ਉਹ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਦਾ ਨਾਂ ਹੁੰਦਾ, ਉਹਨਾਂ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਪਰ ਇਹ ਜਿਹੜਾ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਸਾਡੇ ਇੱਥੇ ਬੈਲਟ ਪੇਪਰ ਹੁੰਦਾ ਜੀ ਵੀ ਉਹਦੇ ਤੇ ਫਰੰਟ ਪੇਜ ਤੇ ਜਿਹੜੇ ਜੀ ਵੀ ਮੇਅਰ ਦੇ ਜਿੰਨੇ ਕੈਂਡੀਡੇਟ ਖੜੇ ਹੋਣ ਉਹਨਾਂ ਦੇ ਲਈ ਉਹਨਾਂ ਦੇ ਵਿੱਚੋਂ ਇੱਕ ਨੂੰ ਵੋਟ ਪਾਉਣੀ ਹੁੰਦੀ ਆ। ਉਸੇ ਪੇਜ ਸੇਮ ਤੇ ਥੱਲੇ ਦੂਸਰੇ ਹਿੱਸੇ ਦੇ ਵਿੱਚ ਜਿਹੜਾ ਜੀ ਵੀ ਸਕੂਲ ਬੋਰਡ ਟਰੱਸਟੀ ਕੈਂਡੀਡੇਟ ਦੇ ਨਾਂ ਹੁੰਦੇ ਉਹਨਾਂ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਉਸ ਤੋਂ ਬਾਅਦ ਫਿਰ ਉਸੇ ਬੈਲਟ ਪੇਪਰ ਨੂੰ ਆਪਾਂ ਪਾਸਾ ਉਹਦਾ ਪਰਤ ਲੈਣਾ। ਦੂਸਰੇ ਪਾਸੇ ਫਿਰ ਟੌਪ ਤੇ ਰੀਜਨਲ ਕੌਂਸਲ ਦੇ ਜਿਹੜੇ ਕੈਂਡੀਡੇਟ ਹੋਣ ਉਹਨਾਂ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਹੁੰਦੀ ਹੈ। ਉਸ ਤੋਂ ਥੱਲੇ ਫਿਰ ਸਿਟੀ ਕੌਂਸਲਰ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਨਾਂ ਲਿਖੇ ਹੁੰਦੇ ਉਸ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਹੁੰਦੀ ਹੈ ਜੀ। ਸੋ ਇਸ ਤਰ੍ਹਾਂ ਜਦੋਂ ਵੀ ਪੋਲਿੰਗ ਸਟੇਸ਼ਨ ਤੇ ਜਾਣਾ, ਐਡਵਾਂਸ ਪੋਲ ਦੇ ਵਿੱਚ ਜਾਣਾ, ਜਾਂ ਫਿਰ ਇਲੈਕਸ਼ਨ ਡੇ ਵਾਲੇ ਦਿਨ ਜਾਣਾ, ਅਰਸ਼ ਵੀ ਉਸ ਇੱਕ ਬੈਲਟ ਪੇਪਰ ਉੱਤੇ ਹਰ ਇੱਕ ਨੇ ਰੈਜੀਡੈਂਟ ਨੇ 4 ਵੋਟਾਂ 4 ਪੋਜੀਸ਼ਨ ਦੇ ਵਾਸਤੇ ਪਾਉਣੀਆਂ, ਜਿਹਦੇ ਵਿੱਚ ਕਿ ਜਿਹੜਾ ਜੀ ਸਤਪਾਲ ਸਿੰਘ ਜੋਲ ਦਾ ਨਾਂ ਹੈ ਜਿਹੜਾ ਬੈਲਟ ਪੇਪਰ ਤੇ ਇਸ ਵਾਰ ਦੂਸਰੇ ਸਫ਼ੇ ਤੇ ਹੋਵੇਗਾ। ਬੈਕ ਸਾਈਡ ਤੇ ਜਿਹੜੇ ਰੀਜਨਲ ਕੌਂਸਲ ਦੇ ਕੈਂਡੀਡੇਟ ਹੈ ਉਹਦੇ ਵਿੱਚ ਜਿਹੜੇ 9 ਕੈਂਡੀਡੇਟ ਹੈ ਉਹਨਾਂ ਦੇ ਵਿੱਚੋਂ ਉੱਪਰੋਂ ਵੀ 5ਵਾਂ ਤੇ ਹੇਠੋਂ ਵੀ 5ਵਾਂ, ਸੋ ਬਿਲਕੁਲ ਵਿਚਕਾਰ ਨਾ ਆਇਆ ਜਿਹੜਾ ਜੀ ਵੀ ਉਹ ਜੋਹਲ ਸਤਪਾਲ ਸਿੰਘ ਲਿਖਿਆ ਨਜ਼ਰ ਆਵੇਗਾ। ਸੋ ਉਸ ਦੀ ਜਿਹੜਾ ਜੀ ਵੀ ਚੋਣ ਕਰਕੇ ਤੇ ਭੈਣ ਭਰਾਵਾਂ ਨੇ ਆਪਾਂ ਨੂੰ ਕਾਮਯਾਬ ਕਰਨਾ, ਇਹ ਬੇਨਤੀਆਂ ਅਸੀਂ ਲਗਾਤਾਰਤਾ ਦੇ ਨਾਲ ਭੈਣ ਭਰਾਵਾਂ ਦੀ ਸੇਵਾ ਚ ਕਰ ਰਹੇ ਹਾਂ। ਕਾਫੀ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ, ਮੈਨੂੰ ਕੱਲ ਵੀ ਰੈਜੀਡੈਂਟ ਮਿਲੇ ਸੀਗੇ ਜਦੋਂ ਅਸੀਂ ਫਾਦਰ ਟੋਬਿਨ ਤੇ ਡੋਰ ਟੂ ਡੋਰ ਕਰ ਰਹੇ ਸੀ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਬੈਲਟ ਪੇਪਰ ਤੇ ਜਿਹੜਾ ਜੀ 4 ਵੋਟਾਂ ਅਸੀਂ ਪਾ ਸਕਦੇ ਹਾਂ ਤੇ ਉਹ ਥੋੜਾ ਜਿਹਾ ਅਸੀਂ ਐਕਸਪਲੇਨ ਵੀ ਕਰ ਰਹੇ ਹਾਂ ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੋਟਾਂ ਜਿਹੜੀਆਂ ਜੀ ਵੀ ਇਸ ਕਰਕੇ ਨੰਬਰ ਕੁਝ ਵਧੇ ਨੇ ਕਿਉਂਕਿ ਨਵੇਂ ਸਿਟੀਜ਼ਨ ਨਿਊ ਸਿਟੀਜ਼ਨ ਜਿਹੜੇ ਲੋਕ ਬਣੇ ਆ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਲੋਕਾਂ ਨੇ ਅਰਸ਼ ਪਹਿਲੀ ਵਾਰੀ ਵੋਟ ਪਾਉਣ ਜਾਣਾ ਪਹਿਲੀ ਵੋਟ ਪਾਉਣ ਜਾਣਾ ਕਰਕੇ ਵੀ ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਵੋਟ ਇੱਕ ਨਹੀਂ ਪਾਉਣੀ ਚਾਰ ਪਾਉਣੀਆਂ ਨੇ ਮੇਅਰ ਵਾਸਤੇ ਸਕੂਲ ਬੋਰਡ ਟਰੱਸਟੀ ਵਾਸਤੇ ਬੈਲਟ ਪੇਪਰ ਦੇ ਫਰੰਟ ਪੇਜ ਤੇ ਬੈਕ ਪੇਜ ਤੇ ਬੈਕ ਸਾਈਡ ਤੇ ਜਿਹੜਾ ਜੀ ਉਹ ਰੀਜਨਲ ਕੌਂਸਲ ਦੇ ਕੈਂਡੀਡੇਟ ਟੌਪ ਤੇ ਹੋਣਗੇ ਉਹਨਾਂ ਦੇ ਵਿੱਚ ਬਿਲਕੁਲ ਵਿਚਕਾਰ ਸਤਪਾਲ ਸਿੰਘ ਜੌਲ ਦਾ ਨਾਂ ਤੇ ਹੇਠਾਂ ਜਿਹੜਾ ਜੀ ਸਿਟੀ ਕੌਂਸਲ ਦੇ ਕੈਂਡੀਡੇਟ ਉਹਨਾਂ ਦੇ ਵਿੱਚੋਂ ਆਪਣਾ ਸਿਟੀ ਕੌਂਸਲਰ ਚੁਣਨਾ ਸੋ ਚਾਰ ਵੋਟਾਂ ਪਾ ਕੇ ਆਉਣਾ ਜੀ
1: ਸੋ ਤੁਸੀਂ ਬੜੇ ਡਿਟੇਲ ਦੇ ਨਾਲ ਜੌਲ ਸਾਹਿਬ ਸਮਝਾਇਆ ਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੌਲ ਸਾਹਿਬ ਪਹਿਲਾਂ ਤਾਂ ਮੈਨੂੰ ਦੱਸੋ ਕਿ ਕੈਂਪੇਨਿੰਗ ਕਿੱਦਾਂ ਚੱਲ ਰਹੀ ਹੈ ਜੀ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਮੈਨੂੰ ਹੁਣ ਤਾਂ ਕੈਂਪੇਨਸ ਕਾਫੀ ਤਾਦਾਦ ਦੇ ਵਿੱਚ ਖੁੱਲ ਚੁੱਕੇ ਨੇ ਜੀ ਐਂਡ ਕਾਫੀ ਲੋਕ ਤੁਹਾਡੀ ਇੰਤਜ਼ਾਰ ਕਰ ਰਹੇ ਨੇ ਕਿ ਜੌਲ ਸਾਹਿਬ ਸਾਡੇ ਵੀ ਘਰ ਆਉਣ ਤੇ ਆਪਾਂ ਗੱਲਾਂ ਬਾਤਾਂ ਕਰੀਏ ਵੈਸੇ ਅਪਡੇਟ ਕੀ ਮਿਲ ਰਹੀ ਜੀ ਲੋਕਾਂ ਵੱਲੋਂ
2: ਨਹੀਂ ਬਿਲਕੁਲ ਅਰਸ਼ ਤੁਹਾਡਾ ਇਹ ਬਹੁਤ ਅੱਛਾ ਕੁਸ਼ਚਨ ਹੈ ਕਿਉਂਕਿ ਅਸੀਂ ਜਾਂਦੇ ਹਾਂ ਡੋਰ ਟੂ ਡੋਰ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਮਿਲਿਆ ਜਾਵੇ ਪਰ ਜਿੱਦਾਂ ਆਪਾਂ ਸ਼ੁਰੂ ਤੋਂ ਹੀ ਦੱਸਦੇ ਆ ਰਹੇ ਹਾਂ ਜਿਵੇਂ ਨੋਮੀਨੇਸ਼ਨ ਫਾਈਲ ਕੀਤੀ ਸੀ ਵੀ ਬ੍ਰੈਂਪਟਨ ਦਾ ਵਾਰਡ 9 ਤੇ 10 ਇੰਨਾ ਇੱਕ ਵਿਸ਼ਾਲ ਇਲਾਕਾ ਹੈ ਕਿ 3 ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਇਲਾਕਾ ਇਹਦੇ ਵਿੱਚ ਆ ਜਾਂਦਾ ਬ੍ਰੈਂਪਟਨ ਖਾਸ ਤੌਰ ਤੇ ਜਿਹੜਾ ਜੀ ਪਿਚਿੰਗ ਹਿਊਜ਼ੀ ਹੈ ਬ੍ਰੈਂਪਟਨ ਈਸਟ ਹੈ ਬ੍ਰੈਂਪਟਨ ਕੈਲੇਡਨ ਨੌਰਥ ਹੈ ਇਹ 3 ਹਲਕਿਆਂ ਦੇ ਹਿੱਸੇ ਵਾਰਡ 9 ਤੇ 10 ਦੇ ਵਿੱਚ ਹੈ ਹਾਈਵੇ 410 ਤੇ ਇਹ ਜਿਹੜਾ ਜੀ ਪੀ ਸ਼ੁਰੂ ਹੋ ਕੇ ਕਹਿ ਲਓ ਹਾਈਵੇ 50 ਤੱਕ ਈਸਟ ਨੂੰ ਜਾਂਦਾ ਇਸੇ ਤਰ੍ਹਾਂ ਕੈਸਲ ਮੋਰ ਰੋਡ ਤੋਂ ਨੌਰਥ ਸਾਈਡ ਨੂੰ ਇਹ ਪੈ ਜਾਂਦਾ ਮੇਫੀਲਡ ਰੋਡ ਤੱਕ ਤੇ ਬੋਵੇਡ ਡਰਾਈਵ ਤੋਂ ਵੀ ਮੇਫੀਲਡ ਰੋਡ ਤੱਕ ਤੇ ਦੂਸਰਾ ਜਿਹੜਾ ਜੀ ਫਿਰ ਇਹ ਬਨੀਜ਼ਰ ਰੋਡ ਨੂੰ ਜਾ ਲੱਗਦਾ ਕਿਉਂਕਿ ਗੋਰ ਰੋਡ ਦੀ ਜਿਹੜੀ ਇਹ ਹਾਈਵੇ 50 ਵਾਲੇ ਪਾਸੇ ਨੂੰ ਦਿਸ਼ਾ ਹੈ ਉਹ ਵੀ ਵਾਰਡ 10 ਦਾ ਹੀ ਹਿੱਸਾ ਹੈ ਸੋ ਇੰਨਾ ਵੱਡਾ ਇਲਾਕਾ ਹੋਣ ਦੇ ਨਾਤੇ ਸਾਡੀ ਕੋਸ਼ਿਸ਼ ਤੇ ਹੈਗੀ ਕਿ ਹਰ ਜਗ੍ਹਾ ਜਾਈਏ ਪਰ ਉਹ ਜੀ ਵੀ ਸੰਭਵ ਨਹੀਂ ਹੋ ਸਕਣਾ ਕਿਉਂਕਿ 1.5 ਲੱਖ ਦੀ ਲਗਭਗ ਜਿਹੜੀ ਪਾਪੂਲੇਸ਼ਨ ਹੈ ਵੀ ਉਹਨੂੰ ਹੁਣ ਕਵਰ ਕਰਨਾ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਦੌਰਾਨ ਸ਼ਾਇਦ ਨਹੀਂ ਸੰਭਵ ਰਹੇਗਾ ਪਿਛਲੇ ਮਹੀਨਿਆਂ ਦੇ ਦੌਰਾਨ ਜਿੰਨੇ ਡੋਰ ਟੂ ਡੋਰ ਗਏ ਆ ਕਾਫੀ ਵੱਡੀ ਹੱਦ ਤੱਕ ਜਿਹੜਾ ਜੀ ਲੋਕ ਆਪਣੇ ਕੰਮਾਂ ਕਾਰਾਂ ਚ ਬਿਜ਼ੀ ਹੈ ਕਈ ਵਾਰੀ ਭੁੱਲ ਵੀ ਜਾਇਆ ਜਾਂਦਾ ਜਿਸ ਕਰਕੇ ਵੀ ਇਹ ਬੜੀ ਸਾਡੇ ਵਾਸਤੇ ਵਿਡੰਬਨਾ ਹੁੰਦੀ ਹੈ ਵੀ ਅਸੀਂ ਕਦੋਂ ਕੰਪੇਨ ਸ਼ੁਰੂ ਕਰੀਏ ਤੇ ਕਦੋਂ ਤੱਕ ਸਾਰਾ ਇਲਾਕਾ ਗਾ ਲਈਏ ਘਰ ਘਰ ਪਹੁੰਚ ਕਰ ਲਈਏ ਪਰ ਜਿਸ ਤਰ੍ਹਾਂ ਇਹ ਰੰਗਲਾ ਪੰਜਾਬ ਤੇ ਬਾਕੀ ਆਪਣੇ ਸਾਰੇ ਮੀਡੀਆ ਦਾ ਸਹਿਯੋਗ ਹੈ ਸਾਡੇ ਇਸ ਸੁਨੇਹੇ ਨੂੰ ਵੀ ਆਇਆ ਜਾਣ ਕੇ ਜੇ ਨਾ ਆਇਆ ਜਾਵੇ ਕੰਪੇਨ ਦੇ ਦਿਨਾਂ ਦੇ ਦੌਰਾਨ ਤੇ ਜ਼ਰੂਰ ਜੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਪਰ ਜਿੰਨਾ ਪੋਜ਼ਿਟਿਵ ਰਿਸਪੋਂਸ ਜਿਹੜਾ ਜੀ ਵੀ ਮੈਂ ਪਿਛਲੇ ਸਾਰੇ ਸਮਿਆਂ ਦੇ ਨਾਲੋਂ ਵੱਧ ਇਸ ਵੇਲੇ ਕਮਿਊਨਿਟੀ ਦੇ ਵਿੱਚ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚ ਉਤਸ਼ਾਹ ਦੇਖ ਰਹੇ ਹਾਂ ਸਤਪਾਲ ਸਿੰਘ ਜੀ ਅੰਜੌਲ ਦੀ ਚੋਣ ਕਰਨ ਵਾਸਤੇ 26 ਅਕਤੂਬਰ ਨੂੰ ਉਸ ਦੇ ਲਈ ਤਾਂ ਜੀ ਮੈਂ ਅਸੀਸ ਨਿਭਾ ਕੇ ਕਮਿਊਨਿਟੀ ਦਾ ਧੰਨਵਾਦ ਹੀ ਕਰ ਸਕਦਾ ਹਰਸ਼
1: ਜੌਲ ਸਾਹਿਬ ਤੁਸੀਂ ਮੇਰੇ ਕੋਲ ਰਹਿ ਗਿਆ ਸਿਰਫ ਇੱਕ ਮਿੰਟ ਕਲੋਜ਼ਿੰਗ ਰਿਮਾਰਕਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਸੋਚ ਰਹੇ ਨੇ ਜੀ ਕਿ ਆਪਾਂ ਵੋਟ ਕਿਹਨੂੰ ਪਾਈਏ ਤੇ ਸੋਚ ਰਹੇ ਨੇ ਕਿ ਵਾਈ ਸ਼ੁਡ ਵੀ ਵੋਟ ਫੋਰ ਮਿਸਟਰ ਸਤਪਾਲ ਸਿੰਘ ਜੌਲ
2: ਅਰਸ਼ ਦੇਖੋ ਜੇ ਆਪਾਂ ਸਟੇਟਸ ਕੋ ਤੋੜਨਾ ਚਾਹੁੰਦੇ ਹਾਂ ਜਿੰਨਾ ਚਿਰ ਆਪਾਂ ਇਲੈਕਟ ਨਹੀਂ ਹੋਏ ਸਕੂਲ ਬੋਰਡ ਟਰੱਸਟੀ ਤੇ ਜਿੰਨੇ ਸਾਰੇ ਪ੍ਰੋਜੈਕਟਸ ਆ ਤੁਸੀਂ ਦੱਸਿਆ ਵੀ ਆ ਵੀ ਅਸੀਂ ਹੁਣ ਤੱਕ ਇਹ ਕਰ ਪਾਏ ਹਾਂ ਤੇ ਜੇ ਹੁਣ ਤੱਕ ਇਹ ਨਹੀਂ ਕੀਤੇ ਗਏ ਸੀ ਤੇ ਨਹੀਂ ਹੋਏ ਪਰ ਜਿਉਂ ਹੀ ਆਪਾਂ ਇਲੈਕਟ ਹੋ ਕੇ ਗਏ ਤੇ ਪਹਿਲੇ ਦਿਨ ਤੋਂ ਹੀ ਬੜੇ ਸਿਰੜ ਦੇ ਨਾਲ ਇਹਨਾਂ ਸਾਰੇ ਪ੍ਰੋਜੈਕਟਸ ਤੇ ਆਪਾਂ ਜਿਹੜਾ ਜੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੈੱਲ ਫੋਨ ਦੇਖੋ ਸਕੂਲਾਂ ਦੇ ਵਿੱਚ ਲਿਮਿਟੇਸ਼ਨਸ ਆ ਗਈਆਂ ਵਾਰਡ 9-10 ਤੋਂ ਸ਼ੁਰੂ ਹੋ ਕੇ ਪੂਰੇ ਓਨਟੈਰੀਓ ਤੱਕ ਫੈਲ ਗਈਆਂ ਇੱਦਾਂ ਹੀ ਫਿਰ ਆਹ ਜਿਹੜਾ ਜੀ ਵਾਸ਼ਰੂਮਾਂ ਦੇ ਵਿੱਚ ਬੜਾ ਅਨਸੇਫ ਜਿਹੜਾ ਇਨਵਾਇਰਮੈਂਟ ਸੀਗਾ ਉਹਨੂੰ ਆਪਾਂ ਇੰਪਰੂਵ ਕਰਨ ਚ ਕਾਮਯਾਬ ਹੋ ਗਏ ਨਸ਼ਿਆਂ ਦੀ ਵੇਪਿੰਗ ਦੀ ਟੈਕਨੋਲੋਜੀ ਕਾਫੀ ਸਫਲ ਹੈ ਕੱਲ ਵੀ ਕੈਸਲ ਬਰੁੱਕ ਸਕੂਲ ਤੋਂ ਸਾਨੂੰ ਆਇਆ ਸੀ ਟੈਲੀਫੋਨ ਵੀ ਹੁਣ ਜੀ ਕਿਸੇ ਇੱਕ ਵਾਸ਼ਰੂਮ ਦੇ ਵਿੱਚ ਜਿੱਥੇ ਨਹੀਂ ਹਜੇ ਵੇਪ ਲੱਗਾ ਹੋਇਆ ਸੈਂਸਰ ਉੱਥੇ ਜਾ ਕੇ ਬੱਚੇ ਵੇਪ ਕਰਨ ਲੱਗ ਗਏ ਤੁਰੰਤ ਜਿਹੜਾ ਜੀ ਪ੍ਰਿੰਸੀਪਲ ਨੇ ਉਸਨੂੰ ਮੋਨੀਟਰ ਕਰਨਾ ਸ਼ੁਰੂ ਕੀਤਾ ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਆਰ ਐਲ ਸੀ ਪੀ ਦੀ ਬੱਸਿੰਗ ਤੁਸੀਂ ਦੇਖੋ ਵੀ $3,000 ਪੇਰੈਂਟਸ ਨੂੰ ਪਰ ਸਟੂਡੈਂਟ ਦੇਣੇ ਪੈਂਦੇ ਸੀਗੇ ਹੁਣ ਉਹ ਬਿਲਕੁਲ ਮੁਫ਼ਤ ਦੇ ਵਿੱਚ ਬੱਸ ਜਿਹੜੀ ਆ ਜੀ ਉਹ ਲੱਗੀ ਹੋਈ ਆ ਗ੍ਰੇਡ 6, 7, 8, 9, 10 ਦੇ ਵਾਸਤੇ ਤੇ ਇਸ ਤਰੀਕੇ ਦੇ ਨਾਲ ਇਹ ਜਿਹੜੇ ਕੰਮ ਕੀਤਿਆਂ ਹੋਏ ਆ ਇੱਦਾਂ ਹੀ ਪੀਲ ਰੀਜਨ ਦੇ ਵਿੱਚ ਜਿਹੜੇ ਹੁਣ ਤੱਕ ਇਹ ਸਾਰਾ ਜੋਬਸ ਦੇ ਸਿਲਸਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਜੋਬਸ ਜਿਹੜੀਆਂ ਲੋਕਾਂ ਨੂੰ ਕਮਿਊਨਿਟੀ ਨੂੰ ਐਕਸੈਸ ਜਿਹੜੀ ਆ ਉਹ ਈਜ਼ੀਅਰ ਹੋ ਗਈ ਇੱਦਾਂ ਹੀ ਹੁਣ ਤੱਕ ਇਹ ਸਭ ਕੁਝ ਜਿਹੜਾ ਜੀ ਪੀਲ ਰੀਜਨ ਦੇ ਵਿੱਚ ਐਕਸਪਲੋਰ ਕਰਨਾ ਬਾਕੀ ਆ ਤੇ ਹੁਣ ਤੱਕ ਜਿਹੜਾ ਜੀ ਉਹ ਨਹੀਂ ਹੋ ਸਕਿਆ ਕਿਉਂਕਿ ਕੀਤਾ ਨਹੀਂ ਗਿਆ ਹੋਊਗਾ ਲੇਕਿਨ ਕਿ ਸਤਪਾਲ ਸਿੰਘ ਜੌਲ ਦਾ ਇਹ ਭੈਣ ਭਰਾਵਾਂ ਦੇ ਨਾਲ ਵਾਅਦਾ ਹੈ ਕਿ ਜੇ ਤੁਸੀਂ ਸਟੇਟਸ ਕੋ ਤੋੜ ਕੇ ਇਹ ਨਵੀਂ ਜਿਹੜੀ ਜੀ ਤੁਸੀਂ ਇੱਕ ਰਵਾਨਗੀ ਲਿਆਂਦੀ ਸੀ ਸਕੂਲ ਟਰਸਟੀ ਦੇ ਵਜੋਂ ਚੋਣ ਕਰਕੇ ਤੇ ਵਾਰਡ 9-10 ਦੇ ਵਿੱਚ ਵੱਡੀ ਰਾਹਤ ਪ੍ਰਾਪਤ ਕੀਤੀ। ਏਦਾਂ ਜੇ ਉਹੀ ਰਾਹਤ ਜੇ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਅਪੀਲ ਰੀਜਨਲ ਕੌਂਸਲ ਦੇ ਤੌਰ ਤੇ ਸਤਪਾਲ ਸਿੰਘ ਜੌਲ ਦੀਆਂ ਸੇਵਾਵਾਂ ਦੇ ਰਾਹੀਂ 24 ਘੰਟੇ 7 ਦਿਨ ਸਿਰੜ ਦੇ ਨਾਲ ਹਾਜ਼ਰ ਰਹਿਣ ਤੇ ਫਿਰ ਜਿਹੜਾ ਜੀ ਪੀ ਰੀਜਨਲ ਕੌਂਸਲ ਵਜੋਂ ਚੋਣ ਕਰਕੇ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚੋਂ ਸਤਪਾਲ ਸਿੰਘ ਜੌਲ ਨੂੰ ਕਾਮਯਾਬ ਕਰਨ ਦੇ ਲਈ ਪੈਣਤਾ ਉਤਾਵਲੇ ਤੇ ਹਨ ਤੇ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਪਾਉਣ ਜ਼ਰੂਰ ਜਾਓ ਤੇ ਬੈਲਟ ਪੇਪਰ ਤੇ ਬਿਲਕੁਲ ਵਿਚਕਾਰ ਲਿਖਿਆ ਨਾਂ ਸਤਪਾਲ ਸਿੰਘ ਜੌਲ ਦਾ ਉਪਰੋਂ ਵੀ ਪੰਜਵਾਂ ਤੇ ਹੇਠੋਂ ਵੀ ਪੰਜਵਾਂ ਉਸਦੀ ਚੋਣ ਕੀਤੀ ਜਾਵੇ ਜੀ।
1: ਜੌਲ ਸਾਹਿਬ ਐਂਡ ਦੇ ਵਿੱਚ ਆਪਣਾ ਨੰਬਰ ਦੇਣਾ ਚਾਹੋਗੇ ਜੇ ਕਿਸੇ ਨੇ ਤੁਹਾਡੇ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਕੰਸਰਨ ਉਹਨਾਂ ਦਾ ਕੁਐਸਚਨ ਹੋਵੇ ਤੁਹਾਨੂੰ ਪੁੱਛਣ ਲਈ ਜੀ।
2: ਬਿਲਕੁਲ ਯੈਸ, ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਇਹਨਾਂ ਦੇ ਰੇਡੀਓ ਸਟੇਸ਼ਨ ਦੀਆਂ ਬਹੁਤ ਬਹੁਤ ਵਧਾਈਆਂ ਸਮੁੱਚੇ ਰੰਗਲਾ ਪੰਜਾਬ ਦੀ ਨੂੰ। ਸਾਡਾ ਟੈਲੀਫੋਨ ਨੰਬਰ ਹੈ ਜੀ 416-895-37-84 416-895-37-84
1: 416-895-3784 ਤੁਸੀਂ ਐਨੀ ਟਾਈਮ ਸਤਪਾਲ ਸਿੰਘ ਜੌਲ ਸਾਹਿਬ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ। ਜੌਲ ਸਾਹਿਬ ਥੈਂਕ ਯੂ ਸੋ ਮਚ।
2: ਥੈਂਕ ਯੂ ਜੀ,
1: ਬਹੁਤ ਬਹੁਤ ਧੰਨਵਾਦ। ਇਹ ਸਨ ਸੀ ਰੀਜਨਲ ਕਾਉਂਸਲਰ ਕੈਂਡੀਡੇਟ ਵਾਰਡ 9-10 ਤੋਂ ਵੀ ਸਤਪਾਲ ਸਿੰਘ ਜੌਲ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬਈ ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ, ਪਰੰਤੂ ਇੱਕ ਵਾਰੀ ਫਿਰ ਤੋਂ ਯਾਦ ਕਰਾ ਦੀ ਕਿ ਕੱਲ ਨੂੰ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ, ਇਸ ਵਾਰ ਟੀਮ ਮੈਂ ਕਹਿ ਸਕਦਾ ਬਿਕਾਜ਼ ਹੁਣ ਇਹ ਪ੍ਰੋਗਰਾਮ ਛਾਵਲਾ ਨਿਊਜ਼ ਨੈਟਵਰਕ ਦੇ ਹੇਠਾਂ ਚਾਬੀਆਂ ਫੜਾ ਦਿੱਤੀ ਗਈਆਂ ਨੇ ਜੀ, ਤੇ ਹੁਣ ਅਨਾਜ ਮਾਰਟ ਨੇ ਸਾਨੂੰ ਸੱਦਾ ਪੱਤਰ ਦਿੱਤਾ ਜੀ। ਪਹਿਲਾ ਪਲੇਠੀ ਦਾ 1320 ਦਾ ਕਿੰਨੇ ਸਮੇਂ ਬਾਅਦ ਲਾਈਵ ਆਨ ਲੋਕੇਸ਼ਨ, ਕੱਲ 1 ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ। ਇੱਕ ਬਹੁਤ ਵੱਡਾ ਬੂਥ ਲੱਗਾ ਹੋਵੇਗਾ ਜੀ, CGMR 1320 ਦਾ ਬੈਨਰ ਬੂਨਰ ਲੱਗੇ ਹੋਣਗੇ, ਜ਼ਰੂਰ ਸਾਨੂੰ ਆਣ ਕੇ ਮਿਲਿਓ ਜ਼ਰੂਰ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਕੱਲ ਨੂੰ ਧੂਮ ਧਮਾਕੇ ਦੇ ਨਾਲ ਹੋਣ ਜਾ ਰਹੀ ਹੈ ਜੀ। ਦੁਪਹਿਰ ਦੇ 12 ਵਜੇ ਇਹ ਮੇਲਾ ਸ਼ੁਰੂ ਹੋ ਜਾਵੇਗਾ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਦੇ ਵਿੱਚ ਜਿਹੜੇ ਵੀ $100 ਦੀ ਸ਼ਾਪਿੰਗ ਕਰਨਗੇ ਤਾਂ ਲੱਕੀ ਡਰਾਅ ਦੇ ਵਿੱਚ ਉਹਨਾਂ ਨਾਮ ਸ਼ਾਮਲ ਹੋਵੇਗਾ, ਤੇ ਲੱਕੀ ਡਰਾਅ ਦੇ ਵਿੱਚ ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ। ਬੁਲਟ ਦਾ ਮੋਟਰਸਾਈਕਲ, LED TV ਦਿੱਤੇ ਜਾ ਰਹੇ ਨੇ ਜੀ, ਏਅਰ ਫਰਾਇਰਸ ਐਂਡ ਬਹੁਤ ਸਾਰੇ ਹੋਰ ਇਨਾਮਾਤ ਕੱਲ ਕੱਢੇ ਜਾ ਰਹੇ ਨੇ ਜੀ। ਸੋ ਕਿਉਂਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਗਰੋਸਰੀ ਸਟੋਰ ਖੁੱਲਣ ਜਾ ਰਿਹਾ ਤੇ ਤੁਸੀਂ ਜ਼ਰੂਰ ਜਾ ਕੇ ਗ੍ਰੈਂਡ ਓਪਨਿੰਗ ਦੀਆਂ ਪ੍ਰਾਈਸਿਸ ਦਾ ਫਾਇਦਾ ਉਠਾਓ ਜੀ। ਅਗੇਨ ਮੈਂ ਦੱਸਦਾ ਜੀ ਕਿ ਤੁਸੀਂ ਹੋ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ ਦੇ ਮਾਲਕ, ਅਗਰ ਤੁਸੀਂ ਸਿਰਫ $100 ਤੋਂ ਬਾਅਦ ਸ਼ਾਪਿੰਗ ਕਰਦੇ ਤੁਹਾਡਾ ਨਾਮ ਲੱਕੀ ਡਰਾਅ ਦੇ ਵਿੱਚ ਸ਼ਾਮਲ ਹੋ ਜਾਵੇਗਾ। 6141 Mayfield Road, Unit 42A, Brampton de vich, Airport ate Mayfield di corner te, 905-928-8557 te tusi kal nu ronka laavange ji 1 to leke 4 vaje tak zarur jinne vi sade darshak srote 1320 nu miss kar rahe si ya tusi utthe aan ke sanu milna chahunde ho, sanu badi khushi hovegi, dilo khushi hovegi guys, so zarur sanu utthe aan ke zarur milna kal nu Saturday 1 to leke 4 vaje tak, Sunday da program vi ਆਪਾਂ ਲਾਈਵ ਬ੍ਰੌਡਕਾਸਟ ਕਰਾਂਗੇ ਜੀ 1 ਵਜੇ ਤੋਂ ਲੈ ਕੇ 4 ਵਜੇ ਤੱਕ। ਬਹੁਤ ਸਾਰੀ ਗੱਲਾਂ ਬਾਤਾਂ, ਬਹੁਤ ਸਾਰੀਆਂ ਆਪਾਂ ਨਿਊਜ਼, ਤੁਹਾਡੇ ਗੀਤ ਸੰਗੀਤ ਤੇ ਪੁਰਾਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂਗੇ ਜੀ। ਸੈਟਰਡੇ ਤੇ ਸੰਡੇ ਸਾਡਾ ਪ੍ਰੋਗਰਾਮ ਹੁਣ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਵੇਗਾ। ਹੌਲੀ ਹੌਲੀ ਇੱਦਾਂ ਹੀ ਨਵੇਂ ਨਵੇਂ ਹੋਸਟ, ਨਵੇਂ ਨਵੇਂ ਪ੍ਰੋਗਰਾਮ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ। ਬਹੁਤ ਜਲਦ ਚੋਟੀ ਦੇ ਹੋਸਟ, ਚੋਟੀ ਦੇ ਫਨਕਾਰ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਹੋਣਗੇ ਤੇ ਨਾਮ ਬਹੁਤ ਜਲਦ ਅਸੀਂ ਡਿਸਕਲੋਜ਼ ਕਰ ਦੇਵਾਂਗੇ ਜੀ। ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਫਰਾਈਡੇ ਦਾ ਦਿਨ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਡੂ ਨਾਟ ਡਰਿੰਕ ਐਂਡ ਡਰਾਈਵ, ਬਸ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਂ। ਫੰਕਸ਼ਨਸ ਕਾਫੀ ਨੇ, ਵਿਆਹ ਸ਼ਾਦੀ ਬਰਥਡੇ ਪਾਰਟੀਜ਼, ਯੂ ਨੋ ਤਿਉਹਾਰਾਂ ਦਾ ਸੀਜ਼ਨ ਵੀ ਹੁਣ ਸ਼ੁਰੂ ਹੋਣ ਜਾ ਰਿਹਾ ਜੀ, ਪਰੰਤੂ ਪਲੀਜ਼ ਗਾਇਜ਼, ਅੰਡਰਕਵਰ ਕੋਪਸ ਬਹੁਤ ਨੇ, ਥਾਂ ਥਾਂ ਤੇ ਅੰਡਰਕਵਰ ਕੋਪਸ ਚੱਲ ਰਹੇ ਨੇ, ਸੋ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਰਿਕੁਐਸਟ ਹੈ ਕਿ ਡੂ ਨਾਟ ਡਰਿੰਕ ਐਂਡ ਡਰਾਈਵ। ਸਾਨੂੰ ਹੁਣ ਤੁਸੀਂ ਇੱਥੇ ਦਿਓ ਆਗਿਆ, ਸ਼ਾਮ ਨੂੰ 6 ਵਜੇ ਹੋਣਗੀਆਂ ਰੌਣਕਾਂ। ਫੇਸਬੁੱਕ ਸਾਡਾ ਦੇਖਦੇ ਰਹੋ, ਯੂਟਿਊਬ ਸਾਡਾ ਦੇਖਦੇ ਰਹੋ, ਕਿਤੇ ਨਾ ਕਿਤੇ 1-2 ਦਿਨਾਂ ਦੇ ਵਿੱਚ ਨਵੇਂ ਨਵੇਂ ਹੋਸਟਾਂ ਦੀ ਤਸਵੀਰਾਂ ਵੀ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਣਗੀਆਂ, ਤੇ ਜਿਹੜੇ ਥੋੜਾ ਜਿਹਾ ਹੱਲਾ ਗੁੱਲਾ ਕਰ ਰਹੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਖਾਓ ਤੇ ਅਸੀਂ ਆਪਣਾ ਖਾ ਰਹੇ ਹਾਂ। ਦਿਓ ਆਗਿਆ, ਰੱਬ ਰਾਖਾ, ਸਤਿ ਸ੍ਰੀ ਅਕਾਲ।
3: ਰੁਕ ਜਾਓ ਵੱਡੇ ਬਦਮਾਸ਼ਾ, ਤੁਸੀਂ ਸਾਡਾ ਜੀਣਾ ਹਰਾਮ ਕਰ

0: is CJMR, the voice of the city, part of White Oaks Communications Group, your trusted local radio provider for more than 70 years.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ 12-13 ਕੁ ਸਾਲਾਂ ਦਾ ਹੋਊਂਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕੁ ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ ਉਹ ਕਹਿੰਦੇ ਆ ਨਾ ਮਨ ਨੀਵਾਂ ਮੱਤ ਉੱਚੀ ਰੱਖੀਏ ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸ ਲੈ ਕੇ ਆ ਰਿਹਾ ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ 10 ਗਾਣੇ ਨੇ ਸੁਣਿਓ ਸਵਾਦ ਲਿਓ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ
2: This is CJMR 1320, the voice of the city.

0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲਈ ਤੂੰ ਜੇ ਮੇਰੇ ਉੱਤੇ ਯਕੀਨ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: The voice for your community. The voice of the city. CJMR 1320.
2: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

You're listening to CJMR 1320, the voice of the city.

0: Your voice, your community, your culture. This is CJMR 1320, the voice of the city.
1: ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: This is CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬ।

ਢੱਲਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਆਉਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਸ ਤੇਰੇ ਨਾਲ ਲਈ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲਦਾਂਗੇ ਮਾਸ।

ਬੁੱਕ ਦਾ ਜੱਟ ਪਿੱਲੋ ਤੇਰੇ ਸ਼ਹਿਰ ਨੀ, ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਕਿਉਂ ਵਰਡ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਆ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

ਪਾਣੀ ਵੇ ਨਾਲ ਤੇਰੇ ਹੁੰਦੀ ਬੈਲੀਆਂ ਦੀ ਟਾਣੀ ਵੇ।

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਪੀ ਸਿੱਧੂ।
1: Keep it on the voice of the city, CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, tailor transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist,
3: HK Movers.
6: HK Movers,
7: Brampton. ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
4: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
7: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557।
8: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
3: ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888, 6475471888, Lotus Funeral Home।

0: ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਖੇਰੂ ਖੇਰੂ ਹੀ ਸਾਰਾ ਪਰਿਵਾਰ ਹੋ ਜਾਏ। ਯਾਰ ਉਹ ਦੁਸ਼ਮਣ ਲੱਭਣ ਦੀ ਫਿਰ ਲੋੜ ਕੀ ਏ, ਤੇ ਦੁਸ਼ਮਣ ਤੋਂ ਵੱਧ ਕੇ ਜਦੋਂ ਯਾਰ ਹੋ ਜਾਏ। ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਤੇ ਖੇਰੂ ਖੇਰੂ ਖੇਰੂ ਖੇਰੂ ਹੀ ਸਾਰਾ ਪਰਿਵਾਰ ਹੋ ਜਾਏ। ਦੁਸ਼ਮਣ ਲੱਭਣ ਦੀ ਫਿਰ ਲੋੜ ਕੀ ਏ, ਦੁਸ਼ਮਣ ਤੋਂ ਵੱਧ ਕੇ ਜਦੋਂ ਯਾਰ ਹੋ ਜਾਏ। ਰੂਹ ਤੱਕ ਕਦੇ ਨਹੀਂ ਉਹ ਪਹੁੰਚ ਸਕਦਾ, ਤੇ ਜਿਸਮ ਦੇ ਨਾਲ ਜਿਸ ਨੂੰ ਪਿਆਰ ਹੋ ਜਾਏ। ਧੀ ਪੁੱਤ ਤੁਰ ਜੇ ਤੇ ਮਾਪੇ ਹੋਣ ਬੈਠੇ, ਸੁੰਨਾ ਮਾਪਿਆਂ ਲਈ ਸੱਤੇ ਸੰਸਾਰ ਹੋ ਜਾਏ, ਸੰਸਾਰ ਹੋ ਜਾਏ। ਸੱਤਾ ਸ਼ਿਵਗੜ ਉਹਨਾਂ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸ਼ੁੱਕਰਵਾਰ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਉੱਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ, ਜਿਹਦੇ ਵਿਚ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਇਕੱਤਰ ਕੀਤੀਆਂ ਨੇ, ਤੁਹਾਡੀ ਨਜ਼ਰ ਕਰਾਂਗੇ। ਇਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਹਾਜ਼ਰ ਹੋਣਗੇ ਔਰ ਅੰਜੂ ਸਿੱਕਾ ਜੀ ਸਾਥ ਦੇਣਗੇ, ਕੁਝ ਗੀਤ ਸੰਗੀਤ ਤੇ ਵਪਾਰੀ ਸੱਜਣਾਂ ਦੇ ਸੁਨੇਹੇ। ਪ੍ਰੋਗਰਾਮ ਨੂੰ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ ਉਸ ਦਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਿਕਰ ਕਰ ਦਿਆ ਕਰੋ, ਧੰਨਵਾਦੀ ਹੋਵਾਂਗੇ। ਵੈਸੇ ਤੁਹਾਡੇ ਵੱਲੋਂ ਜਿੰਨੀ ਫੀਡਬੈਕ ਸਾਡੇ ਨਵੇਂ ਟਾਵਰ ਦੀ ਖੁਸ਼ੀ ਦੇ ਵਿਚ ਤੁਸੀਂ ਦੂਰ ਦਰੇੜਿਆਂ ਤੋਂ ਸਾਨੂੰ ਦੱਸਿਆ, ਬੜਾ ਅੱਛਾ ਲੱਗਾ ਇਸ ਚੈਨਲ ਨੂੰ। ਗੋਲਫ ਪਿਕਰਿੰਗ ਐਜੈਕਸ ਮੋਰਨਿੰਗ ਸਾਈਡ ਹਾਈਵੇ 401 ਮਾਰਕਮ ਸਕਾਰਬਰੋ ਨਾਇਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਔਰ ਇਸ ਤੋਂ ਇਲਾਵਾ ਟੋਰਾਂਟੋ ਡਾਊਨਟਾਊਨ ਤੋਂ ਇਲਾਵਾ ਵੌਨ ਦੀ ਏਰੀਏ ਦੇ ਵਿਚ ਵੀ ਵੱਡੀ ਤਾਦਾਦ ਦੇ ਵਿਚ ਤੁਸੀਂ ਸੁਣਦੇ ਹੋ। ਬ੍ਰੈਂਪਟਨ ਮਿਸੀਸਾਗਾ ਤੇ ਹੈ ਹੀ ਹੈ, ਹੋਰ ਵੀ ਕਿਸੇ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣਦੇ ਹੋ, ਤੁਹਾਡੀ ਫੀਡਬੈਕ ਸਾਨੂੰ ਘਿਓ ਵਾਂਗੂ ਲੱਗਣੀ ਹੈ। ਨੰਬਰ ਟੂ ਕਾਲ 905-813-1320 ਜਾਂ 416-716-7793-94 ਯੂਟਿਊਬ ਫੇਸਬੁੱਕ ਰਾਹੀਂ ਤੁਸੀਂ ਸੁਣ ਸਕਦੇ ਹੋ। ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਅਗਾਹਾਂ ਸ਼ੇਅਰ ਕਰ ਦੇਣਾ। ਇਸ ਤੋਂ ਇਲਾਵਾ ਇਸ ਹਿੱਸੇ ਨੂੰ ਲੋਕਲ ਨੰਬਰ ਕੈਨੇਡਾ ਵਾਈਡ 647-910-1320 ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ ਹੈ। ਰੰਗਲਾ ਪੰਜਾਬ ਤੇ ਰੰਗਲਾ ਪੰਜਾਬ ਦੇ ਐਪ ਦੇ ਨਾਲ CGMR 3020 AM ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ। ਲੋਕ ਖ਼ਬਰਾਂ ਪੇਸ਼ ਕਰਾਂਗੇ, ਇਸ ਹਿੱਸੇ ਨੂੰ ਸਪਾਂਸਰ ਕਰਨਗੇ ਸਾਡੇ ਸ਼ਹਿਰ ਦੇ ਵਿਚ ਮਸ਼ਹੂਰ ਕਟਾਰੀਆ ਟੂਰਸ ਐਂਡ ਟਰੈਵਲ, ਜਿਨ੍ਹਾਂ ਦੀਆਂ ਵੱਖ ਵੱਖ ਤੁਸੀਂ ਸੇਵਾਵਾਂ ਲੈਂਦੇ ਹੋ। ਟੋਰਾਂਟੋ ਟੂ ਦਿੱਲੀ 91-1060 ਤੇ ਟੋਰਾਂਟੋ ਟੂ ਦਿੱਲੀ ਰਿਟਰਨ 1580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 92-1285 ਅਤੇ ਰਿਟਰਨ 2340, ਟੋਰਾਂਟੋ ਟੂ ਕਰਾਚੀ 91-1190 ਤੇ ਰਿਟਰਨ 2100 ਦੀ ਹੈ, ਟੋਰਾਂਟੋ ਟੂ ਇਸਲਾਮਾਬਾਦ 92-1225 ਤੇ ਰਿਟਰਨ 2070 ਦੀ ਹੈ। ਡੋਮਿਨਿਕਨ ਰਿਪਬਲਿਕ 1145 ਤੇ ਮੈਕਸੀਕੋ ਦਾ ਸ਼ੁਰੂ ਹੋ ਰਿਹਾ 1060 ਦਾ ਪੈਕੇਜ, ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵਿਜ਼ਾ ਟਰੈਵਲ ਇੰਸ਼ੋਰੈਂਸ। ਕਿਸੇ ਵੀ ਸਮੇਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਨੂੰ ਚੱਕੋ, ਚੈੱਕ ਕਰੋ ਉਹ ਵੈਲਿਡ ਹੈ, ਜੇ ਕਿਤੇ ਐਕਸਪਾਇਰ ਹੋ ਗਿਆ ਤਾਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਉਸ ਨੂੰ ਰੀਨਿਊ ਕਰਾਓ। ਪਾਸਪੋਰਟ ਜਿਸ ਕੰਟਰੀ ਦੇ ਵਿਚ ਜਾਣਾ ਉਸਦਾ ਵੈਲਿਡ ਹੈ, ਜੇ ਨਹੀਂ ਹੈ ਤਾਂ ਪਹਿਲਾਂ ਲਗਾਓ ਫਿਰ ਟਿਕਟ ਬੁੱਕ ਕਰਵਾਓ। ਭਾਵੇਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਚਾਹੇ PR ਹੋ, ਇਹ ਡਾਕੂਮੈਂਟ ਤੁਹਾਨੂੰ ਆਪ ਵੀ ਚੈੱਕ ਕਰਨੇ ਚਾਹੀਦੇ ਨੇ। 8:30 ਤੋਂ ਲੈ ਕੇ 11 ਵਜੇ ਤੱਕ ਕਟਾਰੀਆ ਟੂਰਸ ਐਂਡ ਟਰੈਵਲ 2883 Dairy Road @Airport Road 4550 ਈਬਨੀਜ਼ਰ ਰੋਡ ਤੇ ਵਾਕਿਆ ਨੇ, ਨੰਬਰ ਹੈ 905-678-1200। ਲੋਟਸ ਫਿਊਨਰਲ ਹੋਮ, ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਆਖਰੀ ਸਾਹ ਆਪਾਂ ਸਾਰਿਆਂ ਨੇ ਲੈਣੀ ਹੈ, ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿੱਥੇ ਇਹ ਮੌਤ ਨੇ ਸਾਨੂੰ ਆ ਕੇ ਘੇਰ ਲੈਣਾ, ਕਿਉਂਕਿ ਇਹ ਸੱਚ ਹੈ, ਸਚਾਈ ਸੱਚੀ ਹੈ। ਇਹੀ ਹੈ ਕਿ ਜਾਣਾ ਤਾਂ ਸਾਰਿਆਂ ਨੇ ਹੀ ਹੈ, ਭਾਵੇਂ ਅੱਜ ਚੱਲ ਜਾਈਏ, ਭਾਵੇਂ ਕੱਲ੍ਹ ਚੱਲ ਜਾਈਏ, ਭਾਵੇਂ ਪਰਸੋਂ ਚੱਲ ਜਾਈਏ, ਭਾਵੇਂ ਨਰਸੋਂ ਚੱਲ ਜਾਈਏ, ਭਾਵੇਂ ਦੇਰ ਨਾਲ ਚੱਲ ਜਾਈਏ ਤੇ ਭਾਵੇਂ ਲੇਟ ਚੱਲ ਜਾਈਏ, ਮੌਤ ਅੱਗੇ ਤੇ ਕਿਸੇ ਦਾ ਜ਼ੋਰ ਕੋਈ ਨਾ, ਜਿੱਥੇ ਜੀ ਚਾਹੇ ਉੱਥੇ ਨੱਪ ਲੈਂਦੀ ਤੇ ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ। ਸਾਖਾ ਨਾਲ ਇਹ ਸਿਰਾਂ ਨੂੰ ਕੱਪ ਲੈਂਦੀ ਮੌਤ ਮਾਲਾ ਚੋਂ ਗਿਣਤੀ ਨਾਲ ਵਰੇ ਹੁੰਦੇ ਤੇ ਹਰ ਉਮਰ ਦਾ ਮਕੂਏ ਠੱਪ ਲੈਂਦੀ ਵੇਂਦੀ ਨਹੀਂ ਏ ਬੇਵਾ ਜਤੀਮ ਬੱਚੇ ਤੇ ਜਿਹਨੂੰ ਚੀ ਚਾਹੇ ਉਹਨੂੰ ਨੱਪ ਲੈਂਦੀ ਉਹਨੂੰ ਨੱਪ ਲੈਂਦੀ। ਉਸਤਾਦ ਦਾਮਨ ਸਾਹਿਬ ਕਹਿੰਦੇ ਨੇ ਕਿ ਮੌਤ ਆਉਣੀ ਆਉਣੀ, ਸਾਰੇ ਕਹਿੰਦੇ ਨੇ ਆਉਣੀ ਆਉਣੀ, ਪਰ ਜੇ ਕਿਤੇ ਆਖਰੀ ਸਮਾਂ ਆ ਗਿਆ ਤੁਰ ਕੇ ਪ੍ਰਾਣੀ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ, ਕਿਸੇ ਦੇਸ਼ ਤੋਂ ਮੰਗਵਾਉਣਾ ਤਾਂ ਨੰਬਰ ਨੋਟ ਕਰੋ 6475481888 ਟੂਲ ਕ੍ਰਿਸ਼ਨ ਦੇ ਨਾਲ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਲੋਟਸ ਫਿਊਨਰਲ ਹੋਮ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਅੰਦਰ ਇੰਡੀਆ ਚ ਤੁਸੀਂ ਪੈਸੇ ਆਪਣੇ ਖਾਤੇ ਚ ਵੇਖਣਾ ਚਾਹੁੰਦੇ ਹੋ ਰੇੜਾਸਨ ਤੇ ਮਿਕਲੋਗਲਨ ਦਾ ਏਰੀਆ ਲੁਧਿਆਣਾ ਟ੍ਰੇਡਿੰਗ ਇੰਕ ਨੂੰ ਕਾਲ ਕਰ ਸਕਦੇ ਹੋ 905-909-5400। ਅੱਜਕਲ ਕਾਫ਼ੀ ਅੱਛਾ ਰੇਟ ਮਿਲ ਰਿਹਾ ਹੈ। ਲਓ ਪੇਸ਼ ਨੇ ਇਨ੍ਹਾਂ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੀ ਕਚਹਿਰੀ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਆਸਟ੍ਰੇਲੀਆ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ ਦੇਣ ਦੀ ਪੂਰੀ ਤਿਆਰੀ, ਹੁਣ ਆਪਣੇ ਨਾਲ ਪਰਿਵਾਰ ਦੇ ਬੱਚਿਆਂ ਨੂੰ ਨਹੀਂ ਲੈ ਕੇ ਆ ਸਕਣਗੇ। ਆਸਟ੍ਰੇਲੀਆ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਪਾਰਟਨਰ ਤੇ ਬੱਚਿਆਂ ਨੂੰ ਨਾਲ ਲਿਆਉਣ ਤੋਂ ਰੋਕੇਗਾ ਤੇ ਵਰਕਿੰਗ ਹਾਲੀਡੇ ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕਰਨ ਜਾ ਰਿਹਾ। ਆਸਟ੍ਰੇਲੀਆ ਦੇ ਇਕ ਸੀਨੀਅਰ ਮੰਤਰੀ ਨੇ ਇਸ ਗੱਲ ਦੀ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਮਾਈਗ੍ਰੇਸ਼ਨ ਦੇ ਉੱਚੇ ਪੱਧਰ ਨੂੰ ਲੈ ਕੇ ਆਸਟ੍ਰੇਲੀਆ ਦੇ ਵਿਚ ਬਹਿਸ ਸਿਖਰਾਂ ਤੇ ਹੈ। ਆਸਟ੍ਰੇਲੀਆ ਸਰਕਾਰ ਦਾ ਇਹ ਕਦਮ ਵਨ ਨੇਸ਼ਨ ਵਨ ਪਾਰਟੀ ਤੋਂ ਬਿਆਨ ਤੋਂ ਬਾਅਦ ਆਇਆ ਹੈ। ਹਾਲ ਹੀ ਦੀਆਂ ਚੋਣਾਂ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਇਸ ਸੱਜੇ ਖੱਬੀ ਪਾਰਟੀ ਨੇ ਇਸ ਹਫ਼ਤੇ ਕਿਹਾ ਸੀ ਕਿ ਉਹ 3 ਸਾਲਾਂ ਵਿਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ 7.5 ਲੱਖ ਤੋਂ ਘੱਟ ਕਰ ਦੇਵੇਗੀ ਤਾਂ ਜੋ ਆਸਟ੍ਰੇਲੀਆ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਹਾਲਾਂਕਿ ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਮੰਤਰੀ ਟੋਨੀ ਬਰਕ ਨੇ ਉਨ੍ਹਾਂ ਸਾਰੇ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਬਦਲਾਅ ਵਨ ਨੇਸ਼ਨ ਪਾਰਟੀ ਤੋਂ ਪ੍ਰੇਰਿਤ ਸਨ। ਬਰਕ ਨੇ ਮਾਮਲੇ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸੋਚਣਾ ਪੂਰੀ ਤਰ੍ਹਾਂ ਗਲਤ ਹੈ ਕਿ ਇਹ ਕਿਸੇ ਸਿਆਸੀ ਮਾਹੌਲ ਨਾਲ ਨਜਿੱਠਣ ਲਈ ਹਾਲ ਹੀ ਵਿਚ ਕੀਤਾ ਗਿਆ ਕੰਮ ਹੈ। ਇਹ ਸੁਧਾਰ 2028 ਤੱਕ ਮਾਈਗ੍ਰੇਸ਼ਨ ਦਰ ਘਟਾਉਣ ਕਰਨ ਦੀ ਉਮੀਦ ਨਾਲ ਕੀਤਾ ਜਾ ਰਿਹਾ ਹੈ। ਉਧਰ ਅਮਰੀਕਾ ਵੱਲੋਂ ਮੈਕਸੀਕੋ ਤੋਂ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ। ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਿਸ ਦੇ ਬਿਗ ਬੈਂਡ ਖੇਤਰ ਵਿਚ ਅਮਰੀਕਾ ਮੈਕਸੀਕੋ ਸਰਹੱਦੀ ਕੰਧ ਦੀ ਨਿਰਮਾਣ ਸ਼ੁਰੂ ਕਰ ਦਿੱਤੈ। ਇਹ ਉਸ ਖੇਤਰ ਵਿਚ ਪਹਿਲਾ ਵੱਡਾ ਨਿਰਮਾਣ ਕਾਰਜ ਹੈ ਜਿੱਥੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦਾ ਭਾਰੀ ਵਿਰੋਧ ਹੋ ਰਿਹਾ ਸੀ। ਅਮਰੀਕੀ ਸੀਮਾ ਸੁਰੱਖਿਆ ਨੇ ਦਸਿਆ ਹੈ ਕਿ ਪੱਛਮੀ ਟੈਕਸਿਸ ਚ ਹੈਡਸਪੇਤ ਕਾਉਂਟੀ ਦੇ 47 ਮੀਲ ਲੰਬੇ ਹਿੱਸੇ ਚੋਂ 30 ਫੁੱਟ ਉੱਚੇ ਸਟੀਲ ਦੇ ਪੈਨਲ ਲਗਾਉਣ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਇਹ ਨਿਰਮਾਣ ਪ੍ਰਸ਼ਾਸਨ ਦੀ $46 ਅਰਬ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਧਾਂ ਰੁਕਾਵਟਾਂ ਸੜਕਾਂ ਅਤੇ ਟੈਕਨਾਲੋਜੀ ਦਾ ਜਾਲ ਵਿਛਾ ਕੇ ਟਰੰਪ ਦੇ ਚੋਣ ਵਾਅਦੇ ਨੂੰ ਪੂਰਾ ਕਰਨਾ ਹੈ। CBP ਮੁਤਾਬਕ ਹੁਣ ਸਰਹੱਦ ਦੇ ਹਫ਼ਤੇ ਵਿਚ ਔਸਤਨ 12 ਮੀਲ ਲੰਮੀ ਕੰਧ ਬਣਾਈ ਜਾ ਰਹੀ ਹੈ ਜੋ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਨਾਲ ਬਣਾਈ ਜਾ ਰਹੀ ਹੈ ਤੇ ਦੂਜੇ ਕਾਰਜਕਾਲ ਤੋਂ ਹੁਣ ਤੱਕ 200 ਮੀਲ ਤੋਂ ਵੱਧ ਨਵੀਂ ਰੁਕਾਵਟ ਬਣਾਈ ਜਾ ਚੁੱਕੀ ਹੈ। ਉਧਰ ਪਾਈਪ ਲਾਈਨ ਤੇ ਹਮਲੇ ਤੋਂ ਬਾਅਦ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਨੇ ਭਾਰਤੀ ਰਿਫਾਇਨਰੀ ਨੂੰ ਕੱਚੇ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਅਰਬ ਪ੍ਰਾਦੀਪ ਵਿਚ 1200 ਕਿਲੋਮੀਟਰ ਤੱਕ ਫੈਲੀ ਪੂਰਵ ਪੱਛਮੀ ਪਾਈਪ ਲਾਈਨ ਨੂੰ ਈਰਾਨ ਵੱਲੋਂ ਸਮਰਥਨ ਪ੍ਰਾਪਤ ਇਰਾਕੀ ਲੜਾਕੂਆਂ ਦੇ ਡਰੋਨ ਹਮਲਿਆਂ ਤੋਂ ਬਾਅਦ ਕੱਲ ਬੰਦ ਕਰ ਦਿੱਤਾ ਸੀ। ਇਸ ਮਹੀਨੇ ਸਾਊਦੀ ਅਰਬ ਦੇ ਊਰਜਾ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਪੱਛਮੀ ਲਾਲ ਸਾਗਰ ਤੱਟ ਦੇ ਨਾਲ ਜਮਨ ਵਿਚ ਸਥਿਤ ਹੂਤੀ ਬਾਗੀਆਂ ਵੱਲੋਂ ਕਈ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ। ਈਰਾਨ ਵੱਲੋਂ ਸਮਰਥਨ ਪ੍ਰਾਪਤ ਇਸ ਸਮੂਹ ਦੇ ਲਾਲ ਸਾਗਰ ਵਿਚ ਸਾਊਦੀ ਜਹਾਜ਼ਾਂ ਨੂੰ ਧਮਕੀ ਦਿੱਤੀ ਹੈ ਜਿਸ ਕਾਰਨ ਇਸ ਮਹੀਨੇ ਦੇ ਸ਼ੁਰੂ ਵਿਚ ਲੰਡਨ ਚੋਂ ਤੇਲ ਦੀਆਂ ਕੀਮਤਾਂ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਸਨ। ਕੈਨੇਡਾ ਦਾ ਯੂਰਪੀਅਨ ਯੂਨੀਅਨ ਵੱਲ ਝੁਕਾਅ ਟਰੰਪ ਉਤੇ ਭਾਰੀ ਪੈਣ ਲੱਗਾ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਖ਼ਬਰ ਸਾਂਝੀ ਕੀਤੀ ਗਈ ਸੀ ਪਰੰਤੂ ਸ਼ਾਮ ਦੇ ਸਰੋਤਿਆਂ ਦਰਸ਼ਕਾਂ ਲਈ ਟੈਰਿਫ ਨੀਤੀਆਂ ਕਾਰਨ ਅਮਰੀਕਾ ਕੈਨੇਡਾ ਵਪਾਰ ਚੋਂ ਖੜੋਤ ਅਮਰੀਕਾ ਦੇ ਕਈ ਸੈਨੇਟਰ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮ ਬਾਰੇ ਸੋਚਣਾ ਉਸ ਪਿੱਛੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹੈ। ਟੈਰਿਫ ਕਾਰਨ ਅਮਰੀਕਾ ਤੇ ਕੈਨੇਡਾ ਦੇ ਵਪਾਰਕ ਸਬੰਧਾਂ ਵਿਚ ਵੱਡੀ ਖੜੋਤ ਆਉਣ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕ ਕਈ ਔਕੜਾਂ ਖੜੀਆਂ ਹੋ ਗਈਆਂ ਹਨ ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਵਿਚ ਹੀ ਹੈ ਅਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ। ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿਚ ਕੋਈ ਇਤਰਾਜ਼ ਨਹੀਂ ਪਰ ਉਹ ਇਸ ਵਾਸਤੇ ਆਪਣੇ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਇਸ ਮਾਮਲੇ ਦੇ ਅੱਗੇ ਵਧਣਗੇ ਪਰ ਕੈਨੇਡਾ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਦੇ ਕੋਹਾਟ ਜ਼ਿਲ੍ਹੇ ਵਿਚ ਪੁਲਿਸ ਲਾਈਨ ਨੇੜੇ ਸਥਿਤ ਇਕ ਮਸਜਿਦ ਚੋਂ ਅੱਜ ਜੁਮੇ ਦੀ ਨਮਾਜ਼ ਦੌਰਾਨ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 16 ਲੋਕ ਮਾਰੇ ਗਏ ਨੇ ਤੇ ਕਈ ਗੰਭੀਰ ਜ਼ਖਮੀ ਨੇ। ਅਧਿਕਾਰੀਆਂ ਨੇ ਹਮਲੇ ਵਿਚ ਮਾਰੇ ਗਏ ਦਸਿਆ ਹੈ ਕਿ ਲੋਕਾਂ ਵਿਚ 5 ਪੁਲਿਸ ਮੁਲਾਜ਼ਮ ਅਤੇ 11 ਆਮ ਨਾਗਰਿਕ ਸ਼ਾਮਲ ਹਨ। ਪੁਲਿਸ ਨੇ ਦਸਿਆ ਹੈ ਕਿ ਜ਼ਖਮੀਆਂ ਵਿਚ ਜ਼ਿਆਦਾਤਰ ਨਮਾਜ਼ੀ ਸਨ ਜੋ ਨਮਾਜ਼ ਪੜਨ ਆਏ। ਅਮਰੀਕਾ ਵਿਚ ਧਾਰਮਿਕ ਸਥਾਨਾਂ ਦੇ ਨੇੜੇ ਬਫਰ ਜ਼ੋਨ ਬਾਰੇ ਬਿੱਲ ਛੇਤੀ ਪਾਸ ਕਰਨ ਦੀ ਮੰਗ। ਅਮਰੀਕੀ ਸੰਸਦ ਮੈਂਬਰਾਂ ਨੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮਾਂ ਦੌਰਾਨ 100 ਫੁੱਟ ਦਾ ਪ੍ਰਦਰਸ਼ਨ ਮੁਕਤ ਬਫਰ ਜ਼ੋਨ ਬਣਾਉਣ ਵਾਲੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਕੈਪੀਟਲ ਹਿੱਲ ਤੇ ਸਿੱਖ, ਹਿੰਦੂ ਅਤੇ ਯਹੂਦੀ ਭਾਈਚਾਰਿਆਂ ਸਮੇਤ 30 ਤੋਂ ਵੱਧ ਗਰੁੱਪ ਬਿੱਲ ਦੀ ਹਮਾਇਤ ਜੁੜੇ। ਕਾਂਗਰਸਮੈਨ ਟੌਮ ਸੂਜੀ ਅਤੇ ਬ੍ਰੈਟ ਨੋਟ ਵੱਲੋਂ ਪੇਸ਼ ਰਾਈਟ ਟੂ ਵਰਸ਼ਿਪ ਐਕਟ ਤਹਿਤ ਧਾਰਮਿਕ ਸੇਵਾਵਾਂ ਸਮੇਂ ਪੂਜਾ ਘਰਾਂ ਦੇ ਆਲੇ ਦੁਆਲੇ ਭਾਵ ਧਾਰਮਿਕ ਅਦਾਰਿਆਂ ਦੇ ਆਲੇ ਦੁਆਲੇ 100 ਫੁੱਟ ਦਾ ਘੇਰਾ ਬਣਾਇਆ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਧਾਰਮਿਕ ਸਮਾਗਮਾਂ ਚੋਂ ਜਾਣ ਤੋਂ ਜਾਣ ਬੁੱਝ ਕੇ ਰੋਕਣਾ ਜਾਂ ਵਿਘਨ ਪਾਉਣਾ ਗੈਰ ਕਾਨੂੰਨੀ ਹੋਵੇਗਾ। ਡੈਮੋਕਰੇਟ ਆਗੂ ਸੂਜੀ ਨੇ ਕਿਹਾ ਹੈ ਕਿ ਪੂਜਾ ਕਰਨ ਦੇ ਅਧਿਕਾਰ ਲਈ ਕਿਸੇ ਨੂੰ ਵੀ ਆਪਣੇ ਮੰਦਰ, ਗੁਰਦੁਆਰਾ ਸਾਹਿਬ, ਚਰਚ ਜਾਂ ਮਸਜਿਦ ਚ ਦਾਖਲ ਹੁੰਦੇ ਸਮੇਂ ਡਰਨ ਦੀ ਲੋੜ ਨਹੀਂ ਹੈ। ਰਿਪਬਲਿਕਨ ਸੰਸਦ ਮੈਂਬਰ ਬ੍ਰੈਟ ਨੋਟ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਾਰਮਿਕ ਆਜ਼ਾਦੀ ਤੇ ਵੱਧ ਰਹੇ ਖਤਰੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹਨ। ਉਧਰ ਜਮਨ ਤੇ ਕਬਜ਼ੇ ਦੀ ਲੜਾਈ ਭਿਆਨਕ ਤੇਜ਼ ਹੋ ਗਈ ਹੈ। ਜੰਗ ਚੋਂ 63 ਲੋਕ ਮਾਰੇ ਗਏ ਨੇ, 1 ਲੱਖ ਤੋਂ ਵੱਧ ਬੇਘਰ ਦੱਸੇ ਜਾ ਰਹੇ ਨੇ। ਜਮਨ ਇਰਾਨ ਦੇ ਸਮਰਥਿਤ ਹੂਤੀ ਸਾਊਦੀ ਅਰਬ ਦੇ ਸਰਹੱਦੀ ਇਲਾਕਿਆਂ ਤੇ 20 ਮਿਜ਼ਾਈਲਾਂ ਤੇ ਡਰੋਨਾਂ ਨਾਲ ਲਗਾਤਾਰ ਹਮਲੇ ਕਰ ਰਹੇ ਹਨ ਜਦੋਂ ਕਿ ਸਾਊਦੀ ਫੌਜ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ਤੇ ਲਗਾਤਾਰ ਹਵਾਈ ਹਮਲੇ ਕਰ ਰਹੀ ਹੈ। ਇਸ ਲੜਾਈ ਵਿਚ ਕੱਲ ਰਾਤ ਦੇ ਬਾਅਦ 24 ਘੰਟਿਆਂ ਵਿਚ 63 ਤੋਂ ਵੱਧ ਲੜਾਕੂ ਅਤੇ ਫੌਜੀ ਮਾਰੇ ਜਾਣ ਦੀ ਖ਼ਬਰ ਹੈ। ਮਾਰੇ ਗਏ 40 ਲੜਾਕੂਆਂ ਵਿਚ ਜ਼ਿਆਦਾਤਰ ਸਾਊਦੀ ਅਰਬ ਦੇ ਹਵਾਈ ਹਮਲਿਆਂ ਦੇ ਸ਼ਿਕਾਰ ਹੋਏ ਦੱਸੇ ਜਾਂਦੇ ਨੇ ਜਦਕਿ ਲੜਾਈ ਵਿਚ ਜਰਮਨ ਫੌਜ ਦੇ 23 ਫੌਜੀ ਮਾਰੇ ਗਏ ਹਨ। ਇਸ ਲੜਾਈ ਵਿਚ ਲਾਲ ਸਾਗਰ ਅਤੇ ਬਾਬ ਅਲ ਮਦੇ ਸਟੇਟ ਦੇ ਨੇੜੇ ਦੇ ਇਲਾਕਿਆਂ ਤੇ ਹੂਤੀ ਦਾ ਕਬਜ਼ਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ। ਇਸ ਦੌਰਾਨ ਜਰਮਨ ਦੇ ਲੜਾਈ ਤੋਂ ਪ੍ਰਭਾਵਿਤ ਖੇਤਰਾਂ ਤੋਂ ਨਾਗਰਿਕਾਂ ਦਾ ਹਿਜਰਤ ਕਰਨਾ ਵੀ ਲਗਾਤਾਰ ਜਾਰੀ ਹੈ। ਘਰ ਛੱਡ ਕੇ ਸੁਰੱਖਿਆ ਇਲਾਕਿਆਂ ਵਿਚ ਜਾਣ ਵਾਲਿਆਂ ਦੀ ਗਿਣਤੀ 1,25,000 ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚ ਕਰੀਬ 3,000 ਲੋਕ ਅਦਨ ਦੀ ਖਾੜੀ ਪਾਰ ਕਰਕੇ ਜਿਬੂਤੀ ਪਹੁੰਚ ਗਏ ਹਨ। ਇਸ ਦੌਰਾਨ ਇਰਾਨ ਨੇ ਸਾਊਦੀ ਅਰਬ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੱਕਾ ਤੇ ਡਰੋਨ ਦੇ ਹਮਲੇ ਦੀ ਕੋਸ਼ਿਸ਼ ਦੀ ਝੂਠੀ ਅਫਵਾਹ ਨਾ ਫੈਲਾਏ। ਇਸ ਨਾਲ ਮੁਸਲਮਾਨ ਦੇਸ਼ਾਂ ਵਿਚ ਫਿਰਕਾ ਵੰਡੇਗਾ ਤੇ ਇਸ ਦਾ ਸਾਰੇ ਮੁਸਲਮਾਨ ਜਗਤ ਨੂੰ ਨੁਕਸਾਨ ਹੋਵੇਗਾ। ਉਧਰ ਨਿਊਜ਼ ਏਜੰਸੀ ANI ਅਨੁਸਾਰ ਇਰਾਨ ਨੇ ਸਾਊਦੀ ਅਰਬ ਦੁਆਰਾ ਮੱਕਾ ਤੇ ਹੂਤੀ ਦੇ ਡਰੋਨ ਹਮਲੇ ਦੀ ਕੋਸ਼ਿਸ਼ ਦੀ ਅਫਵਾਹ ਡਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਹਾ ਹੈ ਕਿ ਸਾਊਦੀ ਅਰਬ ਇਸ ਮਹੱਤਵਪੂਰਨ ਧਾਰਮਿਕ ਮਸਲੇ ਦਾ ਰਾਜਨੀਤਿਕ ਨਾ ਕਰੇ। ਇਰਾਨੀ ਵਿਦੇਸ਼ ਮੰਤਰੀ ਦੇ ਬੁਲਾਰੇ ਇਸਮਾਇਲ ਬਾਗੇਈ ਨੇ ਕਿਹਾ ਹੈ ਕਿ ਮੱਕਾ ਦੀ ਸੁਰੱਖਿਆ ਸਾਡੇ ਸਾਰਿਆਂ ਲਈ ਵਚਨਬੱਧਤਾ ਹੈ, ਇਸ ਲਈ ਠੋਸ ਸਬੂਤਾਂ ਦੇ ਬਿਨਾਂ ਕਿਸੇ ਵੀ ਤਰ੍ਹਾਂ ਦਾ ਦੋਸ਼ ਨਾ ਲਗਾਇਆ ਜਾਵੇ। ਮੱਕਾ, ਮਦੀਨਾ ਤੇ ਅਲ ਅਕਸਾ ਮਸਜਿਦ ਜਰੂਸ਼ਲਮ ਤੇ ਹਮਲੇ ਦੀ ਕੋਈ ਵੀ ਕੋਸ਼ਿਸ਼ ਜਾਂ ਵਿਚਾਰ ਘੋਰ ਨਿੰਦਣਯੋਗ ਹੈ। ਉਧਰ ਫਿਲੀਪੀਨਸ ਦੇ ਹਾਈ ਸਕੂਲ ਚੋਂ ਤਾਬੜਤੋੜ ਗੋਲੀਬਾਰੀ ਹੋਈ ਹੈ। ਹਮਲਾਵਰ ਸਮੇਤ 3 ਦੀ ਮੌਤ, 8 ਜ਼ਖਮੀ। ਇਲਾਕੇ ਦੇ ਵਿਚ ਫੈਲੀ ਦਹਿਸ਼ਤ। ਦੱਖਣੀ ਫਿਲੀਪੀਨਸ ਦੇ ਅਧਿਕਾਰੀਆਂ ਮੁਤਾਬਕ ਫਿਲੀਪੀਨ ਦੇ ਦੱਖਣੀ ਹਿੱਸੇ ਚ ਜੂਨ ਤੋਂ ਬਾਅਦ ਗੋਲੀਬਾਰੀ ਦੀ ਇਹ ਤੀਜੀ ਵੱਡੀ ਘਟਨਾ। ਇਸ ਤੋਂ ਪਹਿਲਾਂ ਫਿਲੀਪੀਨਸ ਦੇ ਸਕੂਲ ਚੋਂ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ। ਘਟਨਾ ਚੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਦੱਸੀ ਗਈ ਹੈ। ਮੇਅਰ ਪਾਲੇਸੀਆ ਮੁਤਾਬਕ ਦੁਪਹਿਰ ਦੇ ਖਾਣੇ ਤੋਂ ਬਾਅਦ ਹਮਲਾਵਰ ਨੇ ਵਿਦਿਆਰਥੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ 10 ਵਿਦਿਆਰਥੀਆਂ ਨੂੰ ਗੋਲੀ ਮਾਰੀ ਸੀ। ਇੱਥੇ ਲਵਾਂਗੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਫਿਰ ਵਾਪਸ ਆਵਾਂਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੈ। ਖਬਰਾਂ ਨੂੰ ਤੁਸੀਂ ਸੁਣਿਆ ਜਿਸ ਨੂੰ ਸਪਾਂਸਰ ਕਰ ਰਹੇ ਸਨ ਸਮੋਸਾ ਸਵੀਟਸ ਐਂਡ ਫੈਕਟਰੀ, ਜਿਨ੍ਹਾਂ ਦੀਆਂ ਵੱਖ ਵੱਖ ਸ਼ਾਨਦਾਰ ਲੋਕੇਸ਼ਨਸ ਨੇ। ਸਮੋਸਾ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਮਠਿਆਈਆਂ ਤੁਸੀਂ ਲਿਆਣੀਆਂ ਨੇ ਕਹਿ ਕੇ ਤਿਆਰ ਕਰਾਉਣੀ ਹੈ ਭਾਜੀ। ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ, 10615 ਬ੍ਰਹਮਣੀ ਰੋਡ ਅਤੇ 1850 ਅਲਬੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ। ਨੰਬਰ ਟੂ ਕਾਲ 416-213-1165। ਔਰ ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ, ਕੰਗਨ ਕੜੇ ਝੁਮਕੇ ਬਾਲੀਆਂ ਜੜਾਉਸਟ, ਖੂਬਸੂਰਤ ਰੈਡੋਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਹੈ ਅਸ਼ੋਕ ਜਿਲਰ। ਜਦੋਂ ਵੀ ਗਹਿਣਾ ਗੱਟਾ ਲੈਣਾ ਹੋਵੇ, ਡਾਇਮੰਡ ਦੀ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੋਵੇ, ਅਸ਼ੋਕ ਜਿਲਰ 905-672-4290। ਤਾਜ਼ੀਆਂ ਸਬਜ਼ੀਆਂ ਜੇਕਰ ਤੁਸੀਂ ਖੇਤਾਂ ਦੇ ਵਿਚ ਖੁਦ ਉਗਾਉਂਦੇ ਹੋ ਵਧੀਆ, ਜੇ ਨਹੀਂ ਇਸ ਵਕਤ ਬੀਜ ਸਕੇ ਤਾਂ ਤਾਜ਼ੀਆਂ ਲਹਿੰਦੀਆਂ ਸਬਜ਼ੀਆਂ ਜਿਹੜੀਆਂ ਨੇ ਤੁਸੀਂ ਇਨਸਮਝ ਮਹਿਸੂਸ ਕਰੋਗੇ ਕਿ ਅਸੀਂ ਹੱਥੀਂ ਤੋੜ ਕੇ ਲਿਆਂਦੀਆਂ ਨੇ, ਜਿਨ੍ਹਾਂ ਦੇ ਵਿਚ ਵੱਖ ਵੱਖ ਤਰ੍ਹਾਂ ਦਾ ਜਿਹੜਾ ਹੈ ਜੀ ਉਹ ਸਬਜ਼ੀਆਂ ਦਾ ਭੰਡਾਰ ਹੈ। ਸ਼ਲਗਮ, ਲੌਕੀ, ਮਿਰਚਾਂ, ਘੀਆ, ਮਟਰ, ਬਤਾਊ, ਮੂਲੀਆਂ, ਸਪੈਸ਼ਲ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ, ਪਲੰਘ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਮੱਕੀ ਦੀ ਰੋਟੀ ਦੇ ਨਾਲ ਸਪੈਸ਼ਲ ਤਿਆਰ ਕੀਤਾ ਜਾਂਦਾ। ਤੁਸੀਂ ਗੰਦਲਾਂ ਦਾ ਸਾਗ ਲਿਆ ਕੇ ਘਰੇ ਬਣਾਉਣਾ, ਤੁਹਾਡੀ ਮਰਜ਼ੀ। ਗਰੋਸਰੀ ਤੇ ਭਾਰੀ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਦਿਸ ਪ੍ਰੋਗਰਾਮ ਪ੍ਰੋਬਲੀ ਸਪੋਂਸਰ ਬਾਏ ਕਾਵਿਆ ਹੋਮੋਕੇਅਰ ਦੇ ਮੀਤਾ ਓਜਾ ਜੀ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਇਲਾਜ ਸੰਭਵ ਹੈ। ਜੇਕਰ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਜਿਸਦਾ ਇਲਾਜ ਚਾਹੁੰਦੇ ਹੋ, ਜਿਵੇਂ ਡਾਇਗਨੋਸ ਕਰਕੇ ਤੁਹਾਨੂੰ ਮੈਡੀਸਿਨ ਦੇਣਗੇ, ਉਸਦਾ ਪ੍ਰੋਪਰ ਸੇਵਨ ਕਰਨ ਦੇ ਨਾਲ ਬਿਮਾਰੀ ਕੁਝ ਦਿਨਾਂ ਦੇ ਵਿਚ ਹੀ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ, ਭਾਵ ਬਿਮਾਰੀ ਖਤਮ। ਖਾਵਿਆ ਹੋਮੋਕੇ, ਨੰਬਰ ਟੂ ਕਾਲ 647-60-2779, ਟੈਨ ਖੋਟਲ ਬੁਲੇਵਾਰਡ, ਏਅਰਪੋਰਟ ਦੇ ਨਜ਼ਦੀਕ, ਯੂਨਿਟ 104 ਚ ਵਾਕਿਆ ਨੇ। ਫਾਰਮ ਚ ਕੰਮ ਕਰਨਾ ਚਾਹੁੰਦੇ ਹੋ, ਅਜੈਬ ਸਿੰਘ ਸਹੋਤਾ ਜੀ ਮਿਲਟਨ, ਕੈਲਡਨ, ਬ੍ਰੈਮਟਨ, ਮਾਲਟਨ, ਮਿਸੀ ਸਾਗਾ ਦੇ ਵਿਚੋਂ ਘਰੋਂ ਪਿਕ ਕਰਦੇ ਨੇ, ਘਰੇ ਡਰਾਪ ਕਰਦੇ ਨੇ, ਵਾਪਸੀ ਤੇ ਸ਼ਾਮ ਨੂੰ ਤੁਹਾਡੇ ਖੀਸੇ ਦੇ ਵਿਚ ਡਾਲਰ ਹੁੰਦੇ ਨੇ, ਤੁਹਾਡੀ ਮਿਹਨਤ ਦੀ ਕਮਾਈ। ਅਜੈਬ ਸਿੰਘ ਸਹੋਤਾ ਜੀ ਨੂੰ 416-561-888-2 ਤੇ ਕਾਲ, ਫਾਰਮਾਂ ਦੇ ਵਿਚ ਕੰਮ ਕਰਕੇ ਪੈਸੇ ਕਮਾਉਣ ਲਈ ਤੁਸੀਂ ਕਰ ਸਕਦੇ ਹੋ। ਐਚ ਕੇ ਮੂਵਰਸ, ਤੁਹਾਡਾ ਕਿਸੇ ਵੀ ਤਰ੍ਹਾਂ ਦਾ ਮੂਵਿੰਗ ਦਾ ਕੰਮ ਹੈ ਕਰਾਉਣਾ, ਤੁਸੀਂ ਸਪੈਸ਼ਲ ਮੂਵਿੰਗ ਹੈ, ਲੌਂਗ ਡਿਸਟੈਂਸ ਮੂਵੀ ਹੈ, ਆਲ ਓਵਰ ਕੈਨੇਡਾ ਦੇ ਵਿਚ ਮੂਵਿੰਗ ਦਾ ਕੰਮ ਕਰਾਉਣਾ, ਹੈਵੀ ਡਿਊਟੀ ਸਟਾਫ ਹੈ, ਤੁਹਾਡਾ ਕੀਮਤੀ ਸਮਾਨ ਫੁੱਲਾਂ ਵਾਂਗੂ ਵਰੈਪ ਕਰਕੇ ਇਕ ਦੂਜੀ ਜਗ੍ਹਾ ਤੇ ਪਹੁੰਚਾਉਂਦੇ ਨੇ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਐਚ ਕੇ ਮੂਵਰਸ ਦੇ ਵੀਰ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 416-526-4 ਲਵਾਂਗੇ ਛੋਟੀ ਜੀ ਬ੍ਰੇਕ। ਬ੍ਰੇਕ ਤੋਂ ਪਹਿਲਾਂ ਦੱਸ ਦਈਏ ਕਿ IPTV ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟ੍ਰਾਇਲ ਫ੍ਰੀ। ਨੰਬਰ ਟੂ ਕਾਲ 647-554-5859। ਜੇਕਰ ਤੁਸੀਂ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਪੀਜ਼ਾ ਮਸ਼ੀਨ ਜਿਹੜਾ ਹੈ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਤੇ ਅੱਜ ਦੀਆਂ ਜਿਹੜੀਆਂ ਨੇ ਡੀਲਸ ਤੁਹਾਨੂੰ ਸਾਂਝੀਆਂ ਕਰਦੇ ਆ ਪੀਜ਼ਾ ਮਸ਼ੀਨ ਦੀਆਂ। 2 ਫਿਲੋਸਫਰ ਟੇਲ, ਬ੍ਰੈਮਟਨ ਹਾਸਪਿਟਲ, 373 ਸਟੀਲ ਸਟੀਲ ਅਤੇ ਮਿਕਲੋਗਲਨ ਤੇ ਤੁਸੀਂ 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ $24.99 ਦੇ ਵਿਚ ਪਿਕ ਕਰ ਸਕਦੇ ਹੋ ਜੀ। ਨੰਬਰ ਟੂ ਕਾਲ 905-490-1222 ਤੇ ਕਾਲ ਕੀਤਾ ਜਾ ਸਕਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਮੜਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਰੇ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ
3: ਤੇ ਮੇਰੇ ਜੀਜੇ ਲਈ ਘੜੀ।
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ 9056714290।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਇਹ ਟਾਟਾ ਆਟੋ ਇਲੈਕਟ੍ਰਿਕ ਆ, ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਆ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
3: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
4: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
3: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
5: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
3: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 426, 679-9191।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਦੈਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
8: HK Movers, home, offices, apartments and delivery, big or small, we move it all.
9: HK Movers,
8: local and long distance, we also ship cars, Kailor Transport and moving services.
9: For service with a smile, give us a call.
8: Call Mr. Harminder 416-524-6704.
9: 416-524-6704.
8: Visit 140 Advanced Boulevard, Unit Number 10, Brampton.
10: Long distance moving specialist,
8: HK Movers.
11: HK Movers,
12: Brampton. ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
13: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
12: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557।

0: ਪਿਕਰਿੰਗ ਐਜੈਕਸ ਤੋਂ ਕਾਲ ਆਉਣੀ ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਇਸ ਤੋਂ ਇਲਾਵਾ ਇਧਰ ਨੈਗਰਾ ਫਾਲ ਬਫਲੋ ਤੋਂ ਕਾਲਾਂ ਆਉਣੀਆਂ, ਔਰ ਵਾਨ ਦੀ ਏਰੀ ਦੇ ਵਿਚ ਵੀ ਇਹ ਸ਼ਾਮ ਨੂੰ ਬਹੁਤ ਘੱਟ ਸੁਣਾਈ ਦਿੰਦਾ ਸੀ, ਦੁਪਹਿਰੇ ਤਾਂ ਟੱਲੀ ਵਾਂਗੂ ਟਣਕਦਾ। ਮੈਂ ਖੁਦ ਵੀ ਜਾ ਕੇ ਵੇਖ ਗਿਆ ਈਟੋਬੀਕੋ ਦੇ ਵਿਚ। ਇਸ ਤੋਂ ਇਲਾਵਾ ਟੋਰਾਂਟੋ ਡਾਊਨ ਟਾਊਨ ਔਰ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਇਹ ਜਿਹੜੇ ਏਰੀਆ ਨੇ ਇਨ੍ਹਾਂ ਦੇ ਵਿਚ ਵੀ ਤੁਸੀਂ ਸਾਨੂੰ ਸੁਣਦੇ ਹੋ। ਬੈਰੀ ਵਾਲੇ ਪਾਸਿਓਂ ਕਾਲ ਆਉਣੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ, ਤੇ ਹੋਰ ਵੱਖ ਵੱਖ ਏਰੀਆ ਦੇ ਵਿਚੋਂ ਤੁਹਾਡੀਆਂ ਜਿਹੜੀਆਂ ਫੀਡਬੈਕਸ ਆ ਰਹੀਆਂ ਨੇ ਉਸ ਸਭ ਲਈ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸੁਣਦੇ ਹੋ, ਦੇਖਦੇ ਹੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰ ਲੈਣਾ। ਰੰਗਲਾ ਪੰਜਾਬ ਤੇ ਸੀਜੀਐਮਆਰ 1320 AM ਦਾ ਐਪ ਡਾਊਨਲੋਡ ਕਰ ਲਓ। ਔਰ ਇੱਕ ਤੁਹਾਡੇ ਵੱਲੋਂ ਸਾਨੂੰ ਬਾਰ ਬਾਰ ਫੋਨ ਕਾਲਸ ਆ ਰਹੀਆਂ ਨੇ ਕਿ ਬਾਈ ਜੀ ਦੱਸੋ ਨਵੇਂ ਹੋਸਟ ਜਾਂ ਕਿਹੜੇ ਕਿਹੜੇ ਹੋਸਟ ਆ ਰਹੇ ਨੇ, ਸਾਡੇ ਵਾਸਤੇ ਸਾਰਿਆਂ ਲਈ ਜਿਹੜੇ ਨੇ ਉਹ ਦਰਵਾਜੇ ਖੁੱਲ੍ਹੇ ਨੇ, ਸਾਰਿਆਂ ਵਾਸਤੇ ਦਰਵਾਜੇ ਸੀਜੀਐਮਆਰ 1320 ਦੇ, ਜਿਵੇਂ 70 ਸਾਲ ਤੋਂ ਚੱਲਦਾ ਆ ਰਿਹਾ। ਸਿਰਫ ਕੋਈ ਫਰਕ ਨਹੀਂ ਹੈ, ਨੰਬਰਾਂ ਦਾ ਫਰਕ ਹੋਊਗਾ। ਨੰਬਰ ਵੀ ਜਿਹੜੇ ਨੇ ਆਈ ਥਿੰਕ ਪਹਿਲੀ ਤਰੀਕ ਤੋਂ ਅਸੀਂ ਪੁਰਾਣੇ ਨੰਬਰ 905-338-1320-905-271-1320 ਸੀਜੀਐਮਆਰ ਦੀ ਵੈਬਸਾਈਟ ਸਾਰਾ ਕੁਝ ਉਹੀ ਹੋਵੇਗਾ। ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਟੈਸਟਿੰਗ ਪੀਰੀਅਡ ਹੈ ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਬਿਰਤੀਆਂ ਲੋਕਾਂ ਦੀਆਂ ਸੋਚਾਂ ਵੀ ਨਾਲ ਨਾਲ ਟੈਸਟ ਹੋ ਰਹੀਆਂ ਨੇ। ਸੋ ਮੁਬਾਰਕ ਹੈ ਸਭ ਨੂੰ। ਸੋ ਲਓ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਵਿਚ ਹੁਣ ਪੇਸ਼ ਕਰਾਂਗੇ ਪੰਜਾਬ ਤੋਂ ਖ਼ਬਰਾਂ, ਜਿਸ ਨੂੰ ਲੈ ਕੇ ਹਾਜ਼ਰ ਨੇ ਚਰਨਜੀਤ ਸਿੰਘ ਜੀ ਜੋਗੀ, ਤੁਹਾਡੀ ਸੇਵਾ ਦੇ ਵਿਚ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ ਸੀਜੀਐਮਆਰ 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪਾਕਿਸਤਾਨ ਦੇ ਕੋਹਾਰ ਦੇ ਵਿਚ ਨਮਾਜ਼ ਦੇ ਦੌਰਾਨ ਮਸਜਿਦ ਨੇੜੇ ਹੋਇਆ ਧਮਾਕਾ, 16 ਲੋਕਾਂ ਦੀ ਗਈ ਜਾਨ। ਡੀਐਮ ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ ਪੀਏ ਦੀ ਅਗਾਊਂ ਜ਼ਮਾਨਤ ਹਾਈ ਕੋਰਟ ਵੱਲੋਂ ਹੋਈ ਰੱਦ। ਫਰੀਦਕੋਟ ਦੇ ਵਿਚ 2 ਕੈਨੇਡਾ ਸਮੇਤ ਕੈਨੇਡਾ ਦਾ ਪੀਆਰ ਨੌਜਵਾਨ ਗ੍ਰਿਫ਼ਤਾਰ, ਜਾਂਚ ਜਾਰੀ। ਹਰਬੀਰ ਕਤਲਕਾਂਡ ਦੇ ਵਿਚ ਅਦਾਲਤ ਦਾ ਵੱਡਾ ਫੈਸਲਾ, ਦੋਸ਼ੀ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ। ਤੇ 19 ਸਤੰਬਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਚ ਸ਼ੁਰੂ ਕਰੇਗੀ ਆਪਣੀ ਚੋਣ ਮੁਹਿੰਮ। ਹੁਣ ਖਬਰਾਂ ਤਫਸੀਲ ਦੇ ਨਾਲ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਰ ਜ਼ਿਲ੍ਹੇ ਦੇ ਵਿਚ ਪੁਲਿਸ ਲਾਈਨ ਦੇ ਵਿਚ ਸਥਿਤ ਇਕ ਮਸਜਿਦ ਨੇੜੇ ਧਮਾਕੇ ਦੇ ਵਿਚ ਘੱਟੋ ਘੱਟ 16 ਲੋਕਾਂ ਦੀ ਜਾਨ ਜਾਣ ਦਾ ਸਮਾਚਾਰ ਮਿਲਿਆ ਅਤੇ ਇਸ ਧਮਾਕੇ ਦੇ ਵਿਚ 50 ਤੋਂ ਵੱਧ ਲੋਕ ਜ਼ਖਮੀ ਵੀ ਦੱਸੇ ਗਏ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਧਮਾਕਾ ਪੁਲਿਸ ਲਾਈਨਾਂ ਦੇ ਅਹਾਤੇ ਦੇ ਅੰਦਰ ਸਥਿਤ ਮਸਜਿਦ ਦੇ ਨੇੜੇ ਹੋਇਆ ਹੈ। ਸਥਾਨਕ ਮੀਡੀਆ ਇਸ ਹਮਲੇ ਨੂੰ ਆਤਮਘਾਤੀ ਹਮਲਾ ਦੱਸ ਰਿਹਾ ਹੈ। ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਬੰਬ ਧਮਾਕੇ ਤੋਂ ਬਾਅਦ ਮਸਜਿਦ ਦੇ ਬਾਹਰ ਵੀ ਗੋਲੀਬਾਰੀ ਹੋਈ ਹੈ। ਹਾਲਾਂਕਿ ਇਹ ਖੁਲਾਸਾ ਨਹੀਂ ਹੋਇਆ ਕਿ ਹਮਲਾ ਕਿਸ ਅੱਤਵਾਦੀ ਸੰਗਠਨ ਵੱਲੋਂ ਕੀਤਾ ਗਿਆ। ਇਸ ਹਮਲੇ ਦੇ ਵਿਚ ਵਿਸਫੋਟਕ ਦੇ ਨਾਲ ਭਰੀ ਇਕ ਗੱਡੀ ਮਸਜਿਦ ਦੇ ਗੇਟ ਦੇ ਨਾਲ ਟਕਰਾਈ, ਜਿਸ ਕਾਰਨ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਦੇ ਨਾਲ ਮਸਜਿਦ ਦੇ ਬਾਹਰ ਇਕ ਵੱਡਾ ਟੋਆ ਬਣ ਗਿਆ। ਪੁਲਿਸ ਨੇ ਕਿਹਾ ਕਿ ਜ਼ਖਮੀਆਂ ਦੇ ਵਿਚ ਪੁਲਿਸ ਕਰਮਚਾਰੀ ਵੀ ਸ਼ਾਮਲ ਨੇ। ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ ਵਿਚ ਫਰਾਰ ਚੱਲ ਰਹੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਅਤੇ ਪੀਏ ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਉਂਦਿਆਂ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੇ ਵਿਚ ਤਤਕਾਲੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀਏ ਦਿਲਬਾਗ ਸਿੰਘ ਤੇ ਕਥੇ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿਚ ਅੰਮ੍ਰਿਤਸਰ ਪੁਲਿਸ ਨੇ ਤਿੰਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਲਾਲਜੀਤ ਭੁੱਲਰ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ। ਬਾਅਦ ਵਿਚ ਉਨ੍ਹਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਦੌਰਾਨ ਮ੍ਰਿਤਕ ਜ਼ਿਲ੍ਹਾ ਮੈਨੇਜਰ ਦੀ ਪਤਨੀ ਉਪਿੰਦਰ ਕੌਰ ਜੌਲੀ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਲ ਹੀ ਦੇ ਵਿਚ ਵਾਪਸ ਲੈ ਲਿਆ ਗਿਆ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਫਰੀਦਕੋਟ ਦੇ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ 5 ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਤੋਂ ਪਹਿਲਾਂ ਕਾਉਂਟਰ ਇੰਟੈਲੀਜੈਂਸ ਵੱਲੋਂ ਕਾਰਵਾਈ ਕਰਦਿਆਂ 2 ਗ੍ਰਨੇਡਾਂ ਸਮੇਤ 1 ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਵਾਸੀ ਨਵਜੋਤ ਸਿੰਘ ਉਰਫ ਨਵ ਵਜੋਂ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਨੌਜਵਾਨ ਕੈਨੇਡਾ ਦਾ ਪੀਆਰ ਹੈ ਔਰ ਉਸਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਹੋਣ ਦਾ ਵੀ ਖਦਸ਼ਾ।

0: ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਗਈ ਸੀ। ਕਾਊਂਟਰ ਇੰਟੈਲੀਜੈਂਸ ਵੱਲੋਂ ਨਹਿਰੂ ਸਟੇਡੀਅਮ ਦੇ ਨੇੜੇ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ ਕਾਬੂ ਕੀਤਾ। ਇਸ ਮਾਮਲੇ ਦੇ ਵਿਚ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਫਾਜ਼ਿਲਕਾ ਦੇ ਵਿਚ ਐਕਸਪਲੋਜਿਵ ਸਬਸਟੈਂਸ ਐਕਟ ਅਤੇ UAP ਦੇ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਹੈ। ਉਥੇ ਗ੍ਰਿਫ਼ਤਾਰ ਨੌਜਵਾਨ ਦੇ ਪਿਤਾ ਸੂਬਾ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦਾ PR ਹੈ ਅਤੇ 12 ਸਤੰਬਰ ਨੂੰ ਹੀ ਭਾਰਤ ਵਾਪਸ ਆਇਆ ਸੀ। ਉਨ੍ਹਾਂ ਮੁਤਾਬਕ ਵੀਰਵਾਰ ਸ਼ਾਮ ਨੂੰ ਪੁੱਤਰ ਨੇ ਦਸਿਆ ਕਿ ਉਸਦਾ ਕੋਈ ਕੋਰੀਅਰ ਆਉਣਾ ਹੈ। ਜਦੋਂ ਆਪਣੇ ਪੁੱਤਰ ਦੇ ਨਾਲ ਕੋਰੀਅਰ ਲੈਣ ਦੇ ਲਈ ਸਾਦਿਕ ਚੌਂਕ ਪਹੁੰਚੇ ਤਾਂ ਉਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ CI ਸਟਾਫ ਲੈ ਗਏ। ਸੂਬਾ ਸਿੰਘ ਨੇ ਦਸਿਆ ਕਿ ਬਾਅਦ ਵਿਚ ਰਾਤ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਤਾਂ ਛੱਡ ਦਿੱਤਾ ਪਰ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਪਿਛਲੇ ਸਾਲ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਸ਼ਹਿਰ ਨਿਊ ਦੀਪਨਗਰ ਤੋਂ ਅਗਵਾ ਕੀਤੇ 5 ਸਾਲਾਂ ਹਰਬੀਰ ਨੂੰ ਬੇਰਹਿਮੀ ਦੇ ਨਾਲ ਕਤਲ ਕਰਨ ਵਾਲੇ ਦੋਸ਼ੀ ਨਾਨਕੇ ਯਾਦਵ ਨੂੰ ਅੱਜ ਮਨਪ੍ਰੀਤ ਕੌਰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਲਗਭਗ 8 ਮਹੀਨੇ ਪਹਿਲਾਂ ਨਿਊ ਦੀਪਨਗਰ ਦੇ ਵਿਚ ਘਰ ਦੇ ਬਾਹਰੋਂ ਮਾਸੂਮ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾ ਕੇ ਉਥੇ ਉਸਦੇ ਨਾਲ ਬਦਫੈਲੀ ਕਰਨ ਤੋਂ ਬਾਅਦ ਕਤਲ ਕਰਨ ਦੀ ਇਸ ਵਾਰਦਾਤ ਨੇ ਪੂਰੇ ਹੁਸ਼ਿਆਰਪੁਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਇਨਸਾਫ਼ ਮਿਲਿਆ। 19 ਸਤੰਬਰ ਤੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਪਹਿਲਾਂ ਲੁਧਿਆਣਾ ਦੇ ਵਿਚ ਚੋਣ ਪੈਂਫਲੇਟ ਜਾਰੀ ਕਰਨਗੇ। ਇਸ ਤੋਂ ਬਾਅਦ ਆਪ 20 ਸਤੰਬਰ ਤੋਂ ਇਕ ਮੈਗਾ ਲੈਵਲ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਵਿਚ ਘਰ ਘਰ ਜਾ ਕੇ ਇਸ ਦੀ ਸ਼ੁਰੂਆਤ ਕਰਨਗੇ। ਇਸ ਮੈਗਾ ਮੁਹਿੰਮ ਦੇ ਦੌਰਾਨ ਆਪ ਦੇ 2,68,000 ਬੂਥ ਕਮੇਟੀ ਮੈਂਬਰ ਘਰ ਘਰ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣਗੇ। ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਪਾਰਟੀ ਇਸ ਦੌਰਾਨ ਆਪਣੀ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647 4481 88, 6475478188। ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਕੰਟੈਕਟ ਕਰੋ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
1: ਨੁੜਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
4: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
5: ओ यार काव्या, होमो केयर होम्योपैथी फॉर बेटर हेल्थ।
6: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
7: 6477602779 और विजिट 10 कॉटरेल बुलेवार्ड, यूनिट 104, ब्रैम्पटन।
8: ओ हेलो यार, मेरा भी लोड ले जी, ट्रक फिर खड़ गया यार।
9: ओ प्रावा, हैप्पी बडियाल ते सुखा टीसी कोल जा ते ट्रक दी एक नंबर रिपेयर करा।
8: सच्ची?
9: ओ मुच्ची,
8: फेयर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
9: इना कोला सालां दा तजुर्बा।
8: हुन एड्रेस भी लिखा।
9: ले लिख ला, 1 गुड मार्ट प्लेस, इटोबी कोक, यूनिट 5।
8: कॉल 6477067 6477067 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6477 6
1: ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT 4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
10: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ,
11: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
12: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ, ਫੋਨ ਨੰਬਰ 4167498333 ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
13: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
1: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
14: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464 905-450-6464
15: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
16: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ।
17: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜੀਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656 ਦੈਟਸ 905-790-5656 J. Kaloti, tried, trusted, most effective.
18: अगर थोड़े बेसमेंट दे विच पानी दी लीकेज हो रही है तुसी उस तो छुटकारा पाना चाहते हो तो इको एक नाम नु याद रखना पिछले 25 सालों तो कम्युनिटी दे विच मन्या पर मन्या नाम बेस्ट रेनोवेशन दे सतविंदर सिंह 416-451-4565 25 साल दी दिंदे ने नाल वारंटी 416-451-4565 ते कॉल करो ते हमेशा हमेशा ली पानी दी लीकेज तो पाओ छुटकारा।
19: हर घर की एक डिमांड होती है की उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू ईस्ट ब्रैम्पटन 9057900560 स्टीवंस फर्नीचर।

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: अपने दंदा दा रखो ख्याल SM Springdale Dental Center दे नाल।
3: Wide range of services, wisdom tooth, root canal, denture.
4: For dental extraction, cleaning, gum treatment and implant.
2: SM Springdale Dental Center, 2260 Bovade Drive East, Brampton. Bovade Jingosi Dental Center, 811 Bovade Drive, Unit 17, Brampton. Call 905-789-8266.
5: पंजाबी दिल अंग्रेजी वाइब CJMR इज बैक अलाइव CJMR 1320 आ गया हुए छा गया हुए।
6: तुसी सुन रहे हो चावला न्यूज नेटवर्क टोरंटो CNN टोरंटो।
7: चावला न्यूज नेटवर्क टोरंटो CNN टोरंटो वॉइस ऑफ सिटी 1320 AM 70 साल तो चलते आ रहे CJMR 1320 AM ਤੇ ਇੱਕ ਵਾਰੀ ਫਿਰ ਤੋਂ ਜਿੱਥੇ ਆਪ ਜੀ ਦਾ ਸਵਾਗਤ ਹੈ ਉੱਥੇ ਲਓ ਅੱਜ ਸ਼ੁੱਕਰਵਾਰ ਦੀ ਮਹਿਫਲ ਤਲੀ ਹਲਕਾ ਫੁਲਕਾ ਗੀਤ ਸੰਗੀਤ ਕੁਝ ਖੇਡਾਂਗੇ ਕੁਝ ਹੱਸਾਂਗੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਦਾ ਲਾ ਸਾਂਝਾ ਕਰਾਂਗੇ ਪਰੰਤੂ ਉਸ ਤੋਂ ਪਹਿਲਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਸ਼ਾਮਲ ਕਾਵਿਆ ਹਮਕਰ ਤੋਂ ਮੀਤਾ ਓਜਾ ਜੀ ਹਰ ਸ਼ੁੱਕਰਵਾਰ ਦੀ ਮਹਿਫਲ ਦੀ ਤਰ੍ਹਾਂ ਅੱਜ ਵੀ ਹਾਜ਼ਰ ਨੇ ਤੇ ਕਰਦੇ ਹਾਂ ਉਨ੍ਹਾਂ ਦਾ ਸਵਾਗਤ। ਮੀਤਾ ਜੀ ਵੈਲਕਮ ਸਵਾਗਤ ਹੈ ਜੀਆਂ ਨੂੰ ਗੁੱਡ ਈਵਨਿੰਗ
8: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਦੇਖਾਂਗੇ ਕਿਡਨੀ ਸਟੋਨਸ ਦੇ ਬਾਰੇ ਮੇਂ। ਅਬ ਨਾਰਮਲੀ ਕਿਆ ਹੋਤਾ ਹੈ ਕਿ ਹਮਾਰੀ ਬੋਡੀ ਸੇ ਜੋ ਐਕਸੈਸ ਮਿਨਰਲਸ ਹੈ ਵੋ ਯੂਰੀਨ ਥਰੂ ਬੋਡੀ ਸੇ ਬਾਹਰ ਨਿਕਲ ਜਾਤੇ ਹੈ ਪਰ ਜਬ ਕੋਈ ਕਾਰਨ ਸੇ ਯੇ ਮਿਨਰਲਸ ਕਾ ਕਾਨਸਨਟ੍ਰੇਸ਼ਨ ਜ਼ਿਆਦਾ ਬੜ ਗਿਆ ਯਾ ਕਿਡਨੀ ਇਸਕੋ ਜਬ ਨਿਕਾਲ ਨਹੀਂ ਪਾ ਰਹੀ ਹੈ ਤੋ ਫਿਰ ਇਸਕੇ ਕ੍ਰਿਸਟਲਸ ਜੋ ਹੈ ਵੋ ਇਕੱਠੇ ਹੋ ਕੇ ਪੱਥਰੀ ਬਣਾ ਦੇਤੇ ਹੈ ਕਿਡਨੀ ਕੇ ਅੰਦਰ ਜੋ ਕਈ ਬਾਰ ਰੇਤ ਸੀ ਹੋਤੀ ਹੈ ਸਮਟਾਈਮਸ ਛੋਟੇ ਛੋਟੇ ਸਟੋਨਸ ਬਣ ਜਾਤੇ ਹੈ ਤੋ ਕਈ ਬਾਰ ਬੜਾ ਸਟੋਨ ਕੇ 7-8 millimeter ਕਾ ਸਟੋਨ ਬਣਾ 1 centimeter ਕਾ ਬਣ ਗਿਆ ਯਾ ਉਸਸੇ ਵੀ ਥੋੜਾ ਬੜਾ ਜੋ ਹੈ ਯੇ ਸਟੋਨ ਬਣ ਜਾਤਾ ਹੈ। ਪਥਰੀ ਜੋ ਹੈ ਯੂਜਲੀ ਕੋਈ ਵੀ ਏਕ ਸਾਈਡ ਕੀ ਕਿਡਨੀ ਮੇ ਹੋਤੀ ਹੈ ਕਈ ਬਾਰ ਏਕ ਹੀ ਸਾਈਡ ਮੇ ਮਲਟੀਪਲ ਸਟੋਨਸ ਹੋਤੇ ਹੈ ਤੋ ਸਮਟਾਈਮਸ ਦੋਨੋ ਕਿਡਨੀ ਮੇ ਇਸ ਤਰ੍ਹਾਂ ਪਥਰੀਆਂ ਬਣਨੇ ਲਗਤੀ ਹੈ। ਅਬ ਯੇ ਸਟੋਨ ਕਰਕੇ ਕਿਆ ਹੋਗਾ ਕਿ ਆਪਕੋ ਸਾਈਡ ਮੇ ਦਰਦ ਹੋਣਾ ਕਿ ਆਪਕੀ ਬੈਕ ਮੇ ਯਾ ਫਿਰ ਆਗੇ ਕੀ ਔਰ ਐਬਡੋਮੀਨਲ ਏਰੀਆ ਮੇ ਯੇ ਪੇਨ ਆ ਰਹਾ ਹੈ ਜਿਸ ਸਾਈਡ ਕੀ ਕਿਡਨੀ ਮੇ ਪਥਰੀ ਬਣੀ ਹੈ ਉਸ ਸਾਈਡ ਪੇ ਔਰ ਯੇ ਜੋ ਦਰਦ ਹੋਤਾ ਹੈ ਵੋ ਗ੍ਰੋਇਨ ਮੇ ਜਾਏਗਾ ਲੋਅਰ ਐਬਡੋਮੀਨ ਮੇ ਆਪ ਫੀਲ ਕਰੇਂਗੇ ਔਰ ਉਸਕੇ ਸਾਥ ਯੂਰੀਨ ਪਾਸ ਕਰਤੇ ਵਕਤ ਆਪਕੋ ਦਰਦ ਹੋਣਾ ਬਰਨਿੰਗ ਹੋਣਾ ਬਾਰ ਬਾਰ ਆਪਕੋ ਵਾਸ਼ਰੂਮ ਜਾਣਾ ਪੜ ਰਹਾ ਹੈ ਔਰ ਯੂਰੀਨ ਕਾ ਫਲੋ ਵੀ ਜੋ ਹੈ ਯੇ ਕਮ ਹੋ ਜਾਤਾ ਹੈ ਰੁਕ ਜਾਣਾ ਠੰਡ ਲੱਗ ਕੇ ਬੁਖਾਰ ਆ ਜਾਤਾ ਹੈ ਯੂਰੀਨ ਮੇ ਬਲੱਡ ਜਾਣਾ ਰੇਤ ਸੀ ਜਾਣਾ ਨੋਸ਼ੀਆ ਵੋਮਿਟਿੰਗ ਯੇ ਸਾਰੇ ਸਿਮਟਮਸ ਪਥਰੀ ਕਰਕੇ ਫੀਲ ਕਰਤੇ ਹੈ
9: ਕੁਛ ਦਿਨ। ਦਿਸ ਇਜ਼ CJMR ਦ ਵੋਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ
8: ਮੇ ਆਤੀ ਹੈ ਤੋ ਉਸ ਵਕਤ ਆਪਕੋ ਪੇਨ ਫੀਲ ਹੋਣਾ ਸ਼ੁਰੂ ਹੋਤਾ ਹੈ ਯਾ ਬੜ ਜਾਤੀ ਹੈ ਸ਼ਾਰਪ ਵਾਲੀ ਪੇਨ ਹੋਤੀ ਹੈ ਸੋ ਡਾਇਟ ਜਿਸ ਮੇ ਕੈਲਸ਼ੀਅਮ ਓਕਸੈਲੇਟ ਜ਼ਿਆਦਾ ਹੈ ਪਿਓਰੀਨ ਜ਼ਿਆਦਾ ਹੈ ਤੋ ਉਸ ਕਰਕੇ ਆਪਕਾ ਖਾਣਾ ਪੀਣਾ ਜੋ ਹੈ ਉਸ ਕਰਕੇ ਯੇ ਪਥਰੀ ਬਣ ਜਾਤੀ ਹੈ ਕਈ ਬਾਰ ਯੇ ਬਾਰ ਬਾਰ ਬਣਨੇ ਲਗਤੀ ਹੈ ਹੈਰੀਡਿਟੀ ਮੇ ਵੀ ਯੇ ਹੋਤਾ ਹੈ ਔਰ ਕੋਈ ਕਾਰਨ ਸੇ ਬੋਡੀ ਸੇ ਵਾਟਰ ਲੋਸ ਹੋ ਜਾਤਾ ਹੈ ਡੀਹਾਈਡਰੇਸ਼ਨ ਹੋ ਜਾਤਾ ਹੈ ਡਾਇਰੀਆ ਯਾ IBD ਜੈਸੀ ਕੰਡੀਸ਼ਨ ਹੈ ਤੋ ਉਸ ਕਰਕੇ ਔਰ ਕੁਛ ਮੈਡੀਸਿਨਸ ਵੀ ਇਸਕੋ ਟ੍ਰਿਗਰ ਕਰ ਦੇਤੀ ਹੈ ਅਬ ਕੈਲਸ਼ੀਅਮ ਜੋ ਹੈ ਜ਼ਿਆਦਾਤਰ ਓਕਸੈਲੇਟ ਯਾ ਫੋਸਫੇਟ ਕੇ ਸਾਥ ਯੇ ਪਥਰੀ ਬਣਾਤਾ ਹੈ 75% ਜੋ ਸਟੋਨਸ ਹੋਤੇ ਹੈ ਕੈਲਸ਼ੀਅਮ ਸੇ ਬਨੇ ਹੋਤੇ ਹੈ ਤੋ ਇਸਕੇ ਇਲਾਵਾ ਜਿਨਕੋ ਬਾਰ ਬਾਰ ਯੂਰੀਨ ਮੇ ਇਨਫੈਕਸ਼ਨ ਹੋ ਰਹੇ ਹੈ ਯਾ ਫੈਮਿਲੀ ਮੇ ਹੀ ਚਲਤੇ ਰਹਤੇ ਹੈ ਸਟੋਨ ਕੇ ਏਕ ਫੈਮਿਲੀ ਮੈਂਬਰ ਕੋ ਹੈ ਤੋ ਦੂਸਰੇ ਕੋ ਵੀ ਯੇ ਹੋਤਾ ਹੈ ਐਂਡ ਕੁਛ ਏਕ ਸਟੋਨ ਜੋ ਹੈ ਵੋ ਯੂਰਿਕ ਐਸਿਡ ਸੇ ਵੀ ਬਨੇ ਹੋਤੇ ਹੈ ਸੋ ਯਹਾਂ ਪੇ ਕਿਡਨੀ ਸਟੋਨ ਕੇ ਲਿਏ ਜੋ ਹੋਮਿਓਪੈਥਿਕ ਟ੍ਰੀਟਮੈਂਟ ਹੈ ਇਟਸ ਵੇਰੀ ਹੈਲਪਫੁਲ ਐਂਡ ਆਪ ਦੇਖੇਂਗੇ ਕਿ ਕਾਫੀ ਫੇਮਸ ਵੀ ਟ੍ਰੀਟਮੈਂਟ ਰਹਾ ਹੈ ਔਰ ਯੇ ਜੋ ਮੈਡੀਕੇਸ਼ਨ ਹੈ ਵੋ ਪਥਰੀ ਅਗਰ ਸਾਈਜ਼ ਮੇ ਬੜੀ ਹੈ ਤੋ ਉਸਕੋ ਬ੍ਰੇਕ ਡਾਊਨ ਕਰਨੇ ਮੇ ਹੈਲਪ ਕਰੇਗੀ ਔਰ ਯੇ ਨਿਕਾਲਨੇ ਮੇ ਆਪਕੋ ਹੈਲਪ ਕਰਤੀ ਹੈ ਤੋ ਇਸਕੇ ਸਾਥ ਆਪਕੇ ਸਿਮਟਮਸ ਜੋ ਹੈ ਵੋ ਸਟਾਰਟ ਕਰਨੇ ਕੇ ਸਾਥ ਹੀ ਜੋ ਪੇਨ ਹੈ ਬਰਨਿੰਗ ਹੈ ਵਾਲ ਯੂਰੀਨੇਸ਼ਨ ਯਾ ਆਪਕੋ ਐਬਡੋਮੀਨਲ ਬੈਕ ਪੇਨ ਹੋ ਰਹੀ ਹੈ ਤੋ ਉਸਮੇ ਫਰਕ ਹੋਗਾ ਸੋ ਕਿਡਨੀ ਮੇ ਪਥਰੀ ਸੇ ਲੈ ਕੇ ਕ੍ਰੀਏਟਿਨਿਨ ਲੇਵਲ ਹਾਈ ਜਾਣਾ ਕਿਡਨੀ ਫੰਕਸ਼ਨਸ ਆਪਕੇ ਲੋ ਹੋ ਰਹੇ ਹੈ ਯਾ ਫਿਰ ਕੋਈ ਵੀ ਐਕਿਊਟ ਯਾ ਕ੍ਰੋਨਿਕ ਡਿਜ਼ੀਜ਼ सर्जरी से सफर कर रहे हैं आप काव्या होम्योकेयर से हमारा कांटेक्ट जरूर कर सकते हैं एंड नंबर टू कॉल इज 6477602779। थैंक यू सो मच।
7: बहुत शुक्रिया अमिता जी, थैंक यू वेरी मच। काव्या होम्योकेयर तो सन अमिता ओझा जी, नंबर एंड टाइम तुसीं साडे कोल लै सकदे हो 6474607279। शुक्रवार दी महफिल ते स्टूडियो दे विच पहुंच चुके ने मैडम अंजू सिक्का जी, ते फिर करांगे हल्का फुल्का गीत संगीत नो इंग्लिश विद इन वन मिंट भी अज दे प्रोग्राम दे विच आपां तुहाडे वास्ते लैके आए हां। बहुत वधिया प्लेयर जिहड़ा है उस नूं आपां कोई शानदार तोहफा देवांगे और पीसा मशीन वल्लों हर एक जेतू नूं ਤੁਹਾਡੇ ਮਨ ਪਾਉਂਦੀਆਂ ਚਾਰ ਟੋਪਿੰਗ ਨਾਲ ਲਾਰਜ ਪੀਜ਼ਾ ਦਿੱਤਾ ਜਾਵੇਗਾ। ਦੋ ਬ੍ਰਾਂਚਾਂ ਦੇ ਨਾਲ ਪੀਜ਼ਾ ਮਸ਼ੀਨ, ਟੂ ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ, ਜਿੱਥੇ $24 ਤੇ 99 ਸੈਂਟ ਦੇ ਵਿਚ ਟੂ ਲਾਰਜ ਪੀਜ਼ਾਜ਼ ਤੁਸੀਂ ਪਿਕ ਕਰ ਸਕਦੇ ਹੋ ਆਪਣੇ ਮਨ ਪਾਉਂਦਾ $24 ਤੇ 99 ਸੈਂਟ ਦੇ ਵਿਚ। ਹਾਂ, ਸੈਟਰਡੇ ਸੰਡੇ 373 ਸਟੀਲ ਸਟੀਲ ਅਤੇ ਮੇਕਲੋਗਲੋ ਵਾਲੀ ਬ੍ਰਾਂਚ ਤੇ ਤੁਸੀਂ $19 ਤੇ 99 ਸੈਂਟ ਦੇ ਵਿਚ ਵਿਦ ਥ੍ਰੀ ਟੋਪਿੰਗ ਟੂ ਪੀਜ਼ਾ ਲਾਰਜ ਜਿਹੜਾ ਹੈ ਪਿਕ ਕਰ ਸਕਦੇ ਹੋ। ਨੰਬਰ ਦੋਨਾਂ ਦਾ 905-490-1290 ਕਿ ਇਧਰ ਜਿਹੜਾ ਹੈ ਜੀ ਮੇਜਰ ਮੈਕ ਹਾਂਜੀ ਔਰ ਕਿੰਗ ਸਿਟੀ ਵਾਲੇ ਸਾਈਡ ਤੋਂ ਵੀ ਸਾਡੇ ਵੀਰ ਨੇ ਦੱਸਿਆ ਕਿ ਬੜਾ ਅੱਛਾ ਕਲੀਅਰ ਜਿਹੜਾ ਹੈ ਉਹ ਸੁਣਾਈ ਦੇ ਰਿਹਾ ਹੈ। ਮੈਂ ਸਮਝਦਾ ਕਿ ਨੈਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਇਧਰ ਮਿਲਟਨ, ਮਿਸੀਸਾਗਾ, ਬਰੈਂਪਟਨ, ਓਵੋਨ ਦਾ ਏਰੀਆ ਹੋ ਗਿਆ, ਮੇਜਰ ਮੈਕ ਆ ਗਿਆ ਜੀ ਵਿਚ, ਕਿੰਗ ਸਿਟੀ ਆ ਗਿਆ, ਬੈਰੀ ਸਾਈਡ ਤੋਂ ਕਾਲ ਆਈਆਂ ਨੇ, ਔਸ਼ਵਾ ਸਾਈਡ ਤੋਂ ਕਾਲ ਆਈਆਂ ਨੇ, ਸਕਾਰਬਰੋ ਤੋਂ ਕਾਲ ਆਈਆਂ, ਮਾਰਕਮ ਤੋਂ ਕਾਲ ਆਈਆਂ, ਪਿਕਰਿੰਗ ਤੋਂ ਕਾਲ ਆ ਗਈਆਂ, ਏਜੈਕਸ ਤੋਂ, ਗੋਲਫ ਤੋਂ ਕਾਲਜ਼ ਆ ਗਈਆਂ ਨੇ। ਹੁਣ ਰਹਿ ਕੇ ਗਿਆ
10: ਆਲ ਓਵਰ ਕਵਰਡ।
7: ਸੋ ਤੁਸੀਂ ਜੇਕਰ ਆਪਣਾ ਵਪਾਰ ਇਨ੍ਹਾਂ ਥਾਵਾਂ ਤੇ ਪਹੁੰਚਾਉਣਾ ਚਾਹੁੰਦੇ ਹੋ ਜਿੱਥੇ ਅਜੇ ਤੱਕ ਸੀਜੇਮਾਰ 3020 70 ਸਾਲਾਂ ਤੋਂ ਨਹੀਂ ਰੀਚ ਕੀਤਾ ਸੀਗਾ, ਤੁਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਸਾਰੀ ਲੰਬੀ ਲਿਸਟ ਹੈ। ਜਿਹੜੇ ਨਵੇਂ ਹੋਸਟ ਜਿਹੜੇ ਨੇ ਉਹ ਸਿੰਘ ਅਰਸ਼ ਡਿਸਕਲੋਜ਼ ਕਰਨਗੇ ਆਉਣ ਵਾਲੇ ਕੁਝ ਦਿਨਾਂ ਦੇ ਵਿਚ। ਜੋ ਆ ਗਿਆ ਸੋ ਆ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਜਿਹੜਾ ਗੱਡੀ ਤੇ ਚੜ ਗਿਆ ਚੜ ਗਿਆ, ਕਿਉਂਕਿ ਇੱਕ ਸਮਾਂ ਜਿਹਨੇ ਬੁੱਕ ਕਰ ਲਿਆ ਮੁੜ ਕੇ ਫਿਰ ਪਤਾ ਨੀ ਉਹਨੇ ਕਦੋਂ ਉਸ ਪ੍ਰੋਗਰਾਮ ਤੋਂ। ਅਸੀਂ ਵੇਖੋ ਹੁਣ 30 ਸਾਲ ਸੀਜੇਮਾਰ 1320 AM ਤੇ ਆਪਣੀ ਜ਼ਿੰਦਗੀ ਦਾ ਅੱਧਾ ਸਫ਼ਰ ਜਿਹੜਾ ਮੈਂ ਜਿਉਂ ਕੈਨੇਡਾ ਦੇ ਵਿਚ ਲਾ ਦਿੱਤਾ ਤੇ ਉਹ ਮੁੜ ਕੇ ਕੋਈ ਜਗ੍ਹਾ ਛੱਡਦਾ ਨਹੀਂ ਜਦ ਕੋ ਆ ਜਾਵੇ। ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਇਹ ਏਰੀਏ ਅਸੀਂ ਬੋਲ ਰਹੇ ਹਾਂ ਤੁਸੀਂ ਚੈੱਕ ਕਰੋ ਜਾ ਕੇ, ਗੱਡੀ ਘੁਮਾਓ ਫੇਰ ਆਓ, ਮੋਸਟ ਵੈਲਕਮ। ਹਰ ਇੱਕ ਬਿਜ਼ਨਸਮੈਨ ਚਾਹੇਗਾ ਕਿ ਜਿੱਥੇ ਉਹ ਪੇ ਕਰੇ ਰੇਡੀਓ ਹੋਸਟ ਨੂੰ, ਉਸ ਰੇਡੀਓ ਹੋਸਟ ਨੂੰ ਪੇ ਉਹੀ ਕਰਨਾ ਜਿਹੜਾ ਦੂਰ ਦੂਰ ਤੱਕ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦੇਵੇ। ਜਿੱਥੇ ਕਿਤੇ ਸਾਡੇ ਭਾਰਤੀ ਭਾਈਚਾਰੇ ਲੋਕ ਰਹਿੰਦੇ ਨੇ ਉਨ੍ਹਾਂ ਦੇ ਕੰਨਾਂ ਦੇ ਵਿਚ ਇਹ ਆਵਾਜ਼ ਆਵੇ। ਉਧਰੋਂ ਅਸੀਂ ਵੀ ਕੋਈ ਕਸਰ ਨਹੀਂ ਛੱਡਣੀ ਆਉਣ ਵਾਲੇ ਸਮੇਂ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ, ਜਿਹੜੇ ਵੀ ਜਿਸ ਤਰੀਕੇ ਦੇ ਨਾਲ ਵੀ ਸਾਡੇ ਕੋਲ ਅਪਰੋਚ ਹੋ ਸਕੀ, ਜਿਹੜੀ ਕਮਰਸ਼ਲ ਹੈ ਜਾਂ ਐਡਵਰਟਾਈਜ਼ਮੈਂਟ ਹੈ ਜਾਂ ਜਿਹੜੇ ਸਾਈਨ ਬੋਰਡ ਨੇ ਉਹ ਲਗਾਵਾਂਗੇ ਤਾਂ ਕਿ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਬਈ ਇੱਕ ਰੇਡੀਓ ਹੈ ਜੋ 70 ਸਾਲਾਂ ਤੋਂ ਕਮਿਊਨਿਟੀ ਦਾ ਪੁਰਾਣਾ ਮਸ਼ਹੂਰ ਰੇਡੀਓ ਜੋ ਤੁਸੀਂ ਇਧਰ ਕਿਤੇ ਆਉਂਦੇ ਸੀ ਤੇ ਸੁਣਦੇ ਸੀ, ਹੁਣ ਤੁਹਾਡੇ ਇਲਾਕਿਆਂ ਦੇ ਵਿਚ ਵੀ ਸੁਣਿਆ ਜਾਂਦਾ। ਔਰ ਦੂਸਰੇ ਪਾਸੇ ਨਾਲ ਇੱਕ ਵੀ ਬੇਨਤੀ ਕਰ ਦਈਏ ਕਿ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਾਂਗੇ, ਕਿਤੇ ਕਲੀਅਰ ਹੋਵੇਗਾ ਕਿਤੇ ਹੋ ਸਕਦਾ ਨਾ ਵੀ ਕਲੀਅਰ ਹੋਵੇ। ਪਰੰਤੂ ਵੈਦਰ ਰਿਪੋਰਟ ਲੈ ਕੇ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ। ਉਸ ਤੋਂ ਬਾਅਦ ਬੜਾ ਪਿਆਰਾ ਗੀਤ, ਜੱਟੀਏ ਜੇ ਹੋ ਗਈ ਸਾਧਨੀ, ਪੱਟੇ ਜਾਣਗੇ ਕੌਣ ਤੁਹਾਨੂੰ ਪਤਾ ਹੀ ਹੈ। ਵੈਦਰ ਰਿਪੋਰਟ ਤੋਂ ਬਾਅਦ
10: ਹਾਂਜੀ, ਰਾਈਟ ਨਾਓ ਟੈਂਪਰੇਚਰ 16 ਡਿਗਰੀ ਹੈ, ਕੱਲ ਦਾ ਹਾਈਐਸਟ 17 ਲੋਐਸਟ 10 ਰਹੇਗਾ, ਯਾਨੀ ਕਿ ਕਾਫੀ ਠੰਡਾ ਦਿਨ ਹੈਗਾ। ਸੋ ਬੀ ਪ੍ਰੀਪੇਅਰਡ ਫੋਰ ਦੈਟ।
7: ਸਪਾਂਸਰ ਕਰਨਗੇ ਇਸ ਗੀਤ ਨੂੰ ਤੇ ਇਸ ਵੈਦਰ ਰਿਪੋਰਟ ਨੂੰ ਸਵੀਟ ਮਹਿਲ ਅਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ, 6 AD ਬੁਲੇਵਾਰਡ ਹਾਈਵੇ 27 ਤੇ ਬੈਠ ਕੇ ਖਾਣਾ ਖਾਣਾ, ਟੇਕ ਆਊਟ, ਕੇਟਿੰਗ, ਲਾਈਵ ਲੋਕੇਸ਼ਨ, GTA ਦੇ ਚਾਰ ਤੁਰਦੀਆਂ ਫਿਰਦੀਆਂ ਬ੍ਰਾਂਚਸ ਨੇ, ਅਲਾਕਾਟ ਮੈਨਿਊ ਦੇ ਨਾਲ ਸਵੀਟ ਮਹਿਲ 416-6-9799 ਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਯਾਦਗਾਰੀ ਸਮਾਗਮ ਤੁਸੀਂ ਆਪਣੇ ਘਰ ਦੇ ਵਿਚ ਕੋਈ ਪਾਰਟੀ ਸ਼ਾਰਟੀ ਕਰਨੀ ਹੈ ਤਾਂ ਉਸ ਨੂੰ 1133 ਕ੍ਰੈਡਿਸਟਨ ਰੋਡ ਵਾਹੁਣ ਦੇ ਵਿਚ ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਲਈ 416-433-9999 ਤੇ ਕਾਲ ਕੀਤੀ ਜਾ ਸਕਦੀ ਹੈ।
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਹਾਏ ਪੱਟੇ ਜਾਣਗੇ ਸਦਾਂ ਦੇ ਤੇਲੇ ਨੀ।
1: You're listening to CNN
2: Toronto. ਆਕਾਸ਼ਵਾਣੀ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਗੁਲਸ਼ਨ ਕੋਮਲ ਤੇ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿਚ ਸਦਾ ਬਹਾਰ ਗੀਤ ਤੁਸੀਂ ਸੁਣਿਆ ਤੇ ਲਓ ਫਿਰ ਪ੍ਰੋਗਰਾਮ ਦੀ ਅੱਜ ਦੀ ਇਸ ਮਹਿਫਲ ਨੂੰ ਅਗਾਂਹ ਤੋਰਦਿਆਂ ਤੁਹਾਡੇ ਲਈ ਵਪਾਰੀ ਸੱਜਣਾਂ ਦੇ ਕੁਝ ਸੁਨੇਹੇ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਨੋ ਇੰਗਲਿਸ਼ ਵਿਦ ਇਨ 1 ਮਿੰਟ ਓਨਲੀ 15 ਮਿੰਟ ਅਸੀਂ ਪਲੇ ਕਰਾਂਗੇ 15 ਮਿੰਟ ਜਿਹੜਾ ਬਹੁਤ ਤੇਜ਼ ਤਰਾਰ ਪੰਜਾਬੀ ਦੇ ਵਿਚ ਗੱਲ ਕਰੇਗਾ ਜਾਂ ਹਿੰਦੀ ਵਿਚ ਗੱਲ ਕਰੇਗਾ ਉਸ ਨੂੰ ਇਕ ਬਹੁਤ ਹੀ ਪਿਆਰਾ ਸਰਪ੍ਰਾਈਜ਼ ਗਿਫਟ ਦਿੱਤਾ ਜਾਵੇਗਾ। ਪਰੰਤੂ ਜੇਤੂ ਨੂੰ ਪੀਜ਼ਾ ਮਸ਼ੀਨ ਦੀਆਂ ਦੋਨਾਂ ਬ੍ਰਾਂਚਾਂ ਵੱਲੋਂ ਇਕ ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ ਨਾਲ ਦਿੱਤਾ ਜਾਵੇਗਾ। ਸਟੂਡੀਓ ਦੇ ਵਿਚ 2-3 ਮਿੰਟਾਂ ਬਾਅਦ ਇਹ ਸੈਗਮੈਂਟ ਅਸੀਂ ਆਰੰਭ ਕਰਨ ਵਾਲੇ ਆ 15 ਮਿੰਟ ਫਿਰ ਕਿਦਾ ਸਾਹਿਬ ਨਾਲ ਗੱਲਬਾਤ ਹੋਵੇਗੀ। ਨੰਬਰ ਟੂ ਕਾਲ 905-813-1320 9 ਤੇ ਤੁਸੀਂ ਚਾਹੋ ਤਾਂ ਕਾਲ ਕਰਕੇ ਹੋਲਡ ਕਰ ਸਕਦੇ ਹੋ। 2-3 ਮਿੰਟ ਬਾਅਦ ਅਸੀਂ ਸੈਗਮੈਂਟ ਸ਼ੁਰੂ ਕਰ ਦੇਵਾਂਗੇ ਜਿਸ ਨੂੰ ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਵੀ ਸਪਾਂਸਰ ਕੀਤਾ ਜਾਵੇਗਾ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਜ਼, ਹਾਈ ਐਂਡ ਦੇ ਚੋਟੀ ਦੇ ਅਪਲਾਈਸਿਸ, ਕੁਆਲਿਟੀ ਦਾ ਸ਼ਾਨਦਾਰ ਫਰਨੀਚਰ, ਬਹੁਤ ਹੀ ਡਿਜ਼ਾਇਨਦਾਰ 16 ਇੰਟਮੋਡਰਾਈਵ ਬਰੈਂਪਟਨ 546 ਹਾਈਵੇ 6 ਜਿਹੜਾ ਹੈ ਨਾਰਥ ਗੋਲਫ ਦੇ ਵਿਚ ਅਤੇ ਨਾਲ ਨੋਟ ਕਰੋ ਕਿ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਲੈਣ ਲਈ ਨੰਬਰ ਟੂ ਕਾਲ 905-700-9045
3: ਜੀ ਸੰਧੂ ਡੈਂਟਿਸਟਰੀ ਤੇ ਲੈ ਕੇ ਜਾ ਰਿਹਾ ਗੋਰ ਐਬਨਜ਼ਰ ਲੋਕੇਸ਼ਨ ਉਹਨਾਂ ਦੀ 4550 ਐਬਨਜ਼ਰ ਰੋਡ ਅਤੇ ਸ਼ਾਲੇ ਲੋਕੇਸ਼ਨ 510 ਸ਼ਾਲੇ ਬਲੇਵਾਲ ਦੋਨੋ ਹੀ ਲੋਕੇਸ਼ਨ ਤੁਸੀਂ ਕਿਸੇ ਪ੍ਰਕਾਰ ਦਾ ਦੰਦਾਂ ਦਾ ਇਲਾਜ ਆਪਣਾ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਇਮਪਲਾਂਟਸ ਗਮ ਸਰਜੀਜ਼ ਡੈਂਚਰਸ ਰੂਟ ਕਨਾਲ ਟ੍ਰੀਟਮੈਂਟ ਦੰਦਾਂ ਦੀ ਵਾਈਟਨਿੰਗ ਪੋਲਿਸ਼ਿੰਗ ਬਲੀਚਿੰਗ ਜਾਂ ਫਿਰ ਬ੍ਰੇਸਿਸ ਲਗਵਾਉਣੇ ਨੇ ਤਾਂ ਪਹੁੰਚੋ ਸੰਧੂ ਡੈਂਟਿਸਟਰੀ ਤੇ ਨੰਬਰ 905-455-8585
2: ਔਰ ਅਨਾਜ ਮਾਰਟ ਤੁਹਾਡੇ ਕੱਲ ਸ਼ਹਿਰ ਦੇ ਵਿਚ ਖੁੱਲਣ ਜਾ ਰਿਹਾ ਹੈ ਔਰ $100 ਦੀ ਤੁਸੀਂ ਕੋਈ ਵੀ ਗਰੋਸਰੀ ਕਰਦੇ ਹੋ ਲੱਗੀ ਹੋਈ ਸੇਲ ਦਾ ਫਾਇਦਾ ਉਠਾਉਂਦੇ ਹੋਏ ਤਾਂ ਤੁਸੀਂ ਇਕ ਲੱਕੀ ਡਰਾਅ ਦੇ ਵਿਚ ਆਪਣਾ ਨਾਮ ਸ਼ਾਮਲ ਕਰੋ ਜਿਹਦੇ ਵਿਚ ਤੁਹਾਨੂੰ ਰਾਇਲ ਇਨਫੀਲਡ ਮੋਟਰਸਾਈਕਲ ਨਿਕਲਣਾ, LED TV, ਏਅਰ ਫਰਾਇਰਸ ਨਿਕਲਣੇ ਨੇ, ਬਹੁਤ ਸਾਰੇ ਕੀਮਤੀ ਇਨਾਮ ਹੋਰ ਨਿਕਲਣਗੇ। ਅਨਾਜ ਮਾਰਟ 6141 ਮੇਫਿਲਡ ਰੋਡ ਯੂਨਿਟ 42 ਇਹਦੇ ਵਿਚ ਕੱਲ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜਨ ਅਰਸ਼ਦ ਦੀ ਟੀਮ ਲੈ ਕੇ ਹਾਜ਼ਰ ਹੋਣਗੇ। CJMR 1320 ਦੀ ਇਹ ਪਹਿਲੀ ਇਸ ਜਿਹੜੀ ਸੈਗਮੈਂਟ ਦੀ ਪਹਿਲੀ ਸੈਗਮੈਂਟ ਹੋਵੇਗੀ। ਸੋ 905-928-8857 ਤੇ ਤੁਸੀਂ ਕਾਲ ਕਰ ਵੀ ਸਕਦੇ ਹੋ।
3: ਗੱਲ ਕਰਦੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਹੋਣਹਾਰ ਲਾਇਰਸ ਦੀ ਟੀਮ ਨਨੂਆ ਐਂਡ ਈਓਫੀ ਲਾਇਰਸ। ਜੀ ਹਾਂ, ਨਨੂਆ ਐਂਡ ਈਓਫੀ ਲਾਇਰਸ ਦੀ ਟੀਮ ਜੇਕਰ ਤੁਸੀਂ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਕੋਈ ਫੈਮਿਲੀ ਮੈਟਰ ਹੈ, ਇਮੀਗ੍ਰੇਸ਼ਨ ਦਾ ਮਸਲਾ ਹੈਗਾ ਜਾਂ ਕੋਈ ਹੋਰ ਵੀ ਲੀਗਲ ਪ੍ਰੋਬਲਮ ਕਨੈਕਟਡ ਟੂ ਇੰਪਲਾਇਮੈਂਟ ਲਾਅ ਤੇ ਕਮਰਸ਼ੀਅਲ ਲਿਟੀਗੇਸ਼ਨ ਦੇ ਤਹਿਤ, ਤੁਸੀਂ ਇੰਗਲਿਸ਼, ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਚ ਇਨ੍ਹਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਮੋਟਰ ਵਹੀਕਲ ਐਕਸੀਡੈਂਟ, ਜਨਰਲ ਲਿਟੀਗੇਸ਼ਨ, ਡਿਸਬਿਲਟੀ ਕਲੇਮਸ ਦੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੈਗੇ ਹੋ, ਸਲਾਹ ਮਸ਼ਵਰੇ ਦੇ ਲਈ ਕਾਲ ਕਰੋ ਉਨ੍ਹਾਂ ਦੀ ਪ੍ਰੋਫੈਸ਼ਨਲ ਟੀਮ ਨਨੂ ਐਂਡ ਈਓਫੀ ਲਾਇਰਸ 6477936889। ਓਰੇਕਲ ਕੰਸਟਰਕਸ਼ਨ, ਹਮੇਸ਼ਾ ਮੈਂ ਕਹਿੰਦੀ ਹਾਂ ਕਿ ਘਰ ਦੀ ਵੈਲਿਊ ਵੱਧ ਜਾਂਦੀ ਹੈ ਜੇਕਰ ਤੁਹਾਡੇ ਘਰ ਦਾ ਫਰੰਟਯਾਰਡ ਅਤੇ ਬੈਕਯਾਰਡ ਖੂਬਸੂਰਤ ਹੋਵੇ। ਡੈਫੀਨੇਟਲੀ ਤੁਹਾਨੂੰ ਚਾਹੀਦੇ ਨੇ ਪ੍ਰੋਫੈਸ਼ਨਲਸ ਜੋ ਕਿ ਇਨਸ਼ੋਰਡ ਅਤੇ ਬੌਂਡਿਡ ਹੋਣ, ਤੇ ਉਹ ਹੈਗੀ ਸਾਡੀ ਟੀਮ, ਸਾਡੀ ਕੰਪਨੀ ਓਰੇਕਲ ਕੰਸਟਰਕਸ਼ਨ ਲਿਮਿਟਡ। ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਅਤੇ ਮੇਸਨਰੀ ਸੋਲਿਊਸ਼ਨ ਲੈ ਕੇ ਆਏ ਨੇ। ਪੂਲ ਬਣਵਾਉਣਾ ਹੈ, ਪੂਲ ਦੇ ਆਸ ਪਾਸ ਸਰਾਊਂਡਿੰਗ ਨੂੰ ਤੁਸੀਂ ਹੋਰ ਵੀ ਖੂਬਸੂਰਤ ਕਰਨਾ ਚਾਹੁੰਦੇ ਹੋ, ਲੋਨ ਦੀ ਕੋਈ ਸਰਵਿਸਿਜ਼ ਨੇ, ਨਵੀਂ ਘਾਹ ਲਗਾਉਣੀ ਚਾਹੁੰਦੇ ਹੋ, ਆਊਟਡੋਰ ਲਿਵਿੰਗ ਸਪੇਸਿਸ ਨੂੰ ਬਿਹਤਰ ਕਰਨਾ ਚਾਹੁੰਦੇ ਹੋ, ਪ੍ਰਾਪਰਟੀ ਪੂਰੀ ਦੀ ਪੂਰੀ ਤੁਹਾਡੀ ਟਰਾਂਸਫਾਰਮ ਕਰ ਦੇਣਗੇ ਐਕਸਟੀਰੀਅਰ ਕੰਸਟਰਕਸ਼ਨ ਦੇ ਨਾਲ, ਜੌਨ ਅਤੇ ਉਨ੍ਹਾਂ ਦੀ ਟੀਮ ਫਾਰ ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸ। ਕਾਲ 416-474-6836, ਦੈਟਸ ਓਰੇਕਲ ਕੰਸਟਰਕਸ਼ਨ।
2: ਲਰਨ ਨੋ ਇੰਗਲਿਸ਼ ਵਿਦ ਇਨ 1 ਮਿੰਟ ਪਲੇ ਕਰਾਂਗੇ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, CNN ਟੋਰਾਂਟੋ, ਵੋਇਸ ਆਫ ਸਿਟੀ 1320 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। CNN ਟੋਰਾਂਟੋ ਦੇ ਵਿਚ ਇਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ। ਸ਼ੁਕਰਵਾਰ ਹੈ ਤੇ ਲੋ ਫਿਰ ਸਮਾਂ ਹੋ ਗਿਆ ਜੀ ਅੱਜ ਦੀ ਇਸ ਮਹਿਫਲ ਦੇ ਵਿਚ ਘੰਟੀਆਂ ਤਿਆਰ ਨੇ ਔਰ ਨਾਲ ਦੀ ਨਾਲ ਸਾਡੀਆਂ ਟਾਈਮ ਪੀਸ ਤਿਆਰ ਨੇ। ਨੋ ਇੰਗਲਿਸ਼ ਵਿਦ ਇਨ 1 ਮਿੰਟ ਤੇ ਸਰਪ੍ਰਾਈਜ਼ ਗਿਫਟ ਹੋਵੇਗਾ ਜਿਹੜਾ ਲਗਾਤਾਰ ਪੰਜਾਬੀ ਬੋਲੇਗਾ ਜਾਂ ਹਿੰਦੀ ਦੇ ਵਿਚ ਪਾਰਟੀਸਪੇਟ ਕਰੇਗਾ ਤੇ ਉਸ ਨੂੰ ਅਸੀਂ ਇਕ ਕੀਮਤੀ ਤੋਹਫਾ ਅਦਰਵਾਈਜ਼ ਲਾਰਜ ਪੀਜ਼ਾ ਵਿਦ 4 ਟੋਪਿੰਗ ਨਾਲ ਦੇਵਾਂਗੇ। ਤੁਸੀਂ ਇਹ ਤੁਹਾਡੀ ਆਵਾਜ਼ ਜਿਹੜੀ ਹੈ ਵਰਲਡ ਵਾਈਡ ਵੀ ਜਾਣੀ ਹੈ ਕਿ ਕੈਨੇਡਾ ਦੇ ਵਿਚ ਰਹਿ ਕੇ IPTV ਬਾਕਸ ਤੇ ਵੀ ਨਾਲ ਤੁਹਾਡੀ ਆਵਾਜ਼ ਜਾਣੀ ਹੈ, YouTube, Facebook ਤੇ ਵੀ ਤੁਹਾਡੀ ਆਵਾਜ਼ ਜਾਣੀ ਹੈ, ਲੋਕਲ ਟੈਲੀਫੋਨ ਜਿਹੜੇ ਨੇ ਉਹਨਾਂ ਤੇ ਵੀ ਤੁਹਾਡੀ ਆਵਾਜ਼ ਜਾਣੀ ਹੈ, ਕਾਸ਼ਤਕਾਰੀ ਤਸਵੀਰ ਅਸੀਂ ਦਿਖਾ ਸਕਦੇ, ਪਰ ਨੋ ਇੰਗਲਿਸ਼ ਵਿਦ ਇਨ 1 ਮਿੰਟ. ਇੱਕ ਮਿੰਟ ਦੇ ਵਿੱਚ ਇੰਗਲਿਸ਼ ਨਹੀਂ ਬੋਲਣੀ, ਸਿਰਫ ਅਤੇ ਸਿਰਫ ਪੰਜਾਬੀ ਦੇ ਵਿੱਚ ਗੱਲ ਕਰਨੀ ਹੈ ਜਾਂ ਤੁਸੀਂ ਹਿੰਦੀ ਵਿੱਚ ਗੱਲ ਕਰਨੀ ਹੈ. ਤੇ ਤੁਹਾਨੂੰ ਇੱਕ ਤੋਹਫੇ ਵਜੋਂ, ਵੈਸੇ ਤੇ ਫੰਕਸ਼ਨ ਹੀ ਹੈ, ਲਾਰਜ ਪੀਜ਼ਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਰੂਲ ਅੰਜੂ ਜੀ ਤੁਹਾਨੂੰ ਦੱਸਣਗੇ, ਇੱਕ ਵਾਰੀ ਸੁਣ ਲਵੋ.
3: ਜੀ ਬਿਲਕੁਲ, ਇੱਕ ਮਿੰਟ ਦਰਮਿਆਨ ਗੱਲਬਾਤ ਹੋਵੇਗੀ. ਮੈਂ ਕੋਸ਼ਿਸ਼ ਕਰਾਂਗੀ ਪੂਰੀ ਦੀ ਪੂਰੀ ਕਿ ਤੁਸੀਂ ਇੰਗਲਿਸ਼ ਦੇ ਵਿੱਚ ਕੋਈ ਵਰਡ ਦਾ ਇਸਤੇਮਾਲ ਕਰ ਲਓ, ਪਰ ਤੁਸੀਂ ਨਹੀਂ ਕਰਨਾ, ਤੁਸੀਂ ਡਟੇ ਰਹਿਣਾ. ਔਰ ਜੇਕਰ ਤੁਸੀਂ ਵਧੀਆ ਖੇਲਿਆ ਵਿਦਆਊਟ ਐਨੀ ਇੰਟਰਪਸ਼ਨ, ਵਧੀਆ ਮਤਲਬ ਐਨੀ ਰੁਕ ਰੁਕ ਕੇ ਵਿਦਆਊਟ ਐਨੀ ਇੰਟਰਪਸ਼ਨ, ਤਾਂ ਤੁਹਾਨੂੰ ਐਸ ਦਲਵਾਲ ਜੀ ਸੈਡ ਕਿ ਤੁਹਾਨੂੰ ਬਹੁਤ ਵਧੀਆ ਗਿਫਟਸ ਮਿਲਣਗੇ.
2: ਗਿਫਟ ਕੈਸ਼ ਅਮਾਊਂਟ ਵੀ ਆ ਜੀ, ਕੈਸ਼ ਅਮਾਊਂਟ ਵੀ ਆ ਜੀ. ਪਿਛਲੇ ਜਿਹੜੇ ਵੀ ਸਾਡੇ ਵੀਰ ਨੇ ਜਿੱਤਿਆ ਸੀ ਉਹਨਾਂ ਨੂੰ ਅਸੀਂ ਈਮੇਲ ਲੈ ਕੇ ਤੇ ਰਾਈਟ ਵੇ ਉਹਨਾਂ ਨੂੰ ਨੈਕਸਟ ਡੇ ਜਿਹੜਾ ਹੈ ਪਹੁੰਚਦੇ ਕਰ ਦਿੰਦੇ ਹਾਂ. ਰਕਮ ਨੰਬਰ 905-800-1313-1320 9 05 813-1320. ਤੇ ਲਓ ਪਹਿਲੀ ਕਾਲ ਆ ਗਈ ਹੈ, ਦੇਖਦੇ ਹਾਂ ਸਾਡੇ ਨਾਲ ਕਾਲ ਨੇ ਤੇ ਕੀ ਕਹਿਣਾ ਚਾਹੁੰਦੇ ਨੇ. ਜੇ ਜੇਤੂ ਨੇ ਤਾਂ ਵੀ ਤੁਹਾਨੂੰ ਦੱਸ ਦਿਓ, ਜੇ ਨਹੀਂ ਜੇਤੂ ਤਾਂ ਵੀ ਤੁਸੀਂ ਸਾਥ ਦੱਸ ਦਿਓ ਕਿ ਪਿਛਲੇ ਵੀਕ ਦੇ ਜੇਤੂ ਆ ਸੀ. ਵੈਲਕਮ ਜੀ.
4: ਕਿੰਨਾ ਨੰਬਰ ਜੀ? 94-50.
2: ਤੁਸੀਂ ਕੌਣ ਬੋਲ ਰਹੇ ਹੋ ਜੀ?
4: 94-50 ਤੋਂ?
2: ਹਾਂਜੀ 94-50 ਜੀ. ਨਾਮ ਦੱਸੋ ਜੀ ਆਪਣਾ.
3: ਪ੍ਰੈਕਟਿਸ ਹੋ ਗਿਆ ਸਾਡੀ ਰੁਟੀਨ.
4: 76 ਸਿੰਘ ਧਾਲੀਵਾਲ.
2: 76 ਸਿੰਘ ਧਾਲੀਵਾਲ ਕਰੀਏ ਸ਼ੁਰੂ ਜੀ.
4: ਹਾਂਜੀ.
2: ਰੁਕਣਾ ਨਹੀਂ, ਪੌਜ ਨਹੀਂ ਲੈਣਾ, ਕਾਲੀ ਕਾਲੀ ਗੱਲਾਂ ਕਰਨੀਆਂ, ਜਿਵੇਂ ਜਿਦਾਂ ਨੀ ਗਲੀ ਚ ਲੜਦੀਆਂ ਬੀਬੀਆਂ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ ਹੁੰਦੀਆਂ. ਹਾਂ, ਉਹ ਮੈਂ ਪੰਜਾਬੀ ਤੋਂ ਰੁਕ ਨੀ ਦਿੰਦੀਆਂ ਨਾ ਉਹ ਗੱਲਾਂ. ਬੀਬੀਆਂ ਤੁਹਾਨੂੰ ਬਾਅਦ ਚ ਸਮਝਾਉਂਦਾ. 2-3-GO.
3: ਹਾਂਜੀ ਨਛੱਤਰ ਜੀ, ਕੀ ਹਾਲ ਚਾਲ ਆਪ ਜੀ ਦਾ?
4: ਬਹੁਤ ਵਧੀਆ ਜੀ.
3: ਤੁਸੀਂ ਪਹਿਲਾਂ ਕਾਲ ਕਰਦੇ ਸੀ, ਹੁਣ ਤੇ ਬਹੁਤ ਦਿਨਾਂ ਬਾਅਦ ਕਾਲ ਕੀਤੀ ਹੈ.
2: ਕਾਲ 7 ਸੈਕਿੰਡ.
3: ਨੋ ਪ੍ਰੋਬਲਮ, ਨੈਕਸਟ ਟਾਈਮ.
2: ਅਗਲੀ ਕਾਲ ਪਲੀਜ਼. ਹੈਲੋ.
5: ਹੈਲੋ, ਸਤਿ ਸ੍ਰੀ ਅਕਾਲ.
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
5: ਚੜ੍ਹਦੀ ਕਲਾ ਜੀ.
2: ਹਰਪ੍ਰੀਤ ਮਾਂਗੜ ਜੀ, ਤੁਸੀਂ ਸੈੱਲ ਤੇ ਫੋਨ ਕਰ ਰਹੇ ਹੋ, ਸੈੱਲ ਤੇ ਨਾ ਬਾਈ ਜੀ ਕਾਲ ਕਰੋ. ਧੰਨਵਾਦ. 905-813-1320 ਤੇ ਕਾਲ ਕਰਨੀ. ਹਾਂਜੀ ਬਾਈ ਜੀ, ਕਰੀਏ ਸ਼ੁਰੂ.
5: ਕਰ ਦੋ ਜੀ.
2: 1-2-3-GO.
3: ਨਾਮ ਦੱਸਿਆ ਨੀ ਤੁਸੀਂ ਆਪਣਾ ਜੀ?
5: ਲਾਭ ਸਿੰਘ ਕੁਲੀਆਂ ਵਾਲਾ ਜੀ.
3: ਲਾਭ ਸਿੰਘ ਜੀ, ਥੈਂਕ ਯੂ. ਔਰ ਸਾਡੀ ਆਵਾਜ਼ ਤੁਹਾਨੂੰ ਕਲੀਅਰ ਆ ਰਹੀ ਹੈ?
5: ਬਹੁਤ ਵਧੀਆ ਆ ਰਹੀ ਜੀ, ਬਹੁਤ ਵਧੀਆ.
3: ਵੈਰੀ ਗੁੱਡ. ਕਿਹੜੇ ਏਰੀਆ ਦੇ ਤੁਸੀਂ ਟਿਊਨ ਅਪ ਕੀਤਾ ਹੋਇਆ?
5: ਮਿਲਟਨ ਆਇਆ ਸੀਗਾ, ਇੱਥੇ ਬਹੁਤ ਵਧੀਆ ਆ ਰਹੀ ਹੈ.
3: ਅੱਛਾ, ਵੈਰੀ ਗੁੱਡ. ਔਰ ਬਾਕੀ ਤੁਸੀਂ ਕੀ ਫੀਡਬੈਕ ਦੇਣਾ ਚਾਹੋਗੇ ਸਾਡੀ ਟੀਮ ਨੂੰ?
5: ਮੈਂ ਤੇ ਬਹੁਤ ਆਸ਼ੀਰਵਾਦ ਦਊਂਗਾ ਚਾਵਲੇ ਨੂੰ ਤੇ ਦੋਵਾਂ ਚਾਵਲਿਆਂ ਨੂੰ ਤੇ ਜਿਹੜੇ ਛੋਟੇ ਦੋ ਚਾਵਲੇ ਉਹਨਾਂ ਨੂੰ ਵੀ ਦਊਂਗਾ ਜੀ.
3: ਅੱਛਾ, ਦੈਟਸ ਵੈਰੀ ਗੁੱਡ. ਔਰ ਕੀ ਪ੍ਰੋਗਰਾਮ ਹੈ ਕੱਲ ਦਾ?
5: ਕੱਲ ਬਸ ਜਿਹੜਾ ਹਮੇਸ਼ਾ ਹੀ ਹੁੰਦਾ ਉਹੀ.
3: ਲਾਈਕ ਵਾਟ?
5: ਆਪਣੀ ਸੇਵਾ ਕਰੀਂਦੀ ਗੁਰਦੁਆਰਾ ਸਾਹਿਬ ਜਾ ਕੇ ਕਰਾਂਗੇ.
3: ਅੱਛਾ, ਵੈਰੀ ਗੁੱਡ. ਫੈਮਿਲੀ ਨਾਲ ਜਾਂਦੇ ਹੋ?
5: ਹਾਂਜੀ, ਪੂਰਾ ਪਰਿਵਾਰ ਜੀ.
3: ਅਰੇ ਵੈਰੀ ਗੁੱਡ. ਔਰ ਕਿੰਨੇ ਵਜੇ ਜਾਂਦੇ ਹੋ, ਸਵੇਰੇ ਕੀ ਦੁਪਹਿਰੀ?
5: 1:30-2 ਵਜੇ.
3: 1:30-2 ਵਜੇ. ਅੱਛਾ, ਕੀ ਸਰਫ ਇੰਜੋਏ ਕਰਦੇ ਹੋ ਉੱਥੇ ਸਭ?
5: ਹਾਂਜੀ, ਪਰਮਾਤਮਾ ਦਾ ਨਾਂ ਲੈਂਦੇ ਆ.
3: ਅੱਛਾ, ਕਰਦੇ
2: ਆ. ਲਾਭ ਸਿੰਘ ਕੁਲੀਆ ਵਾਲੇ ਜੇਤੂ ਹੀ ਰਹਿੰਦੇ ਨੇ
3: ਹਮੇਸ਼ਾ. ਬਹੁਤ ਅੱਛਾ,
2: ਬੜਾ ਅੱਛਾ ਜੀ. ਇਹਨਾਂ ਨੇ ਸਾਨੂੰ ਦੱਸਿਆ ਜੀ, ਇਹ ਜਿਹੜਾ ਏਰੀਆ ਸਾਨੂੰ ਅੱਜ ਲਿਖਾਇਆ ਸੀ ਇਹਨਾਂ ਨੇ ਕਿ ਮੇਜਰ ਮੈਕ ਤੇ ਕਿੰਗ ਸਿਟੀ.
5: ਹਾਂਜੀ, ਵੈਸਟਰਨ ਮੇਜਰ ਮੈਕ ਤੇ ਕਿੰਗ ਸਿਟੀ ਵਾਲਾ ਏਰੀਆ ਬਹੁਤ ਵਧੀਆ ਚੱਲਦਾ ਸੀਗਾ ਜੀ.
2: ਕਿਆ ਬਾਤ, ਥੈਂਕ ਯੂ ਜੀ, ਬਹੁਤ ਮਿਹਰਬਾਨੀ.
5: ਬਸ ਚੜ੍ਹਦੀ ਕਲਾ ਚ ਰਹੋ ਜੀ.
2: ਮਿਹਰਬਾਨੀ, ਥੈਂਕ ਯੂ ਜੀ. ਲਓ ਜੀ, ਅਗਲੀ ਕਾਲ. ਹੈਲੋ.
6: ਹੈਲੋ,
2: ਸਤਿ ਸ੍ਰੀ ਅਕਾਲ ਜੀ. ਵਧੀਆ ਜੀ, ਚੜ੍ਹਦੀ ਕਲਾ. ਠੀਕ ਹੋ ਤੁਸੀਂ?
6: ਹਾਂਜੀ ਹਾਂਜੀ, ਵਧੀਆ.
2: ਲਓ ਜੀ, ਤੁਹਾਡਾ ਪਿਆਰ ਮਿਲ ਗਿਆ ਜੀ, ਤੁਹਾਡੀਆਂ ਕਾਲਸ ਆ ਗਈਆਂ, ਇਹ ਸਾਡੇ ਲਈ ਘਿਓ ਵਾਲਾ ਕੰਮ ਹੈ. ਕਰੀਏ ਸ਼ੁਰੂ ਫੇਰ.
6: ਹਾਂਜੀ ਹਾਂਜੀ.
2: 1-2-3-GO.
3: ਵਿੱਚ ਨਾਮ ਕੀ ਆਪ ਜੀ ਦਾ?
6: ਭਗਵੰਤ ਸਿੰਘ ਗਰੇਵਾਲ.
3: ਵੈਰੀ ਗੁੱਡ. ਕੀ ਪ੍ਰੋਗਰਾਮ ਹੈ ਤੁਸੀਂ ਹੁਣ ਸ਼ੋਅ ਸੁਣਨ ਕਰਦੇ ਸੁਣ ਰਹੇ ਹੋ ਕਿ ਡਰਾਈਵ ਕਰ ਰਹੇ ਹੋ?
6: ਘਰ ਨੂੰ ਜਾ ਰਹੇ ਹਾਂ ਜੀ.
3: ਅੱਛਾ ਅੱਛਾ. ਔਰ ਘਰ ਵੀ ਤੁਸੀਂ ਰੇਡੀਓ ਆਨ ਕਰਦੇ ਹੋ ਤਾਂ ਟਰਾਈ ਕੀਤਾ ਸਾਡੇ ਸ਼ੋਅ ਨੂੰ ਸੁਣਨਾ?
6: ਕਰਦੇ ਹੁੰਦੇ
3: ਆ. ਅੱਛਾ, ਰੋਜ਼ ਕਰ ਰਹੀ ਚ? ਟੀਵੀ ਦੇ ਨਾਲ ਦੇਖਦੇ ਹੋ ਕਿ ਬਗੈਰ ਟੀਵੀ ਤੋਂ? ਕੱਲ ਦਾ ਕੀ ਪ੍ਰੋਗਰਾਮ ਜੀ?
6: ਕੱਲ ਨੂੰ ਬਸ ਉਠਾਂਗੇ, ਕੰਮ ਤੇ ਆਵਾਂਗੇ ਬਸ.
3: ਛੁੱਟੀ ਨੀ ਹੈ ਕੱਲ? ਨੋ ਹੋਲੀਡੇ?
6: ਨਾ ਨਾ, ਛੁੱਟੀ ਕਿੱਥੇ?
3: ਕਿਉਂ?
6: ਤੁਹਾਨੂੰ ਪਤਾ ਹੀ ਆ.
3: ਅੱਛਾ, ਆਪਣਾ ਖੁਦ ਦਾ ਕੰਮ ਹੈ ਕਿ ਜੋਬ ਕਰ ਰਹੇ ਹੋ?
6: ਮੇਰਾ ਖੁਦ ਦਾ ਕੰਮ ਹੈ ਜੀ.
3: ਅੱਛਾ, ਫਿਰ ਤਾਂ ਛੁੱਟੀ ਬਣਦੀ ਹੈ. ਕਿੰਨੇ ਸਾਲ ਤੋਂ ਕੈਨੇਡਾ ਰਹਿ ਰਹੇ
6: ਹੋ? ਗਏ 36 ਸਾਲ.
3: 36 ਸਾਲ, ਵੈਰੀ ਗੁੱਡ. ਲਾਈਕ ਕਰਦੇ ਹੋ ਕੈਨੇਡਾ ਨੂੰ?
2: ਥੈਂਕ ਯੂ ਜੀ ਗਰੇਵਾਲ ਸਾਹਿਬ, ਕੰਗਰੈਚੁਲੇਸ਼ਨ। ਉਹ ਘਰ ਰਹਿ ਕੇ ਕੀ ਕਰਨਾ ਵਾ, ਹੈ
3: ਵਾਈਫ ਸੁਣੇ ਕਿ ਤਾਂ ਫਿਰ ਦੱਸੇਗੀ ਤੁਹਾਨੂੰ।
2: ਹਾਂਜੀ
6: ਜੀ,
2: ਹਾਂਜੀ
6: ਮੇਰੀ ਰਿਕੁਐਸਟ ਹੈ, ਅਸੀਂ ਇੱਧਰ ਰਹਿੰਦੇ ਹਾਂ ਕੈਲਟਨ ਚ,
2: ਸ਼ਾਮ ਨੂੰ ਆਉਣੀ ਹੈ ਜੀ, ਥੋੜੇ ਦਿਨ ਹੋਰ, ਥੋੜੇ ਦਿਨ ਆਜੂਗੀ, ਹੋ ਜੂਗੀ ਠੀਕ, ਥੋੜੇ ਦਿਨ ਹੋਣ, ਸਾਨੂੰ ਪਤਾ ਇਧਰਲੇ ਪਾਸੇ ਸਾਨੂੰ ਆਈ ਹੋਈ ਹੈ, ਪਰ ਫਿਰ ਵੀ ਤੁਹਾਡਾ ਧੰਨਵਾਦ ਜੀ। ਜਿਵੇਂ ਕਿ ਅਸੀਂ ਪਹਿਲਾਂ ਵੀ ਬੇਨਤੀ ਕੀਤੀ, ਸਾਰਿਆਂ ਨੂੰ ਅਸੀਂ ਖੁਸ਼ ਵੀ ਨਹੀਂ ਕਰ ਸਕਾਂਗੇ, ਪਰ ਟਰਾਈ ਸਾਡੀ ਹੈ ਕਿ ਇੱਕ ਰਾਤ ਦੇ ਪ੍ਰੋਗਰਾਮ ਦੇ ਉੱਤੇ ਵਰਕ ਹੈ ਸਾਡਾ, ਉਹ ਚੱਲ ਰਿਹਾ, ਸੋ ਥੋੜਾ ਜਿਹਾ ਇੰਤਜ਼ਾਰ ਕਰੋ, ਜੋ ਸਾਨੂੰ ਪਰਮਿਸ਼ਨ ਮਿਲੀ ਹੈ ਉੱਥੇ ਸਾਡਾ ਕੰਮ ਹੈ, ਤੇ ਉਹਦੇ ਇੱਕ ਪਾਠ ਦੀ ਜ਼ਰੂਰਤ ਹੈ, ਉਹ ਆਉਂਦੀ ਵੇ ਆ, ਹਾਂਜੀ, ਤੇ ਜਦੋਂ ਪਹੁੰਚ ਗਿਆ ਜ਼ਰੂਰ ਸਾਡੇ ਇੰਜੀਨੀਅਰ ਜਿੱਦਾਂ ਲਗਾ ਦਿੱਤਾ ਉਧਰ ਬੱਲੇ ਬੱਲੇ ਆ, ਫਿਰ ਵੇਖਦੇ ਆ ਜੀ ਅਗਲੀ ਕਾਲ। ਹੈਲੋ,
7: ਹੈਲੋ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੌਣ?
7: ਮੈਂ ਜੀ ਗੁਰਮੀਤ ਸਿੰਘ ਬੋਲ ਰਿਹਾ।
2: ਗੁਰਮੀਤ ਸਿੰਘ ਜੀ ਕਿੱਥੋਂ ਕਾਲ ਕਰ ਰਹੇ ਹੋ?
7: ਵਿਨੀਪੈਗ ਤੋਂ ਜੀ।
2: ਓ, ਵਿਨੀਪੈਗ ਤੋਂ ਫੋਨ ਤੇ ਸੁਣ ਰਹੇ ਹੋ ਤੁਸੀਂ ਜਾਂ ਐਪ ਤੇ? ਹੈ,
7: ਐਪ ਤੇ ਜੀ।
2: ਚਲੋ ਕਰੀ ਸ਼ੁਰੂ ਜੀ।
7: ਹਾਂਜੀ ਹਾਂਜੀ,
2: 1 2 3।
3: ਗੁਰਮੀਤ ਸਿੰਘ ਜੀ, ਸਾਨੂੰ ਬੜੀ ਖੁਸ਼ੀ ਹੈ ਤੁਸੀਂ ਸਾਡਾ ਸ਼ੋ ਵਿਨੀਪੈਗ ਸੁਣ ਰਹੇ ਹੋ, ਤੇ ਕਲੈਰਿਟੀ ਕਿੱਦਾਂ ਦੀ ਹੈ ਆਵਾਜ਼ ਦੀ?
7: ਹਾਂਜੀ, ਆਵਾਜ਼ ਤਾਂ ਵਧੀਆ ਆ ਰਹੀ, ਬਹੁਤ ਵਧੀਆ ਆ ਰਹੀ।
3: ਤੁਸੀਂ ਰੋਜ਼ ਸੁਣਦੇ ਹੋ ਸਾਡਾ ਸ਼ੋ?
7: ਹਾਂਜੀ ਹਾਂਜੀ ਜੀ।
3: ਡਰਾਈਵ ਕਰਦੇ ਵਕਤ?
7: ਹਾਂਜੀ, ਮਤਲਬ ਆਪਾਂ ਫੋਨ ਤੇ ਲਾ ਲੈਣੇ ਹੁੰਦੇ ਆ।
3: ਫੋਨ ਫੋਨ ਫੋਨ,
7: ਸੋਰੀ,
3: ਨੋ ਪ੍ਰੋਬਲਮ, ਨੋ ਪ੍ਰੋਬਲਮ। ਪਰ ਹਾਂ, ਚੰਗਾ ਕਰਦੇ ਹੋ ਜੀ,
2: ਅੱਛਾ ਲੱਗਾ ਸਾਨੂੰ ਤੁਸੀਂ ਫੋਨ ਤੇ ਸੁਣਦੇ ਹੋ। ਔਰ ਕਿੰਨੇ ਕੁ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਪਤਾ ਸਾਡੇ ਇਸ ਪ੍ਰੋਗਰਾਮ ਬਾਰੇ?
7: ਹਾਂਜੀ, ਦੱਸ ਹੀ ਦਿੰਦੇ, ਦੋ ਚਾਰ ਮੇਰੇ ਫਰੈਂਡ ਹੈਗੇ ਨੇ ਜਿਹੜੇ ਰੋਜ਼ ਹੀ ਕੱਲ ਕੰਮ ਕਰਦੇ ਨੇ ਨਾਲ, ਤੇ ਉਹਨੂੰ ਦੱਸ ਦਿੰਦੇ ਹੁੰਦੇ ਆ, ਸਕਿਪ ਕਰਦੇ ਆ।
2: ਥੈਂਕ ਯੂ ਭਰਾ, ਥੈਂਕ ਯੂ, ਜਿੰਦੇ ਰਹੋ। ਇਹ ਤੁਹਾਡਾ ਜੋ ਤੁਹਾਡੀਆਂ ਫੋਨ ਕਾਲਸ ਨੇ ਸਾਡਾ ਖੂਨ ਵਧਾਉਂਦੀਆਂ ਨੇ। ਓਨਟੇਰੀਓ ਦੇ ਵਿੱਚ ਤਾਂ ਅਸੀਂ 30 ਸਾਲ ਤੋਂ ਪ੍ਰੋਗਰਾਮ ਕਰਦੇ ਆ ਰਹੇ ਹਾਂ, ਬੜੇ ਜ਼ਬਰਦਸਤ ਪ੍ਰੋਗਰਾਮ ਦਿੱਤੇ ਨੇ, ਬਹੁਤ ਮਤਲਬ ਕਹਿ ਲਓ ਕਿ ਦਿਨ ਰਾਤ ਮਿਹਨਤ ਕਰਦੇ ਰਹੀਦਾ। ਹੁਣ ਵੀ ਜੇਕਰ ਰੋੜਤੀ ਹੋਈ ਤੇ ਜਿੰਨਾ ਚਿਰ 4 ਵਜੇ ਤੱਕ ਘਰ ਨਾ ਪਹੁੰਚ ਜਾਈਏ, ਜੇਕਰ ਨਿਊਜ਼ ਵਿਊਜ਼ ਨਾ ਬਣਾ ਲਈਏ, ਤੇ ਸਾਨੂੰ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ। ਆਖਿਰ ਇਹ ਮਿਹਨਤ ਜਿਹੜੀ ਆ ਜ਼ਰੂਰ ਰੰਗ ਲੈ ਕੇ ਆਈ ਆ। ਅੱਜ ਅਸੀਂ CGMR 1320 AM ਨੂੰ ਜਿਹੜਾ ਵਾਪਸ ਲਿਆਂਦਾ ਨਾ, ਦਿਨ ਰਾਤ ਮਿਹਨਤ ਕਰਕੇ, ਜਿਹੜਾ ਕਿ ਤਵੱਕੋ ਹੀ ਖਤਮ ਹੋ ਗਈ ਸੀ ਵੀ ਕਿਤੇ ਨਹੀਂ ਆ ਸਕਦਾ। ਲੈਗ ਪੁਲਿੰਗ ਤਾਂ ਹਰ ਖੇਤਰ ਦੇ ਵਿੱਚ ਹੁੰਦੀਆਂ ਨੇ, ਪਰ ਹੋਣੀਆਂ ਵੀ ਚਾਹੀਦੀਆਂ ਨੇ, ਤੁਸੀਂ ਅੱਗੇ ਨਹੀਂ ਵੱਧ ਸਕਦੇ ਨਹੀਂ ਤਾਂ। ਤੇ ਲੈਗ ਪੁਲਿੰਗ ਵਾਲਿਆਂ ਨੂੰ ਵੀ ਮਹਾਰਾਜ ਮੱਤ ਬਖਸ਼ੇ, ਚੰਗੀ ਮੱਤ ਬਖਸ਼ੇ, ਉਹਨਾਂ ਨੂੰ ਚੰਗਾ ਸੂਝਵਾਨ, ਉਹਨਾਂ ਦੇ ਸਹਿਯੋਗੀ ਤੇ ਉਹਨਾਂ ਨੂੰ ਸਲਾਹ ਦੇਣ ਵਾਲੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਮਹਾਰਾਜ ਰੱਖੇ। ਲੈਗ ਪੁਲਿੰਗ ਹਰ ਖੇਤਰ ਦੇ ਵਿੱਚ ਹੁੰਦੀਆਂ ਨੇ, ਪਰ ਸਹੀ ਹੋਣੀਆਂ ਚਾਹੀਦੀਆਂ, ਗਲਤ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਪਰ ਚਲੋ, ਅੱਜ ਅਸੀਂ ਜਿਸ ਮੁਕਾਮ ਤੇ ਬੈਠੇ ਹਾਂ, ਜਿਸ ਮੰਜ਼ਿਲ ਨੂੰ ਅਸੀਂ ਤੈਅ ਕੀਤਾ, ਇਹ ਸਾਡੀ ਮਿਹਨਤ ਮੇਰੇ ਖਿਆਲ ਦੇ ਵਿੱਚ ਉਹੀ ਮੁੱਲ ਲੈ ਕੇ ਆਈ ਸਾਨੂੰ। ਤੇ ਲੋ, ਆਪਾਂ ਲਾਸਟ ਕਾਲ ਲੈਣੀ ਹੈ, ਫਿਰ ਕੀਦਾ ਸਾਹਿਬ ਵੇਟ ਕਰ ਰਹੇ ਨੇ। ਵੈਲਕਮ ਜੀ।
8: ਹਾਂਜੀ,
2: ਸਤਿ ਸ੍ਰੀ ਅਕਾਲ। ਕੀ ਹਾਲ ਜੀ?
8: ਮੈਂ ਤਾਂ ਵਧੀਆ, ਤੁਸੀਂ ਕਿਵੇਂ
2: ਹੋ? ਤੁਸੀਂ ਰੇਟ, ਤੁਹਾਡੀ ਆਵਾਜ਼ ਘੱਟ ਆ ਰਹੀ ਥੋੜੀ ਜੀ।
8: ਹਾਂਜੀ, ਮੈਂ ਥੋੜਾ ਜਿਹਾ ਉੱਚੀ ਬੋਲ ਲੈਣਾ।
2: ਉੱਚੀ ਬੋਲ ਲੈਣਾ, ਚਲੋ ਬੋਲੋ ਫਿਰ। ਉੱਚੀ ਕੀ ਨਾਮ ਤੁਹਾਡਾ?
9: ਮੇਰਾ ਨਾਮ ਮਿੱਠੂ ਸਿੰਘ ਮਾਂਗੜ ਆ।
2: ਹਾਂ ਮਾਂਗੜ ਸਾਹਿਬ, ਹੁਣ ਆਵਾਜ਼ ਕਲੀਅਰ ਹੋਈ ਯਾਰ। ਕਿੰਨੀ ਉਮਰ ਦੇ ਹੋ?
3: ਮਿੱਠੂ ਸਿੰਘ।
9: ਹਾਂਜੀ,
2: ਕਿੰਨੀ ਉਮਰ ਦੇ ਮੇਜਰ ਸਿੰਘ?
9: ਮੈਂ ਬਸ 14 ਸਾਲਾਂ ਦਾ।
2: ਬਸ 14 ਸਾਲਾਂ ਦਾ? ਅੱਜ ਮੈਨੂੰ ਲੱਗਦਾ ਕਿ ਮੇਜਰ ਸਿੰਘ ਗਿਫਟ ਲੈ ਕੇ ਜਾਣਗੇ। ਹਾਂਜੀ ਜੀ, ਰੈਡੀ?
3: ਮੇਜਰ ਹੈਗਾ, ਅੱਛਾ ਜੀ। ਹਾਂਜੀ,
9: ਮੇਜਰ ਸਿੰਘ ਨਹੀਂ, ਏਕਜੋਤ ਸਿੰਘ ਮਾਂਗੜ।
2: ਹੈ,
9: ਏਕਜੋਤ ਸਿੰਘ ਮਾਂਗੜ।
2: ਏਕਜੋਤ ਸਿੰਘ ਮਾਂਗੜ, ਕੀ ਬਾਤ ਹੈ। ਲੋ ਜੀ, ਏਕਜੋਤ ਸਿੰਘ ਮਾਂਗੜ ਤੇ 1 2 3 ਤੇ ਗੋ।
3: ਹਾਂ ਏਕਜੋਤ ਜੀ, ਤੁਸੀਂ ਗੱਲ ਤੇ ਬੜੀ ਕੌਨਫੀਡੈਂਟਲੀ ਕਰ ਰਹੇ ਹੋ, ਸਭ ਠੀਕ ਠਾਕ ਹੈ?
9: ਹਾਂਜੀ, ਬਸ ਮੈਂ ਵਕੀਲ ਬਣਨਾ।
3: ਅਰੇ ਵਾਹ, ਕੀ ਬਾਤ ਹੈ, ਵਕੀਲ ਕਿਉਂ ਬਣਨਾ ਚਾਹੁੰਦੇ ਹੋ?
9: ਬਸ ਜਦੋਂ ਦਾ ਬੱਚਾ ਹੁੰਦਾ ਉਦੋਂ ਦਾ ਬਣਨਾ ਚਾਹਣਾ।
3: ਅੱਛਾ, ਕਿਸ ਨੇ ਬੋਲਿਆ, ਪੇਰੈਂਟਸ ਨੇ ਬੋਲਿਆ ਕਿ ਤੁਹਾਡਾ ਆਪਦਾ ਇੰਟਰਸਟ ਹੈਗਾ?
9: ਨਹੀਂ, ਮੈਨੂੰ ਲੜਾਈ ਕਰਨੀ ਵਧੀਆ ਲੱਗਦੀ ਆ।
3: ਮੈਨੂੰ ਲੱਗਦਾ ਤੁਸੀਂ ਲੜਦੇ ਹੋ। ਅੱਛਾ, ਕਿਹਦੇ ਨਾਲ ਲੜਦੇ ਹੋ?
9: ਹਾਂਜੀ,
3: ਕਿਸ ਨਾਲ ਲੜਾਈ ਫਾਈਟ ਕਰਦੇ ਹੋ?
9: ਮੰਮਾ ਪਾਪਾ
3: ਬਾਬੂ ਜੀ, ਮੰਮੀ।
2: ਮੰਮਾ ਪਾਪਾ ਦੋਵੇਂ ਇੰਗਲਿਸ਼ ਵਰਡ ਆ। ਸਿੰਘ, ਮੈਨੂੰ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕਿਹਾ ਕਿ ਜਿਹੋ ਜਿਹਾ ਬੱਚਾ, ਜਿਨ੍ਹਾਂ ਦਾ ਬੱਚਾ ਉਹੋ ਜਿਹਾ ਬਣਦਾ, ਤੁਹਾਡੇ ਫਾਦਰ ਵਕੀਲ ਨੇ ਕਿ ਮਾਂ ਵਕੀਲ ਨੇ?
9: ਨਹੀਂ ਕੋਈ ਨੀ ਵਕੀਲ
2: ਅੱਛਾ ਕਿੱਦਾਂ ਮਨ ਚ ਆਇਆ ਫਿਰ ਇਹ ਵਕੀਲ ਬਣਨ ਵਾਸਤੇ ਆਪਾਂ ਵੈਸੇ ਜੈਨੂਇਨ ਗੱਲ ਕਰ ਰਹੇ ਹੁਣ
9: ਬਸ ਮੇਰੀ ਡ੍ਰੀਮ ਤਾਂ ਹੈਗੀ ਇੱਕ ਲਾਅ ਫਰਮ ਖੋਲਣ ਦੀ ਮੇਰੇ ਡੈਡ ਬਿਜ਼ਨਸਮੈਨ ਨੇ
2: ਅੱਛਾ ਡੈਡ ਬਿਜ਼ਨਸਮੈਨ ਨੇ ਤਾਂ ਤੁਸੀਂ ਲਾਅ ਫਰਮ ਖੋਲਣੀ ਆ ਵੈਰੀ ਗੁੱਡ ਆਈਡੀਆ ਲਿਟੀਗੇਸ਼ਨ ਦਾ ਮਸਲਾ ਹੱਲ ਕਰਿਓ ਲਿਟੀਗੇਸ਼ਨ ਵਾਲੇ ਪਾਸੇ ਚੱਲਿਓ ਬੜੇ ਬੜੀਆਂ ਜ਼ਬਰਦਸਤ ਲੋੜਾਂ ਹੁੰਦੀਆਂ ਨੇ ਇਹਦੀਆਂ
9: ਹਾਂਜੀ ਠੀਕ
2: ਹਾਂ ਉੱਥੇ ਫਾਈਟ ਚੰਗੀ ਹੋਣੀ ਹੈ ਤੁਹਾਡੀ ਵੈਸੇ ਘਰ ਦੀ ਕਲੋਜ਼ਿੰਗ ਵਾਸਤੇ ਤੇ ਚਲੋ ਵੱਖਰੀ ਗੱਲ ਆ ਪਰ ਲਿਟੀਗੇਸ਼ਨ ਹੋਇਆ ਮਤਲਬ ਕ੍ਰਿਮੀਨਲ ਹੋਇਆ ਫੇਰ ਉੱਥੇ ਜਾ ਕੇ ਕੋਰਟ ਦੇ ਵਿੱਚ ਫਾਈਟ ਕਰਨ ਦਾ ਮਜ਼ਾ ਆਉਣਾ ਹੈ ਏਕਜੋਤ ਸਿੰਘ ਮੇਰੇ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ਿਸ਼
3: ਮੈਂ
9: ਕ੍ਰਿਮੀਨਲ ਡਿਫੈਂਸ ਨੂੰ ਪਰਸੂ ਕਰਨਾ ਚਾਹੁੰਦਾ
2: ਵਾਓ ਵੈਰੀ ਗੁੱਡ ਹਾਂਜੀ ਠੀਕ ਹੈ ਮੈਂ ਹੁਣ ਤੁਹਾਨੂੰ ਇੱਕ ਹੱਡਬੀਤੀ ਸੁਣਾਉਣਾ ਆਪਣੀ ਪਰਸਨਲ ਮੈਂ ਵੈਨਕੂਵਰ ਗਿਆ ਮੇਰੀ ਨੀਜ਼ ਆ ਉੱਥੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਬਣਨਾ ਤੁਸੀਂ ਕਹਿੰਦੇ ਮੈਂ ਲਾਇਰ ਬਣਨਾ ਉਹ ਵੀ ਕ੍ਰਿਮੀਨਲ ਹਨਾ ਜਿੱਦਾਂ ਤੁਸੀਂ ਕਹਿ ਰਹੇ ਹੋ ਮੈਂ ਕਿਹਾ ਕ੍ਰਿਮੀਨਲ ਕਹਿੰਦੀ ਲੜਾਈਆਂ ਝਗੜੇ ਤੇ ਹੋਣੇ ਆ ਨਾਨੂ ਲੜਾਈਆਂ ਝਗੜੇ ਨੀ ਰੁਕੜੇ ਕੈਰੀ ਬਹੁਤ ਅੱਛਾ ਲੱਗਾ ਏਕਜੋਤ ਸਿੰਘ ਬੈਸਟ ਆਫ ਲੱਕ
9: ਹਾਂਜੀ ਜੀ ਆਪਾਂ ਫੇਰ ਗੱਲ ਕਰਾਂਗੇ
2: ਓਕੇ ਓਕੇ ਲਵ ਯੂ ਥੈਂਕ ਯੂ ਵੈਰੀ ਮਚ ਬੜਾ ਅੱਛਾ ਜੀ ਇਹੋ ਜਿਹੇ ਬੱਚੇ ਸਦੋਂ ਸਾਨੂੰ ਸੁਣਦੇ ਨੇ ਪਰਿਵਾਰਾਂ ਦੇ ਨਾਲ ਤਾਂ ਬੜੀ ਅੱਛੀ ਸਾਨੂੰ ਫੀਡਬੈਕ ਵੀ ਮਿਲਦੀ ਹੈ ਅੱਛਾ ਲਾਸਟ ਕਾਲ ਲੈ ਲੈਣੇ ਵੈਸੇ ਨੋ ਇੰਗਲਿਸ਼ ਸੈਗਮੈਂਟ ਤੁਸੀਂ ਬੰਦ ਕਰਤੀ ਹੈ ਅਕੀਦਾ ਸਾਹਿਬ ਨੂੰ ਲੈ ਕੇ ਆਉਂਦੇ ਹਾਂਜੀ ਵੈਲਕਮ ਜੀ
10: ਹੈਲੋ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ
10: ਠੀਕ ਠਾਕ
2: ਵਧੀਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਸੈਗਮੈਂਟ ਤੁਸੀਂ ਬੰਦ ਕਰਤੀ ਹੈ ਵੈਸੇ ਕੁਝ
10: ਬੰਦ ਕਰਤੇ ਜੀ
2: ਹਾਂਜੀ
10: ਅੱਛਾ ਚਲੋ ਮੈਂ ਤਾਂ ਉਹ ਖੇਡਣੀ
2: ਚਲੋ ਕੋਈ ਨੈਕਸਟ ਟਾਈਮ ਸੀ ਅਗਲੇ ਫਰਾਈਡੇ
10: ਠੀਕ
2: ਥੈਂਕ ਯੂ ਬ੍ਰੋ ਲਾ ਜੀ ਕੀਤਾ ਸਾਹਿਬ ਹਾਜ਼ਰ ਹੋਣਗੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
11: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
3: ਜੀ ਅਕੀਦਾ ਸਾਹਿਬ ਜੀ ਅਸੀਂ ਬਹੁਤ ਹੀ ਜਲਦ ਗੱਲਬਾਤ ਸ਼ੁਰੂ ਕਰਾਂਗੇ ਜਿਸ ਨੂੰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ ਜੀ ਸਪਾਂਸਰ ਕਰਨਗੇ ਔਰ ਸਵੀਟ ਮਹਿਲ ਦੀ ਫਕਰੀਆ ਪੇਸ਼ਕਸ਼ ਹੈਗੀ ਜੀ ਕੋਈ ਵੀ ਤੁਸੀਂ ਸੈਲੀਬ੍ਰੇਸ਼ਨ ਉੱਥੇ ਕਰਨਾ ਚਾਹੁੰਦੇ ਹੋ ਕੋਈ ਆਪਣੀ ਇਵੈਂਟ ਆਰਗੇਨਾਈਜ਼ ਕਰਨਾ ਚਾਹੁੰਦੇ ਹੋ ਉਹਨਾਂ ਦੇ ਪਾਸ ਬਹੁਤ ਢੇਰ ਸਾਰੀ ਕਪੈਸਿਟੀ ਹੈਗੀ ਹੈ 100 ਤੋਂ ਲੈ ਕੇ 1000 ਲੋਕਾਂ ਦੀ ਪਾਰਟੀ ਦਾ ਪ੍ਰਬੰਧ ਕਰਦੇ ਨੇ ਔਰ ਫੁੱਲੀ ਰੈਨੋਵੇਟਿਡ ਬੈਂਕਟ ਹਾਲ ਬਹੁਤ ਹੀ ਖੂਬਸੂਰਤ ਬੈਂਕਟ ਹਾਲ ਹੈ ਔਰ ਖਾਣਾ ਲਾਜਵਾਬ ਬਿਕੋਜ਼ ਇਟਸ ਫਰੋਮ ਸਵੀਟ ਮਹਿਲ 1133 ਕ੍ਰੈਡਿਟ ਸਟੋਨ ਰੋਡ ਕੌਂਕਰਡ ਵਿਖੇ ਸਥਿਤ ਹੈਗੇ ਨੇ ਲੋਕੇਸ਼ਨ ਬਹੁਤ ਹੀ ਵਧੀਆ ਹੈ ਜੀ 416-433-9191 ਆਪਣੀ ਇਵੈਂਟ ਦੀ ਬੁਕਿੰਗ ਕਰ ਲਵੋ ਕਿਉਂਕਿ ਅੱਛਾ ਬੈਂਕਟ ਹਾਲ ਹੋਏ ਨਾ ਤੇ ਤੁਹਾਨੂੰ ਜਲਦੀ ਬੁਕਿੰਗ ਮਿਲਦੀ ਨਹੀਂ ਹੈ ਔਰ HK ਮੂਵਰਸ ਐਂਡ ਸਟੋਰੇਜ GTA ਦਾ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ ਰੈਜੀਡੈਂਸ਼ੀਅਲ ਮੂਵਿੰਗ ਕਮਰਸ਼ੀਅਲ ਮੂਵਿੰਗ ਕੋਈ ਸਪੈਸ਼ਲਿਟੀ ਮੂਵਿੰਗ ਹੈਗੀ ਹੈ ਜਾਂ ਫਿਰ ਤੁਸੀਂ ਸਿਰਫ ਲੇਬਰ ਓਨਲੀ ਸਰਵਿਸਿਜ਼ ਚਾਹੁੰਦੇ ਹੈਗੇ ਹੋ ਤਾਂ ਸਟੋਰੇਜ ਸਰਵਿਸਿਜ਼ ਜੰਕ ਰਿਮੂਵਲ ਸਰਵਿਸਿਜ਼ ਵੀ ਅਵੇਲੇਬਲ ਨੇ ਸਰਵਿਸਿਜ਼ ਥਰੂ ਆਊਟ ਦਾ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ HK ਮੂਵਰਸ ਐਂਡ ਸਟੋਰੇਜ ਨੰਬਰ ਟੂ ਕਾਲ ਹਰਮਿੰਦਰ ਹੈਰੀ ਜੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ 416-524-6704 416-524-6704 ਦੈਟਸ HK ਮੂਵਰਸ ਐਂਡ ਸਟੋਰੇਜ ਰਵੀ ਗੁਲਾਟੀ ਲਾ ਆਫਿਸਰ ਰਵੀ ਜੀ ਜੋ ਕਿ ਬੈਸਟ ਸੋਲਿਸਿਟਰ ਦੇ ਨੋਟਰੀ ਪਬਲਿਕ ਨੇ ਡੈਕਲੇਰੇਸ਼ਨ ਲੈਟਰ ਸਪਾਂਸਰਸ਼ਿਪ ਲੈਟਰ ਪਾਵਰ ਬਣਵਾਉਣਾ ਚਾਹੁੰਦੇ ਹੋ ਨੋਟਰਾਈਜੇਸ਼ਨ ਹੈ ਡਾਕੂਮੈਂਟਸ ਦੀ ਜਾਂ ਫਿਰ ਤੁਸੀਂ ਕੋਈ ਰੀਅਲ ਸਟੇਟ ਦੀ ਕਲੋਜ਼ਿੰਗ ਕਮਰਸ਼ੀਅਲ ਜਾਂ ਫਿਰ ਰੈਜੀਡੈਂਸ਼ੀਅਲ ਜਾਂ ਫਿਰ ਰੀਫਾਈਨਾਂਸਿੰਗ ਲਈ ਤੁਹਾਨੂੰ ਲੋਅਰ ਚਾਹੀਦਾ ਤਾਂ ਰਵੀ ਗੁਲਾਟੀ ਲਾ ਆਫਿਸ ਦੀ ਪ੍ਰੋਫੈਸ਼ਨਲ ਨਿਪੁੰਨ ਟੀਮ ਦੇ ਨਾਲ ਰਾਬਤਾ ਕਾਇਮ ਕਰ ਲਵੋ ਨੰਬਰ ਟੂ ਕਾਲ 9052-232-8700 ਰਿਟਸ ਫਰਨੀਚਰ ਪਲਾਨੇਟ ਤੇ ਲੈ ਕੇ ਜਾ ਰਿਹਾ ਰੋਹਿਤ ਜੀ ਉੱਥੇ ਹੈਗੇ ਨੇ ਔਰ 5200 ਮੈਥਸਨ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਵਧੀਆ ਹਾਈ ਕੁਆਲਿਟੀ ਦਾ ਫਰਨੀਚਰ ਉੱਥੇ ਮਿਲਦਾ ਬ੍ਰਾਂਡਡ ਫਰਨੀਚਰ ਵੀ ਬਾਏ ਕਰਨਾ ਚਾਹੁੰਦੇ ਹੋ ਫਿਰ ਲੋਕਲ ਕੈਨੇਡੀਅਨ ਮੇਡ ਆਲ ਇਜ਼ ਅਵੇਲੇਬਲ ਐਟ ਰਿਟਸ ਫਰਨੀਚਰ ਪਲਾਨੇਟ 9052-332-7489
11: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ
2: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਤੇ ਸ਼ੁੱਕਰਵਾਰ ਦੀ ਮਹਿਫਲ 7:29 ਹੋ ਚੁੱਕੇ ਨੇ ਤੁਹਾਡੇ ਵੱਲੋਂ ਮਿਲੀ ਹੋਈ ਫੀਡਬੈਕ ਦਾ ਤਹਿ ਦਿਲ ਤੋਂ ਧੰਨਵਾਦ ਤੇ ਲਓ ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਸਾਡੇ ਨਾਲ ਹਾਜ਼ਰ ਨੇ ਸਭ ਤੋਂ ਪਹਿਲਾਂ ਜਾਣੂ ਜਿਹੜੇ ਦੇਸ਼ ਵਿਦੇਸ਼ ਦੇ ਵਿਚ ਟੈਲੀਫੋਨ ਦੀ ਲਾਈਨ ਤੇ ਸੁਣ ਰਹੇ ਨੇ ਐਪ ਡਾਊਨਲੋਡ ਕਰਕੇ ਸੁਣ ਰਹੇ ਨੇ ਉਨ੍ਹਾਂ ਤਮਾਮ ਸੱਜਣਾਂ ਦਾ ਧੰਨਵਾਦ ਖਾਸ ਤੌਰ ਤੇ ਇੰਡੀਆ ਵਾਲਿਆਂ ਦਾ ਧੰਨਵਾਦ ਜੋ ਇਸ ਵਕਤ ਸੁਣ ਰਹੇ ਨੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਾਲਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਟੂਡੀਓ ਦਾ ਨੰਬਰ 905-813-1320 ਤੁਹਾਡੀ ਫੀਡਬੈਕ ਜੋ ਸਾਨੂੰ ਮਿਲਦੀ ਹੈ ਇੱਕ ਵੱਖ ਵੱਖ ਸ਼ਹਿਰਾਂ ਦੇ ਵਿਚ ਜਿਵੇਂ ਸਾਡੇ ਹੁਣੇ ਵੀਰ ਆਉਣ ਇਹ ਰਾਏ ਵੀ ਸੀ ਨਾਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ, ਕਿੰਗ ਸਿਟੀ ਔਰ ਬੈਰੀ ਵਾਲੀ ਸਾਈਡ ਤੋਂ ਕਾਲ ਆਉਣੀਆਂ, ਸਕਾਰਬਰੋ, ਮਾਰਕਮ, ਪਿਕਰਿਮ, ਏਜੈਕਸ, ਗੋਲਫ, ਇਹ ਸਾਰਾ ਸਾਡਾ ਭਾਰਤੀ ਭਾਈਚਾਰੇ ਦਾ ਹੱਬ ਹੈ। ਇੱਥੋਂ ਤੱਕ ਜਿਹੜੇ ਲੋਕ ਸਾਡੇ ਵਸਦੇ ਨੇ, ਵੈਸੇ ਤਾਂ ਪੂਰੇ ਕੈਨੇਡਾ ਦੇ ਵਿੱਚ ਹੀ ਸਾਡੇ ਭਾਰਤੀ ਭਾਈਚਾਰੇ ਦੇ ਲੋਕ ਵਸਦੇ ਨੇ, ਉਨ੍ਹਾਂ ਵਾਸਤੇ ਅਸੀਂ ਨੰਬਰ ਦੇ ਦਿੰਦੇ ਹਾਂ, ਐਪ ਡਾਊਨਲੋਡ ਕਰ ਸਕਦੇ ਹੋ, ਉਨ੍ਹਾਂ ਨੂੰ ਕਹਿ ਲਓ ਜੇ ਚੰਗਾ ਲੱਗਦਾ ਐਪ ਡਾਊਨਲੋਡ ਕਰਕੇ ਇੱਕ ਵਾਰੀ ਸੁਣ ਲਿਆ, ਮੁੜ ਕੇ ਕੰਟੀਨਿਊ ਕਰਨਾ ਉਨ੍ਹਾਂ ਨੂੰ ਸੁਣਾਉਣ ਵਾਸਤੇ ਸਾਡਾ ਫਰਜ਼ ਹੈ। ਜਦੋਂ ਉਨ੍ਹਾਂ ਨੂੰ ਸਮੱਗਰੀ ਮਿਲੀ, ਮਟੀਰੀਅਲ ਮਿਲਿਆ, ਖਬਰਾਂ ਮਿਲੀਆਂ, ਇਨਫੋਰਮੇਸ਼ਨ ਮਿਲੀ, ਤਾਂ ਡੈਫੀਨੇਟਲੀ ਉਹ ਸੁਣ ਕੇ ਸਾਨੂੰ ਉਮੀਦ ਹੈ ਜਿਵੇਂ ਤੁਸੀਂ ਸੁਣਦੇ ਹੋ। ਲੋਕਲ ਨੰਬਰ 6479101320, ਅਮਰੀਕਾ 6417471919। ਕਿਦਾ ਸਾਹਿਬ, ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
12: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ।
2: ਅੱਜ ਤੇ ਵੱਟ ਕੱਢਵੀਂ ਆਵਾਜ਼ ਆ ਰਹੀ ਜਿੱਦਾਂ ਅੱਜ ਦਾ ਹੈ, ਤੇ ਗਗਨ ਕੋ ਬੈਠੇ ਆ ਜੀ ਆਪਦਾ ਹੈ।
12: ਦੇਖੋ ਬਦਲਿਆ ਕੁਛ ਨੀ ਹੈ, ਸਾਰਾ ਕੁਛ ਇੰਸਟਰੂਮੈਂਟ ਹੋਈ ਨੇ, ਪਰ ਪਤਾ ਨੀ ਕਦੇ ਕਦੇ ਕੀ ਹੋ ਜਾਂਦਾ, ਪਤਾ ਨੀ
3: ਸਮਝ।
2: ਤਾਰਾਂ ਤੂਰਾਂ ਹਿੱਲ ਜਾਂਦੀਆਂ ਨੇ ਕਿਸੇ ਵੇਲੇ। ਚਲੋ ਕੋਈ ਨੀ, 9058131320905813 1313020। ਤੁਹਾਡੇ ਦੋਸਤੋ ਕੋਈ ਕੁਸ਼ਚਨ ਹੈ ਕਾਲ ਕਰ ਸਕਦੇ ਹੋ, ਤੁਹਾਡੀ ਕਾਲ ਪਹਿਲਾਂ ਲੈ ਲਵਾਂਗੇ, ਫਿਰ ਅਸੀਂ ਆਪਣਾ ਕੁਸ਼ਚਨ ਕਰ ਲਾਂਗੇ ਜਦ ਤੱਕ ਤੁਹਾਡੀ ਕਾਲ ਨਹੀਂ ਆਉਂਦੀ। ਲਓ ਜੀ, ਅੰਜੂ ਜੀ ਆਉਂਦੇ ਹੋ
3: ਜੀ। ਅਕੀਦਾ ਜੀ ਲੈ ਕੇ ਚਲਦੀ ਤੁਹਾਨੂੰ ਵੈਸਟ ਬੰਗਾਲ ਤੇ, ਉੱਥੇ ਬਾਈ ਇਲੈਕਸ਼ਨ ਹੋ ਰਹੇ ਨੇ ਜੀ, ਔਰ ਪੱਛਮ ਬੰਗਾਲ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਹਾਲ ਹੈ? ਕਾਫੀ ਜੀ, ਮੈਂ ਅੱਜ ਨਿਊਜ਼ ਵੀ ਦੇਖ ਰਹੀ ਸੀ, ਕਾਫੀ ਇੰਟਰਸਟਿੰਗ ਚੱਲ ਰਿਹਾ ਮਾਹੌਲ ਉੱਥੇ ਪੋਲੀਟੀਕਲ।
12: ਇੰਟਰਸਟਿੰਗ ਵੀ ਸ਼ਬਦ ਠੀਕ ਹੈ, ਵੈਸੇ ਆਪਾਂ ਇੰਟਰਸਟਿੰਗ ਸ਼ਬਦ ਵਰਤ ਸਕਦੇ ਹਾਂ, ਪਰ ਮੈਂ ਇਸ ਨੂੰ ਹੋਰ ਤਰੀਕੇ ਨਾਲ ਲੈ ਰਿਹਾ ਵੀ ਇੱਕ ਤਰ੍ਹਾਂ ਦਾ ਨਾ ਜਿਹੜੀ ਡੈਮੋਕਰੇਟਿਕ ਸਿਸਟਮ ਹੁੰਦਾ, ਵਿਰੋਧੀ ਜਿਹੜਾ ਪਾਰਟੀਆਂ ਵਿਰੋਧੀ ਹੁੰਦੀਆਂ ਨੇ ਨਾ, ਸਾਡੇ ਭਾਰਤ ਵਿੱਚ ਜਿਹੜਾ ਪਹਿਲਾਂ ਸਿਸਟਮ ਹੁੰਦਾ ਸੀਗਾ, ਬੰਦਾ ਕੋਈ ਚੋਣ ਲੜਦਾ ਸੀ ਤੇ ਉਹਨੂੰ ਬਰਾਬਰ ਦਾ ਮੌਕਾ ਮਿਲਦਾ ਸੀਗਾ, ਚੋਣ ਕਮਿਸ਼ਨ ਉਹਨੂੰ ਬਰਾਬਰ ਦਾ ਮੌਕਾ ਦਿੰਦਾ ਸੀਗਾ। ਹਰੇਕ ਭਾਵੇਂ ਸੱਤਾ ਪਾਰਟੀ ਦਾ ਬੰਦਾ ਕਿੱਦਾਂ ਵੀ ਤਕੜਾ ਹੁੰਦਾ ਸੀ, ਪਰ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਉਸ ਨੂੰ ਬਰਾਬਰ ਦਾ ਮੌਕਾ ਦਿੰਦਾ ਸੀ ਲੜਨ ਦਾ, ਚੋਣ ਲੜਨ ਦਾ, ਨਾ ਕਿ ਉਹ ਖੁਦ ਚੋਣ ਕਮਿਸ਼ਨ ਪਾਰਟੀ ਬਣ ਕੇ ਸੱਤਾ ਪੱਖ ਦਾ ਪੱਖ ਕਰਦਾ ਸੀਗਾ ਤੇ ਜਿਹੜਾ ਵਿਰੋਧੀ ਪੱਖ ਸੀਗਾ ਉਸ ਦਾ ਨੁਕਸਾਨ ਕਰਦਾ ਸੀ। ਏਦਾਂ ਨਹੀਂ ਸੀ ਹੁੰਦਾ ਪਹਿਲਾਂ, ਤੇ ਇਹ ਭਾਵੇਂ ਕਿ ਟੀ ਐਨ ਸੈਸ਼ਨ ਨੇ ਬੜਾ ਕੁਛ ਬਦਲਿਆ ਸੀਗਾ ਭਾਰਤ ਵਿੱਚ ਆ ਕੇ, ਬਿਹਾਰ ਦੇ ਵਿੱਚ ਚੋਣਾਂ ਜਿਹੜੀਆਂ ਸੀਗੀਆਂ ਉਹ ਬੜੀਆਂ ਗੰਦੇ ਤਰੀਕੇ ਨਾਲ ਹੁੰਦੀਆਂ ਸੀਗੀਆਂ, ਤੇ ਟੀ ਐਨ ਸੈਸ਼ਨ ਨੇ ਉਹ ਚੋਣਾਂ ਵਿੱਚ ਬੜਾ ਸੁਧਾਰ ਕੀਤਾ ਸੀਗਾ। ਪਰ ਜਨਾਬ ਜਿਹੜੇ ਅੱਜ ਦੇ ਸਾਡੇ ਚੋਣ ਕਮਿਸ਼ਨ ਹੈਗੇ ਨੇ, ਉਹਨਾਂ ਨੇ ਪੱਖਪਾਤ ਕਰਨ ਦਾ ਜਿਹੜਾ ਇਹ ਘਟਨਾਕ੍ਰਮ ਹੈਗਾ, ਮੈਂ ਇਸ ਘਟਨਾਕ੍ਰਮ ਨੂੰ ਲੈ ਕੇ ਮੈਂ ਪਹਿਲਾਂ ਵੀ ਕਾਫੀ ਦੋਸ਼ ਲੱਗ ਚੁੱਕੇ ਨੇ ਇਸ ਸੰਦਰਭ ਦੇ ਵਿੱਚ। ਹੁਣ ਦੇਖੋ ਨੰਦੀਗ੍ਰਾਮ ਤੇ ਰੇਜ਼ੀ ਨਗਰ, ਨੰਦੀਗ੍ਰਾਮ ਬਹੁਤ ਵੱਡਾ ਇਲਾਕਾ ਹੁੰਦਾ, ਉੱਥੇ ਧਰਮਿੰਦਰ ਪ੍ਰਧਾਨ ਜਿਹੜੇ ਹੈਗੇ ਆ ਉਹ ਚੋਣ ਲੜਦੇ ਹੁੰਦੇ ਆ, ਪਰ ਇਸ ਵਾਰੀ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀਗਾ, ਇਸ ਕਰਕੇ ਉਹ ਸੀਟ ਖਾਲੀ ਹੋ ਗਈ। ਤੇ ਹੁਣ ਹਾਲਾਤ ਇਹ ਵਾਪਰੇ ਕਿ ਉੱਥੇ ਦੁਬਾਰਾ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਉਹ ਚੋਣ ਹੋ ਰਹੀ ਆ, ਤੇ ਇਲੈਕਸ਼ਨ ਕਮਿਸ਼ਨ ਨੇ ਜਦੋਂ ਨਾਮ ਵਾਪਸ ਲੈਣ ਦਾ ਸਮਾਂ ਆ ਗਿਆ, ਨਾਮ ਵਾਪਸ ਲੈਣ ਦਾ ਸਮਾਂ ਉਧਰ ਅੱਜ ਨਾਮ ਵਾਪਸ ਲੈ ਜਾਣੇ ਆ, ਤੇ ਉਧਰ ਜਿਹੜੀ ਕਿ ਕਾਗਜ਼ ਦਾਖਲ ਕਰਨ ਦੀ ਤਰੀਕ ਖਤਮ ਹੋ ਚੁੱਕੀ ਆ, ਉਦੋਂ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੀ ਜਿਹੜੀ ਚੋਣ ਨਿਸ਼ਾਨ ਸੀਗਾ ਉਹ ਫਰੀਜ਼ ਕਰਤਾ, ਜਿਹੜਾ ਉਹਦਾ ਫੁੱਲਾਂ ਵਾਲਾ ਚੋਣ ਨਿਸ਼ਾਨ ਸੀਗਾ ਉਹ ਫਰੀਜ਼ ਕਰਤਾ, ਤੇ ਉਸ ਨੂੰ ਨਵਾਂ ਚੋਣ ਨਿਸ਼ਾਨ ਦੇਤਾ ਫੁੱਟਬਾਲ ਪਲੇਅਰ ਮਮਤਾ ਬੈਨਰਜੀ ਨੂੰ, ਤੇ ਉਹਦਾ ਨਾਂ ਰੱਖਤਾ ਮਮਤਾ ਬੈਨਰਜੀ ਦੀ ਪਾਰਟੀ ਦਾ ਮਮਤਾ ਟੀ ਐਮ ਸੀ, ਉਹਦਾ ਇਹ ਨਾਂ ਰੱਖਤਾ, ਤੇ ਉਹਦਾ ਨਾਂ ਵੀ ਖਾ ਲਿਆ ਤੇ ਉਹਦਾ ਚੋਣ ਨਿਸ਼ਾਨ ਵੀ ਖਾ ਲਿਆ। ਹੁਣ ਬਾਗੀ ਹੈਗੇ ਆ, ਬਾਗੀਆਂ ਦੀ ਪਾਰਟੀ ਦਾ ਨਾਮ ਰੱਖਿਆ ਡੈਮੋਕਰੇਟਿਕ ਜਿਹੜੀ ਪਾਰਟੀ ਟੀ ਐਮ ਸੀ, ਡੈਮੋਕਰੇਟਿਕ ਟੀ ਐਮ ਸੀ, ਤੇ ਉਹਨਾਂ ਨੂੰ ਦਿੱਤਾ ਲਿਫਾਫਾ ਚੋਣ ਨਿਸ਼ਾਨ, ਚਲੋ ਉਹਦਾ ਨਵੀਂ ਪਾਰਟੀ ਸੀਗੀ ਉਹਨੂੰ ਜਿਹੜਾ ਮਰਜ਼ੀ ਚੋਣ ਨਿਸ਼ਾਨ ਦੋ, ਉਹਦਾ ਕੋਈ ਐਸੀ ਦਿੱਕਤ ਨਹੀਂ ਗੀ, ਤੇ ਉਹ ਇਹ ਚੋਣ ਨਿਸ਼ਾਨ ਦੇਖ ਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਮਮਤਾ ਬੈਨਰਜੀ ਦਾ ਨੁਕਸਾਨ ਕੀਤਾ। ਬਸ ਇੱਥੇ ਨੀ ਹੋਈ, ਉਧਰ ਤਾਂ ਕਾਗਜ਼ ਦਾਖਲ ਕਰਨ ਦੀ ਡੇਟ ਖਤਮ ਹੋ ਗਈ, ਕਾਗਜ਼ ਵਾਪਸ ਕਰਨੇ ਨੇ ਅੱਜ, ਦੂਜੇ ਪਾਸੇ ਜਿਹੜਾ ਧਰਮਿੰਦਰ ਪ੍ਰਧਾਨ ਹੈਗਾ ਉੱਥੇ ਦਾ ਮੁੱਖ ਮੰਤਰੀ, ਤੇ ਉਸ ਦੇ ਨਾਲ ਜਿਹੜਾ ਨੰਦੀਗ੍ਰਾਮ ਤੋਂ ਚੋਣ ਲੜ ਰਹੀ ਆ ਜਿਹੜਾ ਮਮਤਾ ਬੈਨਰਜੀ ਦਾ ਉਮੀਦਵਾਰ ਆ ਸੰਚਿਤਾ ਪ੍ਰਧਾਨ, ਉਸ ਨੂੰ ਮਿਲਦਾ ਮੁੱਖ ਮੰਤਰੀ, ਜਿਹੜਾ ਧਰਮਿੰਦਰ ਪ੍ਰਧਾਨ ਉਹਦੇ ਨਾਲ ਮੀਟਿੰਗ ਕਰਦਾ, ਮੀਟਿੰਗ ਕਰਨ ਤੋਂ ਬਾਅਦ ਸੰਚਿਤਾ ਪ੍ਰਧਾਨ ਆਪਣਾ ਨਾਂ ਵਾਪਸ ਲੈ ਲੈਂਦੀ ਆ ਮਮਤਾ ਬੈਨਰਜੀ ਦੀ ਪਾਰਟੀ ਤੋਂ, ਉਹ ਆਪਣਾ ਉਮੀਦਵਾਰ ਦਾ ਨਾਂ ਹੀ ਵਾਪਸ ਲੈ ਲੈਂਦੀ ਆ ਤੇ ਨਾਂ ਵਾਪਸ ਲੈ ਲਿਆ ਤੇ ਉਧਰ ਟੀ ਐਮ ਸੀ ਮਮਤਾ ਬੈਨਰਜੀ ਨੇ ਮਿਲਨ ਪ੍ਰਧਾਨ ਜਿਹੜਾ ਕਾਂਗਰਸੀ ਉਮੀਦਵਾਰ ਸੀਗਾ ਉਹਨੂੰ ਹਮਾਇਤ ਦੇ ਦਿੱਤੀ। ਬਸ ਇੱਥੇ ਨੀ ਕੀਤੀ ਇਹਨਾਂ ਨੇ, ਦੇਖੋ ਚੋਣ ਕਮਿਸ਼ਨ ਚੋਣ ਕਰਾ ਰਿਹਾ ਇੱਥੇ ਬਸ ਨੀ ਕੀਤੀ, ਜਦੋਂ ਹੀ ਮਿਲਨ ਪ੍ਰਧਾਨ ਨੂੰ ਮਮਤਾ ਬੈਨਰਜੀ ਨੇ ਦਿੱਤਾ ਸਮਰਥਨ ਤਾਂ ਨਾਲ ਦੀ ਨਾਲ ਉਸੇ ਦਿਨ ਉਸੇ ਮਿਲਨ ਪ੍ਰਧਾਨ ਨੂੰ ਕੀ ਕੀਤਾ ਪੁਰਾਣੇ ਦਸ ਸਾਲ ਪੁਰਾਣੇ ਕੇਸ ਦੇ ਵਿੱਚ, 10 ਸਾਲ ਪੁਰਾਣਾ ਕੇਸ ਹੈ, 10 ਸਾਲ ਪੁਰਾਣੇ ਕੇਸ ਵਿੱਚ ਉਹਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਤੁਸੀਂ ਇਹ ਇਸ ਤੋਂ ਵੱਡਾ ਹੋਰ ਚੋਣ ਕਮਿਸ਼ਨ ਪੱਖਪਾਤ ਕੀ ਕਰ ਸਕਦਾ ਮਮਤਾ ਬੈਨਰਜੀ ਨੂੰ, ਮਤਲਬ ਕਿ ਇਹ ਜਿਹੜਾ ਸਾਡੇ ਭਾਰਤ ਵਿੱਚ ਚੋਣ ਕਮਿਸ਼ਨ ਵੱਲੋਂ ਇਸ ਪੱਛਮੀ ਬੰਗਾਲ ਦੇ ਵਿੱਚ ਕੀਤਾ ਗਿਆ, ਭਾਵੇਂ ਕਿ ਮਮਤਾ ਬੈਨਰਜੀ ਹੁਣ ਸੁਪਰੀਮ ਕੋਰਟ ਚਲੀ ਗਈ ਆ, ਉੱਥੇ ਉਹ ਜਾ ਕੇ ਆਪਣਾ ਪੱਖ ਰੱਖਣ ਵਾਸਤੇ ਉਹਨੇ ਰੱਖਿਆ, ਉਹਨੇ ਪੱਖ ਜਾ ਕੇ ਦੇਖੋ ਸੁਪਰੀਮ ਕੋਰਟ ਕਿਹੜੇ ਪਾਸੇ ਭੁਗਦੀ ਆ। ਤੇ ਪਹਿਲਾਂ ਵੀ ਦੇਖੋ ਤੁਸੀਂ ਆਪਣਾ ਜਿਹੜੇ ਵਿਧਾਇਕ ਸੀਗੇ 80 ਸੀਗੇ ਮਮਤਾ ਬੈਨਰਜੀ ਕੋਲੇ, 58 ਵਿਧਾਇਕਾਂ ਨੂੰ ਅਲੱਗ ਕਰਤਾ ਬੀਜੇਪੀ ਨੇ, ਲੋਕ ਸਭਾ ਦੇ ਵਿੱਚ 28 ਸੀਗੇ, 20 ਨੂੰ ਅਲੱਗ ਕਰਤਾ ਉਹਨਾਂ ਨੇ ਉਹਦੇ ਕੋਲੋਂ, ਤੇ ਰਾਜ ਸਭਾ ਵਿੱਚ 13 ਸੀਗੇ, 2 ਰਿਜ਼ਾਈਨ ਹੀ ਕਰ ਗਏ ਰਾਜ ਸਭਾ ਦੇ ਮੈਂਬਰ ਜਿਹੜੇ ਸੀਗੇ, ਉਹ ਹਾਲਾਤ ਬਣੇ। ਮੇਰੇ ਕਹਿਣ ਦੇ ਭਾਵ ਕਿਸੇ ਬੰਦੇ ਨੂੰ ਇਸ ਤਰੀਕੇ ਨਾਲ ਖਤਮ ਕਰੋ ਕਿ ਪਾਰਟੀਆਂ ਹੀ ਤਬਾਹ ਕਰਤੀਆਂ ਜਿਹੜਾ ਕਿ ਸਾਡੇ ਵਿਰੋਧੀ ਬੰਦੇ ਨੂੰ ਚੋਣ ਕਮਿਸ਼ਨ ਵੱਲੋਂ ਪੂਰੀ ਹਮਾਇਤ ਦੇਣ ਦਾ ਪਹਿਲਾਂ ਇੱਕ ਐਥਿਕਸ ਹੁੰਦੇ ਸੀਗੇ ਉਹ ਖਤਮ ਕੀਤੇ। ਏਦਾਂ ਹੀ ਕੀਤਾ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ, ਤੇ ਏਦਾਂ ਹੀ ਗੋਆ ਵਿੱਚ ਕੀਤਾ, ਤੇ ਵੱਖ ਵੱਖ ਥਾਵਾਂ ਉੱਤੇ ਜਿਹੜਾ ਹੈਗਾ ਬੀਜੇਪੀ ਚੋਣ ਕਮਿਸ਼ਨ ਨੂੰ ਵਰਤ ਕੇ ਕਥਿਤ ਤੌਰ ਤੇ ਬੜਾ ਖਤਰਨਾਕ ਕੰਮ ਕਰ ਰਹੀ ਹੈ ਡੈਮੋਕਰੇਸੀ ਵਾਸਤੇ ਜੀ।
2: ਮਮਤਾ ਬੈਨਰਜੀ ਦੇ ਨਾਲ ਮੈਂ ਸਾਰੀ ਖਬਰ ਪੜ੍ਹੀ ਸੀ, ਮੈਂ ਰੌਚਕ ਸ਼ਬਦ ਵਰਤਿਆ ਸੀਗਾ ਕਿ ਜਿਹੜੀ ਗ੍ਰਿਫ਼ਤਾਰੀ ਆ, ਮੈਨੂੰ ਪਤਾ ਸੀ ਅਗਲੀ ਖਬਰ ਮੇਰੇ ਕੋਲ ਗ੍ਰਿਫ਼ਤਾਰੀ ਦੀ ਵੀ ਹੋਈ ਆ ਕਿ ਨਾਲ ਹੀ ਬੰਦੇ ਨੂੰ ਗ੍ਰਿਫ਼ਤਾਰ ਕਰ ਲੈਣਾ, ਕਿ ਮਤਲਬ ਜਿਵੇਂ ਤੁਸੀਂ ਮਤਲਬ ਗੰਭੀਰਤਾ ਦੇ ਨਾਲ ਗੱਲ ਕੀਤੀ ਆ, ਆਈ ਐਪਰੀਸ਼ੀਏਟ ਕਿ ਉੱਥੇ ਅਸੀਂ ਰੌਚਕ ਸ਼ਬਦ ਵਰਤਿਆ, ਪਰ ਰੌਚਕ ਮੇਰੇ ਵਾਸਤੇ ਇਹ ਸੀਗਾ ਕਿ ਇੱਕ ਟਿੱਪਣੀ ਦੀ ਤਰ੍ਹਾਂ ਸੀਗਾ ਕਿ ਜੋ ਕੁਝ ਉੱਥੇ ਹੋ ਰਿਹਾ ਖੇਲਾ ਹੋ ਰਿਹਾ। ਮਮਤਾ ਬੈਨਰਜੀ ਨੇ ਟੀ ਐਮ ਸੀ ਦੇ ਬਾਗੀਆਂ ਨੂੰ ਭਾਜਪਾ ਦੀ ਏ ਟੀਮ ਵੀ ਦੱਸਿਆ, ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਆਏ ਸਨ, ਹਾਂਜੀ ਉਹੀ ਹੁਣ ਚੁਣੌਤੀ ਦੇ ਰਹੇ ਨੇ ਚੋਣ ਕਮਿਸ਼ਨ ਵੱਲੋਂ ਪਾਰਟੀ ਦਾ ਚੋਣ ਨਿਸ਼ਾਨ ਫਰੀਜ ਕਰਨ ਦਾ ਤੁਸੀਂ ਦੱਸ ਦਿੱਤਾ। ਸਵਾਲ ਚੁੱਕਿਆ ਕਿ 28 ਸਾਲਾਂ ਤੇ ਉਨ੍ਹਾਂ ਦੇ ਕੋਲ ਚੋਣ ਨਿਸ਼ਾਨ ਮਨਜ਼ੂਰ ਆ, ਕਮਿਸ਼ਨ ਕਿਵੇਂ ਫਰੀਜ ਕਰ ਸਕਦਾ, ਪਰ ਕੌਣ ਆਖੇ ਰਾਣੀ ਨੂੰ ਅੱਗਾ ਟੱਕ ਸੱਤਾ ਜੋਰਾਂ ਦਾ ਜੋਰਾਵਰਾਂ ਦਾ ਸੱਤਾ ਵੀ 100 ਹੁੰਦਾ। ਸੋ ਐਨੀਵੇ 9058132093 1300 ਵੀ ਮੈਂ ਕੱਲ ਪਰਸੋਂ ਗੱਲ ਕਰ ਰਿਹਾ ਸਾਂਗਾ ਅੰਜੂ ਜੀ ਨਾਲ, ਕੱਲ ਹੀ ਕਰ ਰਹੇ ਸੀ ਕਿ ਪਹਿਲੇ ਲੋਕ ਧਾੜਵੀ ਘੋੜਿਆਂ ਤੇ ਆਉਂਦੇ ਸੀ, ਛਵੀਆਂ ਗੰਡਾਸੇ ਤਲਵਾਰਾਂ ਜਾਂ ਫਿਰ ਬੰਦੂਕਾਂ ਲੈ ਕੇ ਆਉਂਦੇ ਸੀ, ਲੋਕਾਂ ਨੂੰ ਲੁੱਟਦੇ ਸਨ, ਜੋ ਉਨ੍ਹਾਂ ਦਾ ਦਾ ਲੱਗਦਾ ਸੀ ਉਹ ਕਰਦੇ ਸੀ। ਅੱਜ ਕੱਲ ਉਹੀ ਲੋਕ ਨੇ ਪਰ ਉਨ੍ਹਾਂ ਦਾ ਰੂਪ ਬਦਲ ਗਿਆ, ਖੇਡਾਂ ਜਿਹੜੀਆਂ ਨੇ ਉਹ ਬਦਲ ਗਈਆਂ ਨੇ, ਲੋਕਾਂ ਨੂੰ ਲੁੱਟਣ ਦਾ ਢੰਗ ਬਦਲ ਗਿਆ, ਲੋਕਾਂ ਨੂੰ ਮਾਰਨ ਦਾ ਢੰਗ ਬਦਲ ਗਿਆ, ਲੋਕਾਂ ਨੂੰ ਡਰਾਉਣ ਦਾ ਢੰਗ ਬਦਲ ਗਿਆ, ਲੋਕਾਂ ਨੂੰ ਸਤਾਉਣ ਦਾ ਢੰਗ ਬਦਲ ਗਿਆ, ਪਰ ਕੁਰਸੀ ਪੱਕੀ ਕਰਨ ਵਾਸਤੇ ਚਾਲਾਂ ਬਿਲਕੁਲ ਉਸੇ ਤਰ੍ਹਾਂ ਦੀਆਂ ਹੀ ਚੱਲੀਆਂ ਜਾ ਰਹੀਆਂ ਨੇ। 9058132093 1300 1300 2 ਮਾਰੂ ਹਥਿਆਰ ਆ ਗਏ ਨੇ, ਡਰਾਵੇ ਜ਼ਿਆਦੇ ਨੇ, ਦੇਸ਼ਾਂ ਨੂੰ ਡਰਾਵੇ ਦਿੱਤੇ ਜਾਣੇ, ਇੱਕ ਦੂਜੇ ਦੇਸ਼ ਨੂੰ ਦੇ ਰਿਹਾ, ਦੂਜਾ ਦੇਸ਼ ਦੂਜੇ ਦੇਸ਼ ਨੂੰ ਦੇ ਰਿਹਾ, ਸੋ ਵੀ ਉਹ ਸ਼ਕਤੀਸ਼ਾਲੀ ਸਾਡੇ ਤੋਂ ਨਾ ਬਣ ਜਾਵੇ, ਕਿਤੇ ਆਹ ਹੁਣ ਈਰਾਨ ਪਰਮਾਣੂ ਬਣਾ ਲੈਂਦਾ ਤੇ ਲਾਗੇ ਜਿਹੜੇ ਉਹਦੇ ਦੇਸ਼ ਨੇ ਉਹਨਾਂ ਤੋਂ ਉਹਨਾਂ ਨੂੰ ਖਤਰਾ ਹੋਊਗਾ, ਪ੍ਰਭਾਵ ਪਾਊਗਾ, ਇਸ ਕਰਕੇ ਅਮਰੀਕਾ ਕਹਿੰਦਾ ਨਹੀਂ ਮੈਂ ਸੁਪਰ ਪਾਵਰ ਆ ਮੈਂ ਕਰ ਸਕਦਾ, ਪਰ ਉਹਨਾਂ ਨੇ ਜੋ ਉਹਦੀ ਕੀਤੀ ਹੈ ਸੁਪਰ ਪਾਵਰ ਦੀ ਹਾਲਤ ਉਹ ਸੁਪਰ ਪਾਵਰ ਵੀ ਜਾਣਦਾ ਤੇ ਵੈਸੇ ਵਰਲਡ ਵਾਈਡ ਨੇਤਾ ਵੀ ਜਾਣਦੇ ਨੇ, ਬੋਲੇ ਚਾਹੇ ਕੋਈ ਨਾ ਬੋਲੇ, ਜਿਵੇਂ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਕੁਝ ਹੁੰਦਾ ਤੇ ਆਪਾਂ ਸੁਣਦੇ ਹਾਂ ਦੇਖਦੇ ਹਾਂ ਵਿਚਾਰਦੇ ਵੀ ਹਾਂ। ਅੱਛਾ ਇੱਕ ਕਾਂਡ ਹੋਇਆ ਸੀ ਤੁਹਾਨੂੰ ਯਾਦ ਹੋਊਗਾ, ਬੜਾ ਕਵਰੇਜ ਆਪਾਂ ਕੀਤੀ ਨਠਾਰੀ ਕਾਂਡ, ਹਾਂਜੀ ਹਾਂਜੀ ਜੀ
3: ਜੀ ਬਿਲਕੁਲ,
2: ਬੜਾ ਘਨਾਉਣਾ ਕਾਂਡ ਸੀ। ਸੁਰਿੰਦਰ ਕੋਹਲੀ ਉਹਦੀ ਸਵੇਰੇ ਮੈਂ ਖਬਰ ਸੁਣਾਈ ਸੀ ਕਿ ਹਰਿਦੁਆਰ ਦੇ ਵਿੱਚ ਫੰਦੇ ਨਾਲ ਲੜਕਦੀ ਲਾਸ਼ ਮਿਲੀ ਹੈ, ਹਾਂਜੀ ਕੀ ਕਹਿਣਾ ਚਾਹੋਗੇ?
12: ਹਾਂ ਚਾਵਲਾ ਸਾਹਿਬ, ਅਸਲ ਵਿਚ ਫੰਦੇ ਨਾਲ ਲੜਕਦੀ ਲਾਸ਼ ਤਾਂ ਮਿਲੀ ਆ, ਪਰ ਜਿਹੜੇ ਉਹਦੇ ਲਾਸ਼ ਫੰਦੇ ਨਾਲ ਲੜਕਦੀ ਤੇ ਉਹਦਾ ਜੋ ਨਾਲ ਸਰਕਮਸਟਾਂਸਿਸ ਹੈਗੇ ਆ, ਜੋ ਉਹਦਾ ਚਗਿਰਦਾ ਹੈਗਾ, ਉਹ ਸ਼ੰਕਾ ਪੈਦਾ ਕਰਦਾ। ਭਾਵੇਂ ਕਿ ਉੱਥੇ ਦੇ ਐਸ ਪੀ ਨੇ ਗੱਲ ਇਹ ਕਹਿ ਦਿੱਤੀ ਆ ਕਿ ਜੀ ਪਹਿਲੀ ਨਜ਼ਰੇ ਸਾਡਾ ਇਹ ਲੱਗਦਾ ਕਿ ਇਹਨੇ

0: ਕੋਈ ਹੋਰ ਏਜੰਸੀ ਜਾਂਚ ਕਰੇ, ਸੀਬੀਆਈ ਜਾਂਚ ਕਰੇ ਜਾਂ ਕੋਈ ਹੋਰ ਏਜੰਸੀ ਜਾਂਚ ਕਰੇ ਤਾਂ ਪਤਾ ਲੱਗ ਸਕਦਾ ਕਿ ਕਿਵੇਂ ਆ। ਪਰ ਆਪਾਂ ਕਿਉਂਕਿ ਬੰਦੇ ਦੇ ਉੱਪਰ ਬਹੁਤ ਵੱਡੇ ਦੋਸ਼ ਸੀਗੇ, ਜਦੋਂ 29 ਦਸੰਬਰ 2006 ਨੂੰ ਇਸ ਬੰਦੇ ਦਾ ਕਾਫੀ ਵੱਡਾ ਸੀਗਾ ਕਾਂਡ ਕਿ ਇਹਨਾਂ ਕੁਝ ਮੁੰਡੇ ਬੱਚੇ ਬੱਚੀਆਂ ਗਾਇਬ ਹੋਣ ਲੱਗ ਪਈਆਂ, ਗਾਇਬ ਹੋਣ ਲੱਗ ਪਈਆਂ ਤੇ ਉਥੋਂ ਨਾਲ ਇੱਕ ਨਦੀ ਵਗਦੀ ਸੀ, ਨਦੀ ਸੀਗੀ ਉਹਦੇ ਚੋਂ ਕੰਕਾਲ ਮਿਲ ਗਏ। ਕੰਕਾਲ ਤੋਂ ਬਾਅਦ ਪਤਾ ਲੱਗਿਆ ਕਿ ਇਧਰਲੇ ਪਾਸੇ ਨੂੰ ਗੱਲ ਢੁਕੀ ਮਨਿੰਦਰ ਸਿੰਘ ਭੰਧੇਰ ਦੀ ਕੋਠੀ ਵੱਲ ਨੂੰ। ਮਨਿੰਦਰ ਸਿੰਘ ਭੰਧੇਰ ਦਾ ਇੱਕ ਤਰ੍ਹਾਂ ਦਾ ਰਸੋਈਆ ਸੀਗਾ, ਕੁੱਕ ਸੀਗਾ ਇਹ ਸੁਰਿੰਦਰ ਕੋਹਲੀ, ਤੇ ਉਹ ਗੱਲ ਖੁਲਦੀ ਖੁਲਦੀ ਜੀ ਉਹਨਾਂ ਦਾ ਪਿਛਲੇ ਪਾਸੇ ਜਦੋਂ ਪੱਟਿਆ ਗਿਆ ਤੇ ਉੱਥੇ ਬਹੁਤ ਸਾਰੇ ਕੰਕਾਲ ਮਿਲੇ, ਜਿਸ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਅਰੈਸਟ ਕਰਕੇ ਕੇਸ ਚੱਲੇ। ਕੇਸ ਚੱਲੇ ਜੋ 2023 ਦੇ ਵਿੱਚ ਸਾਰੇ ਕੇਸਾਂ ਦੇ ਵਿੱਚ ਇਹ 25 ਇੱਕ ਕੇਸ ਰਹਿ ਗਿਆ 2023 ਵਿੱਚ, ਸਾਰੇ ਕੇਸਾਂ ਚੋਂ ਸੁਰਿੰਦਰ ਕੋਹਲੀ ਬਰੀ ਕਰਤਾ ਗਿਆ। 2025 ਵਿੱਚ ਆਖਰੀ ਕੇਸ ਵੀ ਸੀਗਾ ਉਦੋਂ ਵੀ ਬਰੀ ਕਰਤਾ ਗਿਆ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਸ਼ੱਕ ਦੇ ਆਧਾਰ ਤੇ ਤਿਆਰ ਕੀਤਾ ਹੋਇਆ ਕੇਸ ਕਦੇ ਵੀ ਅਦਾਲਤ ਵਿੱਚ ਨਹੀਂ ਖੜਦਾ ਹੁੰਦਾ। ਅਦਾਲਤ ਨੇ ਸ਼ੱਕ ਦਾ ਜਿਹੜਾ ਸ਼ੱਕ ਦੇ ਆਧਾਰ ਦਾ ਲਾਭ ਦਿੰਦਿਆਂ ਸੁਰਿੰਦਰ ਕੋਹਲੀ ਨੂੰ ਉਸ ਨੂੰ ਬਰੀ ਕਰਤਾ ਸੀਗਾ। ਉਹਨਾਂ ਨੇ ਇਹ ਪੁਲਿਸ ਨੇ ਇਹ ਪੱਖ ਪੇਸ਼ ਕੀਤਾ ਸੀ ਆਪਣਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਉਸਨੇ ਮੰਨਿਆ ਪੁਲਿਸ ਦੇ ਵਿੱਚ ਵੀ ਹਾਂ ਅਸੀਂ ਇਹ ਸਾਰਾ ਕਾਂਡ ਕੀਤਾ। ਪਰ ਮਾਨਯੋਗ ਅਦਾਲਤ ਨੇ ਹੇਠਲੇ ਤੋਂ ਅਦਾਲਤ ਲੈ ਕੇ ਉੱਪਰੀ ਅਦਾਲਤ ਤੱਕ ਨੇ ਸਿਰਫ ਇਹ ਗੱਲ ਆਖੀ ਕਿ ਪੁਲਿਸ ਵਿੱਚ ਦਿੱਤਾ ਹੋਇਆ ਬਿਆਨ ਕਿਸੇ ਮੁਲਜ਼ਮ ਦਾ ਉਸਨੂੰ ਮੁਜਰਮ ਕਰਾਰ ਨਹੀਂ ਦਿੰਦਾ, ਇਸ ਕਰਕੇ ਇਹ ਬੰਦਾ ਬਰੀ ਕੀਤਾ ਜਾਂਦਾ। ਤੇ ਬਹੁਤ ਵੱਡਾ ਕਾਂਡ ਸੀਗਾ, 19 ਸਾਲ ਇਹ ਬੰਦਾ ਜੇਲ੍ਹ ਚ ਰਿਹਾ ਤੇ ਇਸ ਕਾਂਡ ਦੇ ਵਿੱਚ ਜੇਲ੍ਹ ਚ ਰਹਿਣ ਤੋਂ ਬਾਅਦ ਬੰਦਾ ਜਦੋਂ ਬਾਹਰ ਆਇਆ ਤੇ ਹੁਣ ਇਹ ਉੱਥੇ ਭੇਸ ਬਦਲ ਕੇ ਆਪਣਾ ਨਾਂ ਬਦਲ ਕੇ ਆਪਣਾ ਭੇਸ ਬਦਲ ਕੇ ਹਰਿਦੁਆਰ ਦੇ ਵਿੱਚ ਚਾਹ ਦੀ ਦੁਕਾਨ ਲਾ ਰਿਹਾ ਸੀਗਾ। ਤੇ ਇਸ ਬੰਦੇ ਦੀ ਜਿਹੜੀ ਕਥਿਤ ਤੌਰ ਤੇ ਆਪਾਂ ਗੱਲ ਆਖੀਏ, ਪੁਲਿਸ ਨੇ ਜਵਾਬ ਕਿਹਾ ਕਿ ਲੜਕ ਦੀ ਲਾਸ਼ ਮਿਲੀ ਹੈ ਤੇ ਸ਼ੰਕਾ ਦੇ ਆਧਾਰ ਤੇ, ਭਾਵੇਂ ਕਿ ਪੁਲਿਸ ਆਖੀ ਜਾਂਦੀ ਹੈ ਕਿ ਜੇ ਨਹੀਂ ਇਹ ਤਾਂ ਖੁਦਕੁਸ਼ੀ ਕਰ ਗਿਆ, ਪਰ ਇਹਦੇ ਸ਼ੰਕਾ ਜਿਹੜੀ ਹੈਗੀ ਆ ਉਹ ਸ਼ੰਕਾ ਦੇ ਆਧਾਰ ਤੇ ਗੱਲ ਹੈ ਕਿਉਂਕਿ ਬੰਦਾ ਬਰੀ ਕਰਤਾ ਗਿਆ, ਇਸ ਕਰਕੇ ਅਸੀਂ ਇਹਨੂੰ ਦੋਸ਼ੀ ਵੀ ਨਹੀਂ ਕਹਿ ਸਕਦੇ। ਬੰਦੇ
1: ਮਨਿੰਦਰ ਸਿੰਘ ਭੰਧੇਰ ਦਾ ਕੀ ਬਣਿਆ?
0: ਮਨਿੰਦਰ ਸਿੰਘ ਭੰਧੇਰ ਤਾਂ ਅਜੇ ਜਿਹੜਾ ਹੈਗਾ ਨਾ ਜੀ ਉਹ ਵੀ ਬੜੀ ਬਰੀ ਹੋ ਗਿਆ ਸੀ ਮੇਰੇ ਖਿਆਲ ਚ, ਇਹਦੇ ਬਾਰੇ ਮੈਨੂੰ ਪੂਰਾ ਪਤਾ ਨਹੀਂ ਪਰ ਮੇਰੇ ਖਿਆਲ ਚ ਬਰੀ ਹੋ ਗਿਆ ਸੀ ਉਹ ਵੀ।
1: ਜੀ ਅਗੇ 9058131320 ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਥੋਂ ਕੋਈ ਸੁਸਾਈਡ ਨੋਟ ਵੀ ਮੈਂ ਪੜ੍ਹੀ ਸੀ ਖ਼ਬਰ ਸਵੇਰੇ ਕਿ ਨਹੀਂ ਮਿਲਿਆ। ਪੁਲਿਸ ਕਹਿੰਦੀ ਆ ਕਿ ਪਹਿਲੇ ਸੈਟ ਤੇ ਇਹ ਜਿਹੜੀ ਆਤਮ ਹੱਤਿਆ ਲੱਗਦੀ ਹੈ, ਪਰ ਜਿਹੜੇ ਸਰਕਮਸਟੈਂਸ ਤੁਸੀਂ ਦੱਸ ਰਹੇ ਹੋ ਕਿ ਉੱਥੇ ਕੁਝ ਹਾਲਾਤ ਇਹੋ ਜਿਹੇ ਨੇ ਕਿ ਸ਼ੱਕ ਦੀ ਸੂਈ ਕਿਤੇ ਬਾਹਰ ਜਾ ਸਕਦੀ ਹੈ, ਪਰ ਚਲੋ ਦੇਖੋ ਅੱਗੇ ਅੱਗੇ। ਵੈਸੇ ਪੁਲਿਸ ਨੇ ਜੇਕਰ ਪੈਟਰਨ ਆਪਣੀ ਸ਼ੁਰੂ ਕਰਤੀ ਤਾਂ ਕਿਤੇ ਨਾ ਕਿਤੇ ਉਹ ਪਹੁੰਚ ਹੀ ਜਾਂਦੀ ਹੁੰਦੀ ਅੱਜ ਨਹੀਂ ਤੇ ਕੱਲ। 9058131320
0: ਇਹ ਵੀ 2023 ਵਿੱਚ ਮਨਿੰਦਰ ਸਿੰਘ ਭੰਧੇਰ ਦਾ ਵੀ 2023 ਵਿੱਚ ਗੌਤਮ ਬੁੱਧ ਜ਼ਿਲ੍ਹਾ ਜੇਲ੍ਹ ਸੀਗੀ ਉੱਥੋਂ ਰਿਹਾ ਹੋ ਗਿਆ ਸੀਗਾ ਜੀ 2023 ਦੇ ਵਿੱਚ
1: ਜੀ। ਅਗੇਨ ਦੋਸਤੋ ਤੁਹਾਡਾ ਫੀਡਬੈਕ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਡੇ ਬਾਏ ਡੇ ਕਿਸੇ ਨਾ ਕੋਈ ਸਾਨੂੰ ਸ਼ਹਿਰ ਜਿਹੜੇ ਦੱਸ ਦਿਓ ਕਿ ਅਸੀਂ ਫਲਾਣੇ ਸ਼ਹਿਰ ਦੇ ਵਿੱਚ ਤੁਹਾਨੂੰ ਸੁਣਿਆ ਜੀ, ਪਹਿਲੀ ਵਾਰੀ ਸੁਣਿਆ ਜੀ, ਲਾਉਣ ਲੱਗੇ ਸਾਂ ਚੈਨਲ ਕੋਈ ਹੋਰ ਦੇ ਵਿੱਚ ਆਏ ਗਾਣੇ ਆ ਗਏ ਤੇ ਜਦੋਂ ਤੁਹਾਡੀ ਆਈ ਡੀ ਸੁਣੀ ਅਸੀਂ ਤੁਹਾਨੂੰ ਕਾਲ ਕੀਤੀ ਹੈ। ਪਹਿਲੀ ਤਰੀਕ ਤੋਂ ਬਾਅਦ ਕੁਝ ਇੱਕ ਨਵੇਂ ਜਿਹੜੇ ਪ੍ਰੋਗਰਾਮ ਨੇ ਲਿਸਟ ਅਪ ਹੋਏ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਵੇਂ ਐਜ ਯੂਜ਼ਲ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਰੇ ਹੀ ਵੀਰ ਭੈਣ ਭਰਾ ਵੈਲਕਮ ਨੇ, ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ, ਜਿਹੜਾ ਆਪਣਾ ਸਲੋਟ ਬੁੱਕ ਕਰ ਗਿਆ ਮੁੜ ਕੇ ਅਸੀਂ ਉਹਨੂੰ ਤਾਂ ਕਹਿ ਨਹੀਂ ਸਕਦੇ ਭਾਈ ਤੂੰ ਮੂਵ ਹੋ ਜਾ, ਕਿਉਂਕਿ ਉਹਨੇ ਆਪਣੇ ਸਕੈਜੂਲ ਦੇ ਮੁਤਾਬਕ ਆਪਣਾ ਟਾਈਮ ਬੁੱਕ ਕਰਾਇਆ ਹੋਣਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਨੈਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ, ਸਕਾਰਬਰੋ, ਮਾਰਕਮ, ਟੋਰਾਂਟੋ, ਡਾਊਨਟਨ ਆਦਿ, ਏਜੈਕਸ, ਗੋਲਫ ਦੇ ਏਰੀਏ ਦੇ ਵਿੱਚ ਸੁਣੇ ਤਾਂ ਤੁਸੀਂ ਬਈ ਕਾਲ ਕਰਕੇ ਆਪਣਾ ਟਾਈਮ ਬੁੱਕ ਕਰ ਲਓ ਤੇ ਸਾਡੇ ਤਾਂ ਨਾ ਰਹੋ, ਪਹਿਲਾਂ ਆਪਣਾ ਗੇੜਾ ਮਾਰੋ ਇਹਨਾਂ ਏਰੀਏ ਦੇ ਵਿੱਚ ਕਿ ਆਉਂਦਾ ਕਿ ਨਹੀਂ ਆਉਂਦਾ। ਨੰਬਰ ਟੂ ਕਾਲ ਅਰਸ਼ ਟਾਈਮ ਬੁਕਿੰਗ ਲਈ 416-303-1515 ਤੇ ਉਹਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਸਟੇਟ ਆਫ ਦੀ ਆਰਟ ਸਟੂਡੀਓ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇ ਜਿੱਥੇ ਬਹਿ ਕੇ ਤੁਸੀਂ ਮਹਿਸੂਸ ਕਰੋ ਕਿ ਕਿਸੇ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਮਹਿਮਾਨਾਂ ਨੂੰ ਲੈ ਕੇ ਆਏ ਹਾਂ ਤੇ ਉੱਥੇ ਤੁਸੀਂ ਬੈਠੇ ਹੋ, ਤੁਹਾਨੂੰ ਫਖਰ ਮਹਿਸੂਸ ਹੋਵੇ ਕਿ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਤੋ CJMR 1320 ਪਿਛਲੇ 17 ਸਾਲਾਂ ਤੋਂ ਜਿਵੇਂ ਚੱਲਦਾ ਰਿਹਾ ਉਸੇ ਹੀ ਤਰਜ਼ ਤੇ ਚੱਲੇਗਾ, ਉਹੀ ਇਹਦੇ ਰੂਲ ਐਂਡ ਰੈਗੂਲੇਸ਼ਨ ਨੇ, ਉਹੀ ਟਰਮ ਐਂਡ ਕੰਡੀਸ਼ਨਸ ਨੇ,

0: ਨਹੀਂ ਬਦਲਿਆ, ਸਿਰਫ ਬਦਲਿਆ ਤੇ 416-303-1515 ਨੰਬਰ ਬਦਲਿਆ। ਹਾਂਜੀ
1: ਜੀ ਜੀ, ਪਾਕਿਸਤਾਨ ਦੀ ਗੱਲ ਕਰਦੇ ਹਾਂ। ਅਕੀਦਾ ਜੀ, ਕਾਫੀ ਉਥੋਂ ਖ਼ਬਰ ਆਈ ਕਿ 16 ਲੋਕ ਮਰੇ ਨੇ, 50 ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਖੈਬਰ ਪਖਤੂਆ ਦੇ ਇੱਕ ਪ੍ਰਾਂਤ ਦੇ ਵਿਚ ਹਮਲਾ ਹੋਇਆ ਜੀ, ਜਦੋਂ ਲੋਕ ਮਸਜਿਦ ਦੇ ਵਿਚ ਨਮਾਜ਼ ਪੜ੍ਹ ਰਹੇ ਸੀ। ਕੀ ਕਹਿਣਾ ਚਾਹੋਗੇ, ਕੀ ਰਿਪੋਰਟ ਹੈ ਜੀ ਬਾਬਾ?
2: 21 ਰਿਪੋਰਟ ਆ ਗਈ ਹੈ ਬਿਹੜਾ ਹਸਪਤਾਲ ਵਿਚ ਨਾ ਜੀ। ਹੋਰ ਹਸਪਤਾਲ ਜਿਹੜੇ ਭਰਤੀ ਕੀਤੇ ਸੀ ਕਾਫੀ ਗੰਭੀਰ ਸੀ, ਉਹਨਾਂ ਵਿਚੋਂ ਹੋਰ ਮੌਤ ਹੋ ਚੁੱਕੀ ਆ। ਹੁਣ 21 ਦੀ ਖ਼ਬਰ ਆ ਚੁੱਕੀ ਆ, 16 ਤੋਂ ਵੱਧ 50 ਦੇ ਕਰੀਬ ਜਿਹੜੇ ਬੰਦੇ ਹੈਗੇ ਆ ਉਹ ਜ਼ਖਮੀ ਹੈਗੇ ਨੇ। ਤੇ ਇਹ ਖੈਬਰ ਪਖਤੂਨਵਾ ਦੇ ਵਿਚ ਪਹਿਲਾਂ ਵੀ ਇੱਥੇ ਦੇ ਕਾਂਡ ਵਾਪਰਦੇ ਆ, ਬੰਬ ਕਾਂਡ ਪਹਿਲਾਂ ਵੀ ਹੁੰਦੇ ਆ। ਜਿਵੇਂ ਕੁਹਾਟ ਜ਼ਿਲ੍ਹੇ ਦੇ ਵਿਚ ਪਹਿਲਾਂ ਵੀ ਇੱਕ ਵਾਰੀ ਬੰਬ ਕਾਂਡ ਹੋਇਆ ਸੀਗਾ, ਤੇ ਉਦੋਂ ਵੀ ਇਹ ਵਾਹਵਾ ਸਾਰੇ ਬੇਕਸੂਰ ਲੋਕ ਮਾਰੇ ਗਏ ਸੀਗੇ। ਬੇਕਸੂਰ ਲੋਕ ਮੈਂ ਇਸ ਕਰਕੇ ਕਹਿੰਦਾ ਕਿ ਬੰਦੇ ਨਮਾਜ਼ ਪੜ੍ਹਦੇ ਆ ਰੱਬ ਦੇ ਘਰ ਦੇ ਵਿਚ, ਰੱਬ ਦੇ ਘਰ ਦੇ ਵਿਚ ਬੈਠੇ ਆ, ਤੇ ਰੱਬ ਦੇ ਘਰ ਦੇ ਵਿਚ ਆਪਣੇ ਅੱਲਾ ਨੂੰ, ਆਪਣੇ ਜਿਹੜਾ ਕਿ ਉਹਨਾਂ ਦਾ ਈਸਟ ਹੈ ਉਹਨੂੰ ਯਾਦ ਕਰ ਰਹੇ ਆ, ਤੇ ਉਹਦੇ ਆਪਣਾ ਨਮਾਜ਼ ਪੜ੍ਹ ਕੇ ਆਪਣਾ, ਚਲੋ ਜ਼ਿੰਦਗੀ ਦਾ ਇੱਕ ਹੁੰਦਾ ਆਪਣਾ ਹਰ ਇੱਕ ਬੰਦੇ ਧਰਮ ਦਾ, ਤੇ ਉੱਥੇ ਅਚਾਨਕ ਹੀ ਬੰਬ ਚੱਲ ਜਾਣਾ, ਬੰਬ ਵੀ ਬੜਾ ਖਤਰਨਾਕ ਸੀਗਾ, ਜਿਸ ਕਰਕੇ ਮੌਤਾਂ ਕਈ ਸਾਰੀਆਂ ਹੋ ਗਈਆਂ। ਤੇ ਚਲੋ ਸਰਕਾਰ ਜਿਹੜੀ ਹੈਗੀ ਆ ਉੱਥੇ ਦਾ, ਸੁਹੇਲ ਅਫਰੀਦੀ ਹੈਗਾ ਮੁੱਖ ਮੰਤਰੀ ਖੈਬਰ ਪਖਤੂਨਵਾ ਦਾ, ਉਹਨੇ ਰਿਪੋਰਟ ਵੀ ਮੰਗ ਲਈ ਆ ਤੇ ਵੀ ਕਿੱਦਾਂ ਕੀ ਕਾਂਡ ਵਾਪਰਿਆ। ਵੈਸੇ ਜੇ ਆਖੀਏ ਆਪਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਉੱਥੇ ਉਹਨਾਂ ਇਲਾਕਿਆਂ ਦੇ ਵਿਚ 990 ਅੱਤਵਾਦੀ ਘਟਨਾਵਾਂ ਹੋਈਆਂ ਨੇ, ਕਿਤੇ ਬੰਬ ਕਾਂਡ ਹੋਇਆ, ਕਿਤੇ ਗੋਲੀਆਂ ਚੱਲੀਆਂ, ਜਿਹਦੇ ਕਰਕੇ 1126 ਮੌਤਾਂ ਹੋਈਆਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ। 1126 ਮੌਤਾਂ ਪਾਕਿਸਤਾਨ ਦੇ ਵਿਚ ਹੋਈਆਂ ਨੇ, ਤੇ ਇਹ ਦੁਖਦਾਈ ਘਟਨਾ ਹੈਗੀ ਆ ਜੀ। ਕੋਈ ਵੀ ਮੁਲਕ ਜਦੋਂ ਕਿਸੇ ਅੱਤਵਾਦ ਨੂੰ ਮਦਦ ਕਰਦਾ, ਕਥਿਤ ਤੌਰ ਤੇ ਕਹਿੰਦਾ ਗੱਲ ਮੈਂ ਤੁਹਾਨੂੰ, ਮਦਦ ਜਦੋਂ ਕਰਦਾ ਕੋਈ ਵੀ ਮੁਲਕ, ਭਾਵੇਂ ਕੋਈ ਘਰ ਵੀ ਹੋਵੇ, ਕਿਸੇ ਦਾ ਪਰਿਵਾਰ ਵੀ ਹੋਵੇ, ਜਦੋਂ ਉਹ ਗਲਤ ਬੰਦਿਆਂ ਨੂੰ ਮਦਦ ਕਰਦਾ ਤਾਂ ਹੋ ਸਕਦਾ ਕਿ ਉਹਨਾਂ ਦੇ ਵਾਲੇ ਪਾਸੇ ਵੀ ਖਤਰਨਾਕ ਤਰੀਕੇ ਨਾਲ ਜ਼ਿੰਦਗੀ ਦੇ ਵਿਚ ਕੋਈ ਮੋੜ ਆਵੇ। ਤੇ ਪਾਕਿਸਤਾਨ ਵੀ ਏਦਾਂ ਹੀ ਵਾਪਰ ਰਿਹਾ, ਤੇ ਪਾਕਿਸਤਾਨ ਦੇ, ਕਿਉਂਕਿ ਪਾਕਿਸਤਾਨ ਦੇ ਉੱਪਰ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਅੱਤਵਾਦ ਗਤੀਵਿਧੀਆਂ ਨੂੰ ਮਦਦ ਕੀਤੀ ਆ ਭਾਰਤ ਦੇ ਖਿਲਾਫ, ਤੇ ਉਹਨਾਂ ਦੇ ਖਿਲਾਫ ਵੀ ਏਦਾਂ ਹੋ ਰਿਹਾ। ਵੈਸੇ ਮੈਂ ਇਸ ਗੱਲ ਤੇ ਬੜੀ ਦੁਖੀ ਹੈਗਾ, ਮਾਯੂਸ ਹੈਗਾ ਵੀ ਕਿਸੇ ਵੀ ਮੁਲਕ ਦੇ ਵਿਚ ਕਦੇ ਵੀ ਕਿਸੇ ਵੀ ਬੇਕਸੂਰ ਦੀ ਜਾਨ ਨਹੀਂ ਜਾਣੀ ਚਾਹੀਦੀ। ਇਹ ਬੜਾ ਖਤਰਨਾਕ ਮਾਮਲਾ ਹੈਗਾ ਜੀ।
0: ਅਕੀਦਾ ਸਾਹਿਬ ਕਹਿੰਦੇ ਹੁੰਦੇ ਨੇ ਕਿ ਭਾਈ ਅਸੀਂ ਇੰਨੀ ਮਿਹਨਤ ਕਰਕੇ ਬਹਿੰਦੇ ਹਾਂ ਤੇ ਸਬਸਕ੍ਰਾਈਬ ਕਰ ਦਿਆ ਕਰੋ, ਯੂਟਿਊਬ ਫੇਸਬੁੱਕ ਤੇ ਬੈਲ ਬਟਨ ਆਨ ਕਰ ਲਿਆ ਕਰੋ, ਧੰਨਵਾਦੀ ਹੋਵਾਂਗੇ। ਸਬਸਕ੍ਰਾਈਬ ਕਰਨਾ ਨਾ ਭੁੱਲੋ, ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਅੰਗੂਠਾ ਇਹ ਮਾੜਾ ਜਿਹਾ ਘੁੰਮਣਾ ਘਸਣਾ ਨਹੀਂ, ਬਿਲਕੁਲ ਚੈੱਕ ਕਰ ਲਿਓ ਭਾਵੇਂ ਘਸਦਾ ਨਹੀਂ ਅੰਗੂਠਾ, ਤੇ ਜਿੰਨੀਆਂ ਤੁਸੀਂ ਵੈਸੇ ਹੇਠਾਂ ਉੱਤੇ ਉਂਗਲੀਆਂ ਮਾਰਦੇ ਹੋ ਉਹਦੇ ਨਾਲੋਂ ਤੇ ਇੱਕ ਵਾਰੀ ਮਾਰਨਾ, ਸ਼ੇਅਰ ਕਰਨਾ, ਬੈਲ ਬਟਨ ਆਨ ਕਰਨਾ,
2: ਸਬਸਕ੍ਰਾਈਬ। ਕੱਲ ਕੱਲ ਕੀ ਹੋਇਆ ਨਾ ਜੀ, ਆਪਣਾ ਨਾ ਜਿਹੜਾ ਛੋਟੂ ਹੈ ਨਾ ਗਗਨ ਦਾ ਬੇਟਾ, ਆਪਣੇ ਇੱਥੇ ਨੀਲ ਭਜਿੰਦਰ, ਉਹਨੂੰ ਅਚਾਨਕ ਹੀ ਖਾਂਸੀ ਹੋਈ, ਖਾਂਸੀ ਨਾਲ ਉਹਨੂੰ ਅਚਾਨਕ ਹੀ ਉਲਟੀਆਂ ਜਾਈਆਂ, ਤੇ ਮੈਂ ਫਟਾਫਟ ਆਪਣੇ ਇੱਕ ਡਾਕਟਰ ਹੈਗਾ ਉੱਥੇ, ਇੱਕ ਤਾਂ ਮੈਂ ਪੁਰਾਣਾ ਮਿੱਤਰੀ ਹੈ ਉਹਦੇ ਕੋਲੋਂ ਚਲਾ ਗਿਆ ਮੈਂ। ਜਦੋਂ ਮੈਂ ਗਿਆ ਉਹਦੇ ਕੋਲੇ ਤੇ ਉਹਨੇ ਦਵਾਈ ਲਿਖਤੀ, ਕਹਿੰਦੇ ਵੀ ਮਹਾਂ ਵੀ ਡਾਕਟਰ ਸਾਹਿਬ ਫੀਸ, ਕਹਿੰਦਾ ਨਹੀਂ ਨਹੀਂ ਨਹੀਂ ਕਿੱਦਾਂ ਸਾਹਿਬ ਫੀਸ ਨਹੀਂ, ਤੁਸੀਂ ਬਸ ਲੈ ਜਾਓ। ਮਹਾਂ ਯਾਰ ਡਾਕਟਰ ਸਾਹਿਬ ਨਹੀਂ ਯਾਰ, ਫੀਸ ਲੈ ਲਓ ਤੁਸੀਂ, ਤੁਸੀਂ ਏਦਾਂ ਤੋਂ ਏਦਾਂ ਕਰਦੇ ਹੋ। ਉਹ ਕਹਿੰਦਾ ਨਹੀਂ ਨਹੀਂ ਡਾਕਟਰ ਸਾਹਿਬ, ਉਹਦਾ ਕਿੱਦਾਂ ਸਾਹਿਬ ਫੀਸ ਨਹੀਂ ਮਿਲਣੀ। ਮੈਂ ਉਹਦੇ ਕੋਲ ਖੜਾ ਰਿਹਾ, 3-4 ਮਿੰਟ ਦੇਖੀ ਉਹਦੇ ਵੱਲ, ਮੇਰੇ ਮਨ ਚ ਨਾ ਬੜੀ ਟੋਖਲਾ ਜਾ ਹੋ ਗਿਆ, ਡਰ ਜਾ ਹੋ ਗਿਆ ਵੀ ਯਾਰ ਇਸ ਬੰਦੇ ਨੇ ਮੇਰੇ ਤੇ ਅਹਿਸਾਨ ਕੀਤਾ, ਮੇਰੇ ਬੱਚੇ ਵਾਸਤੇ ਦਵਾਈ ਲਿਖੀ ਆ, ਤੇ ਮੈਂ ਇਹਨੂੰ ਕੁਛ ਵੀ ਨਹੀਂ ਦੇ ਰਿਹਾ, ਮੈਂ ਕੁਛ ਵੀ ਨਹੀਂ ਦੇ ਰਿਹਾ। ਤੇ ਮੇਰੇ ਮਨ ਨਾ ਇੱਕ ਸੱਚੀ ਮੁੱਚੀ ਦਿਲੋਂ ਕਹਿ ਰਿਹਾ ਤੁਹਾਨੂੰ ਮੈਂ ਗੱਲ, ਸਵੇਰ ਦੇ ਟਾਈਮ 5:20 ਹੋਏ ਨੇ, ਸਵੇਰ ਦਾ ਰੱਬ ਦਾ ਟਾਈਮ ਆ, ਤੇ ਆਪਣਾ ਮੇਰੇ ਮਨ ਚ ਨਾ ਟੋਖਲਾ ਜਿਹਾ ਪੈ ਗਿਆ ਵੀ ਯਾਰ ਇਹ ਹੋਣਾ ਚਾਹੀਦਾ, ਮੈਂ ਉਹਨੂੰ ਪੈਸੇ ਕੁਛ ਨਾ ਕੁਛ ਦਵਾਂ ਮੈਂ ਇਹਨੂੰ ਯਾਰ, ਜਿਹੜਾ ਬੰਦਾ ਮੇਰੇ ਬੱਚੇ ਬਾਅਦ ਦਵਾਈ ਲਿਖ ਰਿਹਾ। ਸੋ ਅਸੀਂ ਤਕਰੀਬਨ 4-5 ਘੰਟੇ ਦੀ ਮੇਰੀ ਮਿਹਨਤ ਹੁੰਦੀ ਆ, ਤੇ ਚਾਵਲਾ ਸਾਹਿਬ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ, ਅੰਜੂ ਜੀ ਬੈਠੇ ਆ ਆਪਣੀ ਥਾਂ ਤੇ ਮਿਹਨਤ ਕਰਕੇ ਆਉਂਦੇ ਆ, ਸਾਰਾ ਟੀਮ ਹੈ ਬਹੁਤ ਵੱਡੇ ਪੱਧਰ ਤੇ, ਆਪਣਾ ਧੁੰਨਾ ਸਾਹਿਬ ਹੁਣੀ ਕਰ ਰਹੇ ਆ, ਇੰਨੀ ਮਿਹਨਤ ਕਰਦੇ ਆ ਵੀ ਤੁਹਾਡੇ ਜਿਹੜੇ ਬੰਦੇ ਸੁਣ ਕੇ ਛੱਡ ਕੇ ਪਰਾਂ ਹੋ ਜਾਂਦੇ ਆ, ਉਹਨੂੰ ਮਾੜਾ ਜਿਹਾ ਵੀ ਦਿਲ ਤੋਂ ਦਰੇਕ ਨਹੀਂ ਆਉਂਦਾ ਵੀ ਯਾਰ ਇਹ ਬੰਦੇ ਕਿੰਨੀ ਮਿਹਨਤ ਕਰਦੇ ਆ। ਇੱਕ ਉਂਗਲੀ ਨਾਲ ਇੱਕ ਬਟਨੇ ਦੱਬਦੀ ਅਸੀਂ
0: ਜੀ, ਇੱਕ ਸਾਡੇ ਸ਼ਹਿਰ ਦਾ ਨਾ ਗੀਤਾ ਸਾਹਿਬ, ਸਾਡੇ ਸ਼ਹਿਰ ਦਾ ਟ੍ਰੈਂਡ ਬੜਾ ਡਿਫਰੈਂਟ ਆ, ਮੈਂ ਬੋਲਣਾ ਨੀ ਚਾਹੁੰਦਾ ਕੁਝ। ਅੰਜੂ ਜੀ ਜਦੋਂ ਆਏ ਨਾ ਦੁਬਈ ਤੋਂ ਇਹ ਪ੍ਰੋਗਰਾਮ ਕਰਦੇ ਆਏ ਉੱਥੇ, ਤੇ ਕਹਿੰਦੇ ਕੀ ਆ ਇੱਥੋਂ ਦੇ ਹਾਲਾਤ। ਮੈਂ ਕਿਹਾ ਜੀ ਜਿਨ੍ਹਾਂ ਨੇ ਪਿਰਤਾਂ ਪਾਈਆਂ ਨੇ ਉਹ ਪੈ ਹੀ ਏਦਾਂ ਦੀਆਂ ਗਈਆਂ ਨੇ, ਹੁਣ ਕਰੀਏ ਕੀ। ਕਈ ਤਾਂ ਅਸੀਂ ਆਪ ਸੁਣਿਆ ਕਿ ਯਾਰ ਪ੍ਰੋਗਰਾਮ ਕੀ, 1 ਘੰਟੇ ਦਾ ਪ੍ਰੋਗਰਾਮ ਹੈ, ਕੈਸਟ ਫੜ ਕੇ ਕਰ ਹੋਣਾ ਆਪਾਂ। ਮਤਲਬ ਉਸ ਸਮੇਂ ਇਹੋ ਜਿਹੇ ਵੀ ਸੀ ਕਿ ਇੱਕ ਗਾਣਾ ਵੀ ਲਾ ਦੇਣਾ ਨਾ ਬੜੀ ਵੱਡੀ ਗੱਲ ਹੁੰਦੀ ਸੀ, ਇਨਫੋਰਮੇਸ਼ਨ ਦੇਣੀ ਨਾ ਦੇਣੀ ਬਾਅਦ ਦੀਆਂ ਗੱਲਾਂ। ਪਟਿਆਲੇ ਤੋਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਭ ਤੋਂ ਪਹਿਲਾਂ ਪੰਜਾਬ ਤੋਂ ਲਾਈਵ ਖਬਰਾਂ ਪੇਸ਼ ਕੀਤੀਆਂ ਆਪਾਂ, ਪਾਕਿਸਤਾਨ ਤੋਂ ਲਾਈਵ ਖਬਰਾਂ ਪੇਸ਼ ਕੀਤੀਆਂ। ਚਲੋ ਸਮ ਉਹਨਾਂ ਦਾ ਸਾਡਾ ਸਕੈਜੂਲ ਨਹੀਂ ਰਲਿਆ, ਸਾਡਾ ਟਾਈਮ ਕੁਝ ਹੋਰ ਸੀ, ਉਹਨਾਂ ਨੂੰ ਉਸ ਵਕਤ ਜਾਣਾ ਪਿਆ, ਨਹੀਂ ਗੱਲ ਬਣੀ ਬਾਅਦ ਦੇ ਵਿਚ। ਸਿੱਖ ਇਤਿਹਾਸ ਦੇ ਪੰਨੇ ਗੁਰੂ ਨਾਨਕ ਮਾਜ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਲਾਇਬ੍ਰੇਰੀ ਨੇ ਕਿਤਾਬਾਂ ਝਾੜਨ ਲਾਤਾ ਤੇ ਕਾਰ ਤੱਕ ਤੇ ਸੋਨੇ ਦੇ ਬਿਸਕੁਟ ਪਤਾ ਨਹੀਂ ਕਿੰਨੇ ਕੀ ਇਨਾਮ ਰੱਖੇ, ਬੜੇ ਹਜ਼ਾਰਾਂ ਡਾਲਰ ਜਿਹੜੇ ਨੇ ਸਾਡੇ ਵਪਾਰੀ ਸੱਜਣਾਂ ਨੇ ਦਿੱਤੇ, ਅਸੀਂ ਆਪ ਵੀ ਦਿੱਤੇ। ਬਹੁਤ ਮਿਹਨਤ ਲੱਗਣ ਦੇ ਨਾਲ ਪ੍ਰੋਗਰਾਮ ਕੋਸ਼ਿਸ਼ ਕਰਦੇ ਹਾਂ ਤਿਆਰ ਕਰਕੇ ਬੈਠਣ ਦੀ, ਮੈਂ ਨਹੀਂ ਕਹਿੰਦਾ ਕਿ ਸਾਡਾ ਹੀ ਵਧੀਆ ਪ੍ਰੋਗਰਾਮ, ਸਾਡੇ ਨਾਲੋਂ ਬਹੁਤ ਵਧੀਆ ਹੋਰ ਪ੍ਰੋਗਰਾਮ ਨੇ, ਪਰ ਇੱਥੇ ਅਕੀਦਾ ਸਾਹਿਬ ਟ੍ਰੈਂਡ ਇਹ ਪੈ ਗਿਆ ਕਿ ਜਿੰਨਾ ਤੁਸੀਂ ਮਤਲਬ ਵਾਹ ਹਯਾਤ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਨਾ, ਵਾਹ ਹਯਾਤ ਮਤਲਬ ਜੋ ਗੰਦ ਬੋਲ ਸਕਦੇ ਹੋ, ਗੰਦ ਬੁਲਾ ਸਕਦੇ ਹੋ, ਧੀਆਂ ਭੈਣਾਂ ਨੂੰ ਲਿਆ ਕੇ ਪੁੱਠੇ ਸਿੱਧੇ ਕੁਐਸਚਨ ਕਰ ਸਕਦੇ ਹੋ, ਉਹਨਾਂ ਨੂੰ ਤਾਂ ਕਮਰਸ਼ਲਾਂ ਵੀ ਇਵੇਂ ਮਿਲਦੀਆਂ ਨੇ ਜਿਵੇਂ ਮਾੜੇ ਆਸ਼ਕ ਨੂੰ ਛਤਰ ਨਹੀਂ ਪੈਂਦੇ, ਮਤਲਬ ਜਿਹਦਾ ਦਿਲ ਕਰਦਾ ਉਹੀ ਮਾਰ ਜਾਂਦਾ ਜਿਹਨੇ ਘਰੇ ਕਿਤੇ ਸੋਟਾਂ ਨੂੰ ਚੁੱਕਿਆ ਹੋਵੇ, ਉਹ ਵੱਡੇ ਵੱਡੇ ਮਤਲਬ ਸੁਹਿਰਦ ਬੰਦਿਆਂ ਦੀਆਂ ਮਤਲਬ ਉਹਨਾਂ ਨੂੰ ਸਪੋਟਾਂ ਹੁੰਦੀਆਂ ਨੇ, ਜਿਹੜਾ ਇਹੋ ਜਿਹੇ ਵਾਹ ਹਯਾਤ ਗੰਦ ਵਗਦੇ ਨੇ ਜਾਂ ਬਕਾਉਂਦੇ ਨੇ। ਕੋਈ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਨਹੀਂ ਸੁਣ ਸਕਦੇ, ਪਰਿਵਾਰ ਚ ਨਹੀਂ ਸੁਣ ਸਕਦੇ, ਗੱਡੀਆਂ ਚ ਨਹੀਂ ਸੁਣ ਸਕਦੇ, ਪਰ ਉਹੀ ਬੱਬੂ ਮਾਨ ਵਾਲੀ ਗੱਲ ਆ ਕਿ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ, ਭਾਵ ਸਾਰੇ ਇਹੋ ਜਿਹੀਆਂ ਚੀਜ਼ਾਂ ਸੁਣਨੀਆਂ ਚਾਹੁੰਦੇ, ਪਰ ਨਹੀਂ ਸਾਨੂੰ ਬਾਬੇ ਨੇ ਜਿੱਥੇ ਇੱਜ਼ਤ ਮਾਣ ਸਤਿਕਾਰ ਪਿਆਰ ਮੁਹੱਬਤ ਦਿੱਤੀ, ਇਹ ਨਹੀਂ ਕਿ ਸਾਡੇ ਵਿੱਚ ਖਾਮੀਆਂ ਨਹੀਂ ਹੈਗੀਆਂ, ਅਸੀਂ ਬੜੇ ਦੁੱਧ ਧੋਤੇ ਆ, ਮੇਰੇ ਚ ਸਭ ਤੋਂ ਵੱਡੀਆਂ ਖਾਮੀਆਂ ਹੋਣਗੀਆਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਾਣੀ ਕਹਿੰਦੀ ਹੈ ਸਾਨੂੰ, ਪਰ ਮਿਹਨਤ ਜਿਵੇਂ ਤੁਸੀਂ ਕਿਹਾ ਕਿ ਅਸੀਂ ਕਰਦੇ ਹਾਂ, ਡੈਫੀਨੇਟਲੀ ਮਿਹਨਤ ਕਰਨੀ ਪੈਂਦੀ ਹੈ, ਜੇ ਮਿਹਨਤ ਨਾ ਕਰੀਏ ਤਾਂ ਪ੍ਰੋਗਰਾਮ ਤੁਹਾਡੇ ਨਾਲ ਕਿਵੇਂ ਗੱਲਾਂ ਕਰ ਲਈਏ, ਕਿ ਤੁਸੀਂ ਜਿਹੜੇ ਗੱਲ ਕਰ ਰਹੇ ਹੋ ਦੂਜੀ ਖਬਰ ਨਾਲ ਅਸੀਂ ਤੁਹਾਨੂੰ ਸੁਣਾਉਂਦੇ ਨੇ, ਕਿਹਦੇ ਨਾਲ ਰਿਲੇਟਡ ਇਹ ਵੀ ਖਬਰ ਆਏ, ਸਾਰਾ ਦਿਨ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰਦੀ ਹੈ। ਤੁਹਾਡੇ ਕੋਲ ਸਿਰਫ ਕੀ ਮੰਗਦੀ ਹੈ, ਅਕੀਦਾ ਸਾਹਿਬ ਨੇ ਇੱਕ ਬੜੀ ਵੱਡੀ ਐਗਜ਼ਾਮਪਲ ਦਿੱਤੀ ਕਿ ਇੱਕ ਸ਼ੇਅਰ, ਇੱਕ ਸਬਸਕ੍ਰਾਈਬ ਤੇ ਇੱਕ ਸ਼ੇਅਰ, ਤੁਹਾਡਾ ਜਾਣਾ ਕੁਝ ਨਹੀਂ ਤੇ ਸਾਨੂੰ ਬਹੁਤ ਸਾਰਾ ਇੱਜ਼ਤ ਮਾਣ ਸਤਿਕਾਰ ਮਿਲ ਜਾਣਾ। ਖੈਰ ਐਨੀਵੇ, ਅਗਲਾ ਕੁਐਸਚਨ ਬੜਾ ਅਹਿਮ ਆ। ਸਰਦੂਰ ਸਿਕੰਦਰ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਏ ਸੀ ਤੇ ਉਹ ਰੰਗ ਦੇ ਸਾਂਵਲੇ ਸਨ, ਉਹਨਾਂ ਨੇ ਇੱਕ ਗੀਤ ਗਾਇਆ ਸੀ, ਉਹਦੇ ਵਿੱਚ ਸੀ ਕਿ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ, ਸਾਨੂੰ ਗੋਰੇ ਨਹੀਂ ਪਸੰਦ ਕਰਦੇ, ਨਹੀਂ ਤਾਂ ਕਾਲਿਆਂ ਨੂੰ ਰਜਵਾਂ ਰੂਪ ਦੇ ਦੇ, ਨਹੀਂ ਤਾਂ ਗੋਰੇ ਜਹਾਨ ਤੋਂ ਆਉਣੇ ਬੰਦ ਕਰਦੇ, ਜੰਮਣੇ ਬੰਦ,
2: ਗੋਰੇ ਜੰਮਣੇ ਬੰਦ ਕਰਦੇ।
0: ਉਹ ਗੀਤ ਸੀ ਨਾ, ਗੋਰੇ ਰੰਗ ਪੇ ਨਾ ਇਤਨਾ, ਗਾ ਕੇ ਸੁਣਾਓ ਜੀ।
1: ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ, ਗੋਰਾ ਰੰਗ ਤੋਂ ਦਿਨ ਮੇ ਢਲ ਜਾਏਗਾ। ਵੈਸੇ ਢਲਦਾ ਤਾਂ ਨਹੀਂ ਹੈ ਗੋਰਾ ਰੰਗ,
0: ਨਹੀਂ ਕਦੇ ਕਦੇ ਮਤਲਬ ਥੋੜਾ ਜਿਹਾ ਫਰਕ ਤੇ ਪੈ ਜਾਂਦਾ ਕਦੀ ਉਮਰ ਦੇ ਨਾਲ, ਤਾਂ ਚਲੋ ਸਭ ਕੁਝ।
2: ਰੇਖਾ ਵਰਗਾ ਰੰਗ ਗੋਰਾ ਨਾ ਹੋਵੇ ਨਾ ਜੀ, ਰੇਖਾ ਨੂੰ ਤੁਸੀਂ।
0: ਅੱਛਾ ਕੁਐਸਚਨ ਬੜਾ ਉਹ ਹੋ ਜਿਹਾ ਹੀ ਆ ਕਿ ਗੋਰੇ ਰੰਗ ਦੇ ਬੱਚੇ ਪੈਦਾ ਕਰਨ ਲਈ ਨੇਪਾਲ ਦੀਆਂ ਕੁੜੀਆਂ ਕਿਰਾਏ ਤੇ ਲਿਆਂਦੀਆਂ ਜਾ ਰਹੀਆਂ ਨੇ ਯੂਪੀ ਵਿਚ, ਹਾਂਜੀ ਕੀ ਸਹੀ ਹੈ ਖਬਰ?
2: ਖਬਰ ਤਾਂ ਸਹੀ ਕਿ ਪੂਰੀ ਜਾਂਚ, ਪੂਰੀ ਰਿਪੋਰਟ ਆ, ਜਾਂਚ ਰਿਪੋਰਟ ਆ। ਇੱਕ ਬੜਾ ਵੱਡਾ ਮੀਡੀਆ ਸੰਸਥਾਨ ਆ ਭਾਰਤ ਦਾ, ਕੌਮੀ ਪੱਧਰ ਦਾ ਮੀਡੀਆ ਸੰਸਥਾਨ ਆ, ਉਸ ਨੇ ਇਹ ਸਰਚ ਕੀਤੀ ਹੈ ਯੂਪੀ ਦੇ ਵਿਚ ਬਕਾਇਦਾ ਤੌਰ ਤੇ ਵੱਡੇ ਪੱਧਰ ਤੇ। ਉਹਨੇ ਤਿੰਨ ਚਾਰ ਏਜੰਟ ਵੀ ਫੜਿਆ, ਏਜੰਟਾਂ ਦੇ ਨਾਲ ਸੌਦਾ ਵੀ ਕੀਤਾ ਉਹਨਾਂ ਨੇ। ਏਜੰਟ ਦੀਪੂ ਹੈ, ਏਜੰਟ ਓਮ ਹੈ, ਸੁਸ਼ਮਾ ਥਾਪਾ ਹੈ, ਇਹਨਾਂ ਦੇ ਨਾਲ ਜਿਹੜੇ ਗੈਂਗ ਦੇ ਮੈਂਬਰ ਹੈਗੇ ਨੇ। ਉਹਨਾਂ ਨੇ 1 ਕਰੋੜ ਰੁਪਇਆ ਦਿੰਦੇ ਨੇ ਜੀ ਨੇਪਾਲ ਦੀ ਕੁੜੀ ਨੂੰ। ਉਹਦੇ ਕਮਾਲ ਦੀ ਗੱਲ ਇਹ ਆ ਕਿ ਉਹਦੇ ਮਾਪੇ ਵੀ ਨਾਲ ਆਉਂਦੇ ਆ ਕੁੜੀ ਦੇ, ਉਹਦੀ ਸੰਭਾਲ ਕਰਨ ਵਾਸਤੇ। ਤੇ ਇਹ 1 ਕਰੋੜ ਰੁਪਇਆ ਦਿੰਦੇ ਨੇ ਏਜੰਟ ਨੂੰ, ਸੋਰੀ ਜਿਹੜੇ ਕਿ ਇਹ ਆਪਣਾ ਕੰਪਨੀ ਆ। 25 ਲੱਖ ਮਿਲਦਾ ਉਹ ਕੁੜੀ ਨੂੰ ਜਿਹੜੀ ਕੁੜੀ ਬੱਚਾ ਪੈਦਾ ਕਰਦੀ ਹੈ, ਜਿਵੇਂ ਕਿ ਆਪਣਾ IVF ਸਕੀਮ ਆ ਨਾ ਜੀ, IVF ਦੇ ਸਕੀਮ ਜਿਹੜਾ ਕਿ ਬੱਚੇ ਉਹ ਸਕੀਮ ਦੇ ਨਹੀਂ ਕਹਿੰਦੇ, ਉਹ ਨੀ, ਬੱਚੇ ਕਈ ਵਾਰੀ ਕਮਜ਼ੋਰ ਪੈਦਾ ਹੋ ਜਾਂਦੇ ਆ, ਨਹੀਂ ਓਦਾਂ ਨੀ। ਇਹਨਾਂ ਨੇ ਉਹ ਕੁੜੀਆਂ ਉਧਰੋਂ ਲਿਆਉਂਦੇ ਆ ਤੇ ਕੁੜੀਆਂ ਨੂੰ ਲਿਆ ਕੇ 1.5 ਸਾਲ ਦਾ ਕੰਟਰੈਕਟ ਹੁੰਦਾ ਜੀ ਉਹਨਾਂ ਦਾ। 1.5 ਸਾਲ ਤੱਕ ਰੱਖਦੇ ਆ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਵੀ, ਉਹਦੀ ਮਾਂ ਨਾਲ ਹੋ ਸਕਦੀ ਆ, ਖਾਸ ਕਰਕੇ ਉਹਦੀ ਮਾਂ ਹੀ ਹੁੰਦੀ ਆ। ਤੇ 1.5 ਸਾਲ ਦਾ ਉਹ 25 ਕੁ ਲੱਖ ਰੁਪਇਆ ਕਮਾ ਕੇ ਨੇਪਾਲ ਵਾਪਸ ਲੈ ਜਾਂਦੇ ਆ ਤੇ ਬੱਚਾ ਵਾਪਸ ਦੇ ਦਿੰਦੇ ਆ ਉਹਨੂੰ। ਸਿਰਫ ਇਹ ਕਈ ਲੋਕ ਜਿਹੜੇ ਹੈਗੇ ਆ, ਕਈ ਲੋਕਾਂ ਨੇ, ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਯੂਪੀ ਵਿੱਚ ਵਾਪਰ ਚੁੱਕੀਆਂ, ਬਹੁਤ ਸਾਰੀਆਂ ਕੁੜੀਆਂ ਯੂਪੀ ਵਿੱਚ ਆ ਚੁੱਕੀਆਂ ਨੇ, ਬੱਚੇ ਪੈਦਾ ਵੀ ਕਰ ਚੁੱਕੇ ਹਨ ਤੇ ਵਾਪਸ ਚਲੇ ਗਏ ਨੇ। ਇਹ ਬੜੀ ਵੱਡੀ ਰਿਪੋਰਟ ਹੈ। ਰਿਪੋਰਟ ਤੁਹਾਨੂੰ ਅਖਬਾਰ ਦੱਸਦਾ, ਅਖਬਾਰ ਕਿਹੜਾ ਹੈਗਾ, ਉਹ ਭਾਸਕਰ ਅਖਬਾਰ ਦੀ ਰਿਸਰਚ ਆ ਇਹ, ਉਹਦੀ ਕੀਤੀ ਹੋਈ ਰਿਸਰਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਰਕਾਰ, ਕਮਾਲ ਦੀ ਗੱਲ ਆ ਕਿ ਸਰਕਾਰ ਸ਼ਾਂਤ ਹੈ, ਸਰਕਾਰ ਚੁੱਪ ਹੈ, ਸਰਕਾਰ ਇਸ ਮੁੱਦੇ ਤੇ ਕੁਝ ਵੀ ਨਹੀਂ ਕਹਿ ਰਹੀ। ਆਪਣਾ ਯੋਗੀ ਸਰਕਾਰ ਦੂਜੇ ਮੁਸਲਮਾਨਾਂ ਦੇ ਘਰ ਢਾਉਣ, ਮੁਸਲਮਾਨਾਂ ਦੀਆਂ ਮਸਜਿਦਾਂ ਢਾਉਣ ਦੇ ਵਿੱਚ ਮਸ਼ਰੂਫ ਹੈ, ਤੇ ਇਹ ਜਿਹੜਾ ਇਹ ਕਾਂਡ ਵਾਪਰ ਰਹੇ ਨੇ ਯੂਪੀ ਦੇ ਵਿੱਚ, ਇਹਨਾਂ ਕਾਂਡਾਂ ਦੇ ਪ੍ਰਤੀ ਯੂਪੀ ਦੀ ਯੋਗੀ ਸਰਕਾਰ ਅਜੇ ਚੁੱਪ ਹੈਗੀ ਹੈ। ਚਾਵਲਾ ਸਾਹਿਬ
0: ਅਗੇ 9051313203209058013120। ਹਾਂਜੀ ਹਾਂਜੀ
1: ਹਾਂਜੀ, ਅਗਲਾ ਸਵਾਲ ਅੰਮ੍ਰਿਤਸਰ ਤੋਂ ਹੈਗਾ ਜੀ। ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਰਵਨੀਤ ਬਿੱਟੂ ਦੇ ਕਾਫਲੇ ਤੇ ਹਮਲਾ ਹੋਇਆ ਜੀ, ਕਾਫੀ ਚਰਚਾ।
0: ਪਰ ਹਮਲਾ ਵੀ ਅੱਜ ਜੀ ਬੜਾ ਜ਼ਬਰਦਸਤ ਜੀ, ਆਂਡੇ ਮਾਰੇ ਨਾਲ ਟਮਾਟਰ ਵੀ ਮਾਰੇ ਉਹਦੇ, ਕਹਿੰਦਾ ਜੇ ਇਹਨਾਂ ਮੇਰੀ
2: ਬੜਾ ਕੁਝ
0: ਕੀਤਾ, ਜੇ ਇਹਨਾਂ ਨੇ ਮੈਂ ਮਰ ਗਿਆ ਨਾ ਤੇ ਸਿੱਧਾ ਸੀਐਮ ਸਾਹਿਬ ਜ਼ਿੰਮੇਵਾਰ ਆ। ਤੇ ਮੈਂ ਸਵੇਰ ਦੇ ਪ੍ਰੋਗਰਾਮ ਚ ਪੱਟੀ ਸਾਹਿਬ ਨੂੰ ਕਿਹਾ ਹੈਗਾ ਵੀ ਥੋੜੇ ਜੇ ਗੰਡੇ ਵੀ ਸੁੱਟ ਦਿੰਦੇ ਨਾਲ, ਆਮਲੇਟ ਤੇ ਬਣ
2: ਜਾਂਦੇ ਮਹਿੰਗੇ ਨਾ, ਇਹਨਾਂ ਦਾ ਗੰਡੇ ਮਹਿੰਗੇ ਵੀ ਨੇ ਜੀ। ਹੁਣ 50 ਰੁਪਏ ਕਿਲੋ ਆ ਪੰਜਾਬ ਦੇ ਵਿੱਚ ਗੰਡਾ, 50-60 ਰੁਪਏ।
0: ਚਲੋ ਜਿੰਨੇ ਮਾਰੇ ਸੀ
2: ਪਾਈਆ
0: ਪਾਈਆ ਕੁ ਮਾਰ ਦਿੰਦੇ, ਇੱਕ ਆਮਲੇਟ ਤੇ ਬਣ ਜਾਂਦਾ ਨਾਲੇ
2: ਬਣ ਜਾਣਾ ਸੀ।
0: ਟਮਾਟਰ ਵੱਜਣ ਦੇ ਨਾਲ, ਆਂਡੇ ਵੱਜਣ ਦੇ ਨਾਲ, ਕਹਿੰਦਾ ਕਿ ਜੇ ਮੇਰੀ ਮੌਤ ਹੋ ਗਈ ਨਾ ਤੇ ਜ਼ਿੰਮੇਵਾਰ ਸੀਐਮ ਸਾਹਿਬ ਆ। ਕਿਆ ਬਾਤ, ਕੀ ਕਹਿਣਾ ਚਾਹੋ?
2: ਟਮਾਟਰ ਤੇ ਆਂਡੇ ਵੱਜਣ ਦੇ ਨਾਲ, ਚਲੋ ਕਈ ਵਾਰੀ ਬੰਦਾ ਪੱਟਦਾ ਮਾਰਿਆ ਮਰ ਜਾਂਦਾ ਸ਼ਾਇਦ, ਉਹਨੂੰ ਸੀਗਾ ਮਾਇੰਡ ਦੇ ਵਿੱਚ ਬੰਦੇ ਦੇ ਕਈ ਵਾਰੀ ਸੱਟ ਵੱਜ ਜਾਵੇ ਦਿਲ ਦੇ ਵਿੱਚ, ਹਾਰਟ ਹੈਗੀ ਆ ਜਾਵੇ, ਬੰਦਾ ਮਰ ਨੀ ਸਕਦਾ।
0: ਉਹ ਹੈਗਾ ਸੀ ਨਾ ਗੀਤ, ਲੋਕਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ,
2: ਰੂਹ ਅੰਬਰਾਂ ਤੱਕ ਰੋਈ।
0: ਹਾਂਜੀ,
2: ਤੇ ਅਸਲ ਚ ਨਾ ਇਹ ਯਾਤਰਾ ਸ਼ੁਰੂ ਹੋਈ ਆ ਜੀ ਨਸ਼ਿਆਂ ਦੇ ਵਿਰੁੱਧ ਯਾਤਰਾ, ਨਸ਼ਾ ਮੁਕਤ ਰੱਥ ਯਾਤਰਾ। ਇਹ 4000 ਕਿਲੋਮੀਟਰ ਲੰਬੀ ਚੱਲਣੀ ਆ ਜੀ, 117 ਹਲਕਿਆਂ ਦੇ ਵਿੱਚ ਜਾਣੀ ਹੈ, ਤੇ ਇਸ ਹਰ ਹਲਕੇ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨਾ ਲੋਕਾਂ ਨੂੰ, ਤੇ ਪੰਜਾਬ ਦੀ ਆਪ ਸਰਕਾਰ ਦੀ ਬਦਨਾਮੀ ਕਰਨੀ ਹੈ। ਤੇ ਇਹ ਲੈ ਕੇ ਕੱਲ ਨਿਤਿਨ ਨਵੀਨ ਨੂੰ ਵੀ ਆਏ ਸੀ, ਭਾਜਪਾ ਦੇ ਕੌਮੀ ਪ੍ਰਧਾਨ ਹੈਗੇ ਆ, ਤੇ ਉਹਨਾਂ ਨੇ ਪਠਾਨਕੋਟ ਤੋਂ ਸ਼ੁਰੂ ਕੀਤਾ ਜੀ ਇਹ ਤੇ ਯਾਤਰਾ, ਤੇ ਉੱਥੇ ਜਾ ਰਹੇ ਸੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ। ਰਸਤੇ ਵਿੱਚ ਇੱਕ ਲੱਗਿਆ ਹੋਇਆ ਸੀਗਾ ਲੰਗਰ, ਲੰਗਰ ਲਾਇਆ ਸੀਗਾ, ਉਹ ਭੀੜ ਸੀਗੀ ਤੇ ਉਹ ਰੁਕ ਗਿਆ, ਤੇ ਰੁਕਣ ਤੋਂ ਬਾਅਦ ਨਾਲ ਦੀ ਨਾਲ ਅਟੈਕ ਹੋ ਗਿਆ ਸਿਰਸੇ ਭੰਨ ਤੇ ਚਾਵਲਾ ਸਾਹਿਬ ਗੱਡੀਆਂ ਦੇ,
0: ਅਮਨ
2: ਬਹੁਤ ਨੁਕਸਾਨ। ਹਾਂ, ਅਮਨ ਅਰੋੜਾ ਵਿਚਲ ਇਲਜ਼ਾਮ ਲਾਏ ਨੇ। ਰਾਘਵ ਚੱਡਾ ਨੇ ਕਹਿੰਦਾ ਵੀ ਇਹ ਸਰਕਾਰ ਡਰ ਗਈ ਆ, ਆਮ ਆਦਮੀ ਪਾਰਟੀ ਦੀ ਸਾਡੀ ਆ ਰਹੀ ਆ ਤੇ ਇਹ ਡਰ ਗਈ ਆ ਸਰਕਾਰ। ਬਿੱਟੂ ਵੀ ਕਹਿੰਦਾ ਵੀ ਇਹ ਜਿਹੜਾ ਕਿ ਮੇਰੇ ਉੱਤੇ ਅਟੈਕ ਕੀਤਾ ਇਹ ਭਗਵੰਤ ਮਾਨ ਨੇ ਕਰਾਇਆ, ਤੇ ਚਲੋ ਉਹਨਾਂ ਦੇ ਦੋਸ਼ ਹੈਗੇ ਨੇ। ਤੇ ਜੈਡ ਪਲੱਸ ਸੁਰੱਖਿਆ ਦੇ ਬਾਵਜੂਦ ਚਾਵਲਾ ਸਾਹਿਬ, ਤੇ ਇਹਦੇ ਉੱਪਰ ਇੰਨਾ ਜ਼ਿਆਦਾ ਵੱਡਾ ਅਟੈਕ ਹੋ ਜਾਣਾ, ਤੇ ਜੈਡ ਪਲੱਸ ਸੁਰੱਖਿਆ ਉਹਨੂੰ ਬਚਾ ਕੇ ਘਰ ਚ ਲਿਜਾ ਰਹੀ ਹੈ ਇੱਕ ਚ, ਜਦਕਿ ਜੈਡ ਪਲੱਸ ਸੁਰੱਖਿਆ ਦਾ ਫਰਜ਼ ਬਣਦਾ ਸੀ ਉਹਨੂੰ ਹਰ ਤਰ੍ਹਾਂ ਸ਼ੈਲਟਰ ਕਰਨਾ, ਪਰ ਉਹ ਨਹੀਂ ਕਰ ਸਕੀ
0: ਉਹਨੂੰ ਬਚਾ ਨਹੀਂ ਸਕੀ। ਉਹਦਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਕੋ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਕੋ ਵੀ ਤੇ ਇਹੀ ਸੁਰੱਖਿਆ ਸੀ ਜਦੋਂ ਡਲੇ ਚੱਲੇ ਸੀ। ਭਗਵੰਤ ਮਾਨ ਹੀ ਕਹਿੰਦਾ ਸੀ ਡਲਾ ਤੋਂ ਡਲਾ ਹੋਤਾ ਕਹਾਂ ਸੇ ਕਿਧਰ ਸੇ ਚਲਾ ਹੋਤਾ, ਚੱਲੇ ਸੀ ਨਾ ਡਲੇ, ਉਨ੍ਹਾਂ ਕੋ ਵੀ ਤੇ ਜੈਡ ਪਲੱਸ ਹੀ ਆ।
3: This is CJMR, the voice of the city, part of White Oaks Communications Group, your trusted local radio provider for more than 70 years.
0: ਪਰ ਹੈ ਤਾਂ ਬੀਜੇਪੀ ਦਾ ਵਿਖਾਵਾ ਹੀ ਹੈ ਨਾ, ਇਹਨਾਂ ਨੂੰ ਕੋਲ ਲਿਖ ਕੇ ਦੇ ਦੇਣ ਕਿ ਜੀ ਅਸੀਂ ਬਣਦੀ ਹੈ ਸਾਡੀ ਪਾਰਟੀ, ਤੇ ਅਸੀਂ ਜੇ ਨਹੀਂ ਨਸ਼ਾ ਸਮਾਪਤ ਕਰ ਸਕਦੇ, ਨਸ਼ੇ ਨੂੰ ਨਹੀਂ ਠੱਲ ਪਾ ਸਕਦੇ, ਤੇ ਅਸੀਂ ਘਰੇ ਬਹਿ ਜਾਂਗੇ ਆਰਾਮ ਨਾਲ, ਕੋਈ ਲਿਖ ਕੇ ਦੇਣ ਨੂੰ ਤਿਆਰ?
2: ਕਿਵੇਂ ਖਤਮ ਕਰ ਦੋਗੇ ਚਾਵਲਾ ਸਾਹਿਬ? ਤੁਸੀਂ ਹਰਿਆਣਾ ਹੈ ਨਾਲ, ਹਰਿਆਣੇ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ
0: ਜੀ,
2: ਸਾਡੀ ਹੁਣ ਮਤਲਬ ਕਿ ਤੁਸੀਂ ਤੱਕ
0: ਜੀ ਜੀ ਜੀ ਸਾਡੇ ਹੁਣ ਇੱਥੇ ਮਿਊਨਸੀਪੈਲਿਟੀ ਦੀਆਂ ਚੋਣਾਂ ਹੋ ਰਹੀਆਂ ਨੇ ਜੀ, ਜਿਹੜਾ ਕਿਹੜਾ ਉੱਠ ਕੇ ਤੇ ਆਪਣਾ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਬ੍ਰੈਂਪਟਨ ਨਿਵਾਸੀ ਹੋ, ਹਮ ਇਹ ਕਰ ਦੇਂਗੇ, ਹਮ ਉਹ ਕਰ ਦੇਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਕਰਨਾ ਕੁੱਖ ਨਹੀਂ ਇਹਨਾਂ ਕੋਲ, ਨਾ ਹੋਣਾ ਤੇ ਨਾ ਇਹਨਾਂ ਨੇ ਕਰਨਾ, ਕਿਉਂਕਿ ਵਾਅਦੇ ਜਿਹੜੇ ਨੇ ਉਹ ਨਿਭਾਉਣੇ ਜਾਂ ਜਿਹੜੀਆਂ ਨੇ ਲੋਲੇਪੋਪ ਦੇਣਾ ਬੜਾ ਵਧੀਆ ਗੱਲ ਹੁੰਦੀ ਹੈ, ਸੋਹਣਾ ਲੱਗਦਾ ਸਾਨੂੰ ਵੀ ਸੁਣਨ ਵੇ ਤੇ ਵੀ ਚੱਲ ਠੀਕ ਆ ਯਾਰ ਇਹ ਬੰਦਾ ਕੁਛ ਕਰੂਗਾ। ਹਾਂਜੀ, ਇਹਨਾਂ ਨੂੰ ਜਦੋਂ ਤੁਹਾਡੇ ਵਿਹੜੇ ਵੜਦੇ ਨੇ ਨਾ ਬ੍ਰੈਂਪਟਨ ਵਾਸੀ ਹੋ ਜਾਂ ਮਿਸੀਸਾਗਾ ਵਾਸੀ ਹੋ, ਜਿਹੜੇ ਸਿਟੀ ਕੌਂਸਲਰ, ਰੀਜਨ ਕੌਂਸਲਰ ਜੋ ਵੀ ਖਲੋਤੇ ਨੇ, ਇੱਕ ਪੇਪਰ ਤਿਆਰ ਕਰਕੇ ਰੱਖੋ ਕਿ ਤੇ ਸਾਈਨ ਕਰਕੇ ਦੇ ਕਿ ਜੇ ਇੰਨੇ ਸਮਿਆਂ ਦੇ ਵਿੱਚ ਆਹ ਲੋੜਾਂ ਸਾਡੀਆਂ ਜਿਹੜੀਆਂ ਤੂੰ ਵਾਅਦੇ ਕਰਦਾ ਨਹੀਂ ਪੂਰੇ ਕਰੇਗਾ ਤੇ ਤੂੰ ਅਸਤੀਫਾ ਦੇਵੇਗਾ, ਜੇ ਭੱਜਣਗੇ ਨਾ ਤੁਹਾਡੇ ਘਾਹ ਮਿੱਧਦੇ ਹੋਏ ਤੇ ਮੈਨੂੰ ਦੱਸਿਓ। ਇਹ ਸਿਰਫ ਜੱਬਾਂ ਪੱਕੀਆਂ ਕਰਨ ਲਈ ਆ ਰਹੇ ਨੇ, ਕਰਨਾ ਇਹਨਾਂ ਨੇ ਕੁੱਖ ਨਹੀਂ ਹੈ, ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ, ਬਸ ਤੁਹਾਨੂੰ ਇਹਨਾਂ ਨੇ ਲੋਲੀਪੋਪ ਦੇਣੇ ਜੇ ਤੇ ਲੋਲੀਪੋਪ ਇਹਨਾਂ ਕੋਲ ਲੈ ਕੇ ਖਾ ਖੂ ਲਓ ਜੇ ਖਾਣੇ ਆ। ਦੂਜੀ ਗੱਲ ਇਹ ਹੈ ਕਿ ਇਲਾਕਾਬਾਜੀ ਜਾਂ ਕਿਸੇ ਦੇ ਮਗਰ ਲੱਗ ਕੇ ਜੀ ਮੈਂ ਇਹਨੂੰ ਕਰਦਾ ਜੀ ਮੈਂ ਇਹਦੇ ਮਗਰ ਹਾਂ, ਉਹ ਉਹਨਾਂ ਦਾ ਆਪਣਾ ਆਧਾਰ ਕੀ ਪਹਿਲਾਂ ਇਹ ਚੈੱਕ ਕਰੋ ਤੁਸੀਂ, ਤੇ ਵੋਟ ਉਹਨੂੰ ਪਾਇਓ ਜਿੰਨੇ ਕੁਝ ਕਰਨਾ ਜਾਂ ਜਿੰਨੇ ਕੁਝ ਕੀਤਾ ਆਪਣੀ ਵੋਟ ਖਰਾਬ ਨਾ ਕਰਿਓ। ਮੇਰੇ ਨਾਲ ਕਾਲਰ ਨੇ,